0: ਨਾਮ ਅਰਦਾਸ। ਇਹ ਯਾਦ ਰੱਖਣਾ, ਸਿੱਖ ਧਰਮ ਕਿਸੇ ਤਪ ਦਾ, ਦਾਨ ਦਾ, ਗਿਆਨ ਦਾ, ਧਿਆਨ ਦਾ ਧਰਮ ਨਹੀਂ, ਇਹ ਕੇਵਲ ਰੱਬ ਦੀ ਸਿਫਤ ਸਲਾਹ ਦਾ ਧਰਮ ਹੈ। ਇਹ ਹੈ ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਮਨ ਬੜਾ ਬੇਅੰਤ ਹੈ, ਬੇਅੰਤ ਹੈ, ਵੱਡਾ ਹੈ, ਵੱਡਾ ਹੈ, ਵੱਡਾ ਹੈ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਧ। ਅਤਿ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਰੱਬ ਦੇ ਗੁਣ ਗਾਉਣ ਵਾਸਤੇ ਲੱਗ ਪਏ। ਹਾਂਜੀ,
1: ਗੁਰ ਚਰਨ ਲਾਗੇ ਪਰਮ ਭਾਗੇ।
0: ਇਹਨਾਂ ਨੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਿਆ, ਗੁਰੂ ਦੇ ਚਰਨਾਂ ਨਾਲ ਜੁੜ ਗਏ। ਨੂੰ ਕਹਿ ਤੇ ਹਰ ਇੱਕ ਦਿੰਦਾ, ਸਤਿਗੁਰੂ ਤੁਹਾਡੇ ਹੀ ਚਰਨਾਂ ਦਾ ਆਸਰਾ, ਖਿਮਾ ਕਰ ਦੇਣਾ, ਚਰਨਾਂ ਦਾ ਆਸਰਾ ਘੱਟ ਹੈ, ਭਰਮਾਂ ਦਾ ਆਸਰਾ ਜ਼ਿਆਦਾ ਹੈ। ਜਿਹੜਾ ਇਹ ਸੋਚਦਾ ਪਿਆ ਨਾਲ ਸਤਿਗੁਰੂ ਦੇ ਚਰਨਾਂ ਦਾ ਆਸਰਾ, ਨਾਲ ਟੂਣੇ ਟੰਬਰ ਵੀ ਨਾਲ ਹੀ ਚੱਲ ਰਹੇ ਨੇ, ਸ਼ਗਨ ਅਪਸ਼ਗਨ ਵੀ ਨਾਲ ਚੱਲ ਰਹੇ ਨੇ, ਸਾਰੇ ਭਰਮ ਚੱਲ ਰਹੇ ਨੇ, ਮੂੰਹ ਤੋਂ ਕਹਿ ਰਹੇ ਤੁਹਾਡਾ ਆਸਰਾ ਨਹੀਂ। ਜਿਹੜੇ ਗੁਰੂ ਦੇ ਚਰਨੀ ਲੱਗ ਗਏ ਉਸ ਜੀਵਨ ਵਿੱਚ ਭਰਮ ਨੇ। ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਖਾਲਸਾ ਹੋ ਜਿਸ ਦੇ ਹਿਰਦੇ ਚ ਭਰਮ ਨੇ। ਜੇ ਪਰਮ ਹੈ ਤੇ ਮੈਂ ਨਹੀਂ, ਉੱਥੇ ਧਰਮ ਨਹੀਂ। ਖਾਲਸਾ ਖਾਸ ਕਹਾਵੈ ਸੋਈ, ਜਾਂ ਕਹਿ ਹਿਰਦੈ ਪਰਮ ਨਾ ਹੋਈ। ਪਰਮ ਪੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਭਾਈ ਜਿੱਥੇ ਗੁਰੂ ਆ ਕੇ ਵਸ ਗਿਆ ਉੱਥੇ ਪਰਮ ਕਿੱਥੇ? ਅਰਦਾਸ ਕਰੋ ਤੇ ਜਾਓ, ਜਿੱਧਰ ਜਾਓ ਕਾਰਜ ਰਾਸ। ਕਾਨੂੰ ਬੰਦਾ ਪੁੱਛਦਾ ਫਿਰੇ ਕਿਸੇ ਨੂੰ, ਮੇਰਾ ਹੱਥ ਵੇਖੋ ਜੀ, ਮਹੂਰਤ ਕੱਢੋ ਜੀ, ਤੈਨੂੰ ਗੁਰੂ ਤੇ ਭਰੋਸਾ ਨਹੀਂ? ਕੀਤਾ ਲੋੜੀਏ ਕੰਮ ਸੋ ਗੁਰ ਪੈ ਆਖੀਏ, ਕਿਸੇ ਹੋਰ ਨੂੰ ਨਾ ਆਖੀਏ, ਗੁਰੂ ਨੂੰ ਆਖੀਏ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸਿੱਖ ਕਹਿੰਦਾ ਗੁਰੂ ਨਾਲੋਂ ਵੱਡਾ ਕੋਈ ਨਹੀਂ, ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ, ਤੇ ਕਿਸ ਦੀ ਟੇਕ ਲਵਾਂ, ਕਿਸ ਨੂੰ ਜਾ ਕੇ ਕਹਾਂ? ਇੱਥੇ ਕੋਈ ਜੀਵਨ ਵਿੱਚ ਭਰਮ ਨਹੀਂ। ਹਾਂਜੀ,
1: ਕਾਰਜ ਸਗਲ ਸਵਾਰਿਆ,
0: ਸਾਰਾ ਕਾਰਜ ਗੁਰੂ ਨੇ ਸਵਾਰ ਦਿੱਤਾ। ਇੱਕ ਟ੍ਰੇਨ ਚ ਵੇਖਿਓ ਹੱਥ ਵੇਖਣ ਵਾਲਾ ਆ ਕੇ ਇੱਕ ਅੰਮ੍ਰਿਤਧਾਰੀ ਦਾ ਹੱਥ ਫੜ ਲਿਆ। ਉਹ ਕਹਿਣ ਲੱਗਾ ਕੀ ਕਿਉਂ ਫੜਿਆ? ਮੈਂ ਤੇਰੀਆਂ ਰੇਖਾ ਵੇਖ ਕੇ ਦੱਸਾਂਗਾ। ਉਹ ਕਹਿਣ ਲੱਗਾ ਵੇਖਦਾ ਨੀ ਕੜਾ ਮੇਰੇ ਹੱਥ ਵਿੱਚ, ਜਿਹੜਾ ਹੱਥ ਦਸ਼ਮੇਸ਼ ਨੂੰ ਫੜਾ ਦਿੱਤਾ ਇਹ ਕਿਸੇ ਹੋਰ ਨੂੰ ਨਹੀਂ ਫੜਾਵਾਂਗਾ, ਤੂੰ ਕੀ ਦੱਸੇਗਾ? ਤੈਨੂੰ ਤਾਂ ਖੁਦ ਨਹੀਂ ਪਤਾ ਕਿ ਘੜੀ ਨੂੰ ਤੇਰੇ ਨਾਲ ਕੀ ਹੋ ਜਾਣਾ। ਮੇਰੇ ਗੁਰੂ ਨੇ ਜੋ ਪਿੱਛੇ ਕੀਤਾ ਉਹ ਫਲਾ, ਤੇ ਜੋ ਅੱਗੋਂ ਕਰੇਗਾ ਅੱਜ ਨਾਲੋਂ ਕੱਲ੍ਹ ਚੰਗਾ ਹੀ ਆਵੇਗਾ। ਸਿੱਖ ਨੂੰ ਭਰੋਸਾ, ਸਿੱਖ ਨੂੰ ਵਿਸ਼ਵਾਸ ਹੈ, ਗੁਰੂ ਨੇ ਸਾਰੇ ਹੀ ਕਾਰਜ ਸਵਾਰ ਦਿੱਤੇ। ਕਾਰਜ ਉਹਨਾਂ ਦੇ ਸਵਾਰਦਾ ਜਿਹੜੇ ਲੜ ਲੱਗੇ, ਲੜ ਕੱਚਿਆਂ ਦੇ ਲੱਗੇ, ਜਿਨ੍ਹਾਂ ਦੇ ਆਪਣੇ ਨਹੀਂ ਸਬਰੇ। ਜਿਹੜੇ ਬੰਦੇ ਆ ਬੰਧਨ ਵਿੱਚ ਬੰਦੇ, ਜਿਹੜੇ ਤੇਰੀ ਆਸ ਬਣਾ ਕੇ ਬੈਠੇ ਨੇ ਕਿ ਮੈਨੂੰ ਕੀ ਦੇ ਕੇ ਜਾਏਗਾ, ਉਹਨਾਂ ਕੋਲ ਕਾਰਜ ਰਾਸ ਹੋਏਗਾ? ਨਹੀਂ, ਗੁਰੂ ਨੇ ਸਾਰਾ ਕਾਰਜ ਸਵਾਰ ਦਿੱਤਾ। ਹਾਂਜੀ,
1: ਸੁਣ ਸ਼ਰਵਣ ਬਾਣੀ ਸਹਿਜ ਜਾਣੀ,
0: ਕੰਨਾ ਨਾਲ ਗੁਰੂ ਦੀ ਬਾਣੀ ਸੁਣੀ। ਇਹ ਬਾਣੀ ਜਿੰਨੇ ਵੀ ਜਾਣੀ ਹੈ ਨਾ, ਸਹਿਜ ਵਿੱਚ ਜਾਣੀ ਨਹੀਂ ਤੇ ਬਾਣੀ ਦੇ ਨਾਲ ਸਾਂਝ ਨਹੀਂ ਬਣਦੀ। ਅੰਦਰੋਂ ਬੰਦਾ ਡੋਲਦਾ ਪਿਆ, ਜਿਹੜਾ ਕਹਿੰਦੇ ਆ ਨਾ ਬਾਣੀ ਦਾ ਰਸ ਨਹੀਂ ਜੀ, ਰਸ ਨਹੀਂ ਆਇਆ, ਰਸ ਨਹੀਂ ਆਇਆ, ਇੰਜ ਕਹਿਣਾ ਚਾਹੀਦਾ ਹੈ। ਅਡੋਲਤਾ ਨਹੀਂ ਆਈ, ਸਹਿਜ ਨਹੀਂ ਆਈ, ਅੰਦਰ ਹੋਵੇ ਸਹਿਜ ਤੇ ਬਾਣੀ ਤੇ ਅੰਮ੍ਰਿਤ ਹੀ ਹੈ, ਇੰਜ ਕਹਾਂ ਤੇ ਚੰਗਾ ਰਹੇਗਾ। ਪਹਿਲੋ ਪਹਿਲ ਬਰਤਨ ਤੇ ਬਣੇ ਨਹੀਂ ਤੇ ਪਾਣੀ ਬੁੱਕ ਨਾਲ ਹੀ ਪੀਂਦੇ ਸਨ। ਪਹਿਲਾ ਬਰਤਨ ਹੱਥ, ਤੇ ਹੁਣ ਜਦੋਂ ਬੁਢਾਪਾ ਹੁੰਦਾ ਸੀ ਹੱਥ ਕੰਬਦੇ ਹੋਣੇ, ਤੇ ਪਾਣੀ ਪਾਉਣਾ ਪਾਣੀ ਥੱਲੇ ਗਿਰ ਜਾ। ਸੱਚ ਇਹ ਜਿਨ੍ਹਾਂ ਦਾ ਮਨ ਵੀ ਡੋਲਦਾ ਪਿਆ ਗੁਰੂ ਤੇ ਅੰਮ੍ਰਿਤ ਪਾਉਂਦਾ, ਉਹਨਾਂ ਕੋਲ ਸਾਂਭਿਆ ਹੀ ਨਹੀਂ ਜਾਂਦਾ, ਉਹ ਗਿਰ ਹੀ ਜਾਂਦਾ। ਅਡੋਲਤਾ ਨਹੀਂ, ਅੰਦਰ ਸਹਿਜ ਨਹੀਂ। ਇੱਕ ਬਚਨ ਹੈ ਕਰਮ ਹੈ, ਕਰ ਹੁੰਦਾ ਹੱਥ, ਕਰਮ ਹੈ ਅੰਮ੍ਰਿਤਿਆਨ ਨਿਸਾਰਿਓ ਖਿਸਰ ਗਏ ਭੂਮ ਪਰ ਡਾਰਿਓ। ਜਦੋਂ ਬਾਣੀ ਦਾ ਆਨੰਦ ਆਉਣਾ ਸ਼ੁਰੂ ਹੋ ਜਾਣਾ, ਪੜ੍ਹਨ ਦਾ ਸਮਝ ਲੈਣਾ ਸਹਿਜ ਆ ਗਿਆ, ਮਨ ਦਾ ਟਿਕਾਓ ਆ ਗਿਆ, ਮੇਰਾ ਮਨ ਜਾਗ ਪਿਆ। ਸਾਹਿਬ ਗੁਰੂ ਹਰ ਰਾਜ ਸਾਹਿਬ ਨੂੰ ਪੁੱਛਿਆ ਮਹਾਰਾਜ ਸੁੱਤੇ ਮਨ ਦੀ

0: ਸੁਨਾਮੀ ਲਹਿਰਾਂ ਤੇ ਕਦੀ ਕਦੀ ਆਉਂਦੀਆਂ ਨੇ, ਇਹ ਲਹਿਰਾਂ ਇਹ ਟੁੱਟਦੀਆਂ ਔਰ ਬੰਦਾ ਡੁੱਬ ਜਾਂਦਾ। ਭਗਤਾਂ ਤੇ ਕਿਹਾ ਰੱਖ ਲੈ, ਸਾਡੀ ਬਾਂਹ ਫੜ ਲੈ, ਸਾਨੂੰ ਤੇ ਤਰਨਾ ਵੀ ਨਹੀਂ ਆਉਂਦਾ, ਬੇੜੇ ਚ ਬਿਠਾ ਲੈ, ਕਿਰਪਾ ਕਰ ਸਾਨੂੰ ਪਾਰ ਕਰ ਦੇ ਦਾਤਿਆ। ਗੁਰ ਤਾਰ ਤਾਰਨ ਹਾਰਿਆ, ਬਾਂਹ ਪੱਕਰ ਗੁਰ ਕਾਢਿਆ, ਸੋਈ ਉਤਰਿਆ ਪਾ। ਇੱਥੇ ਤੇ ਅਨੇਕਾਂ ਵੇਖੇ ਡੁੱਬਦੇ ਪਏ, ਕੋਈ ਕਾਮ ਵਿੱਚ ਡੁੱਬ ਗਿਆ, ਕੋਈ ਕ੍ਰੋਧ ਵਿੱਚ, ਲੋਭ ਮੋਹ ਹੰਕਾਰ ਵਿੱਚ, ਕੋਈ ਵੈਰ ਭਾਵ ਵਿੱਚ, ਆਸਾ ਤ੍ਰਿਸ਼ਨਾ ਵਿੱਚ। ਤਾਰਨ ਵਾਲਾ ਤੇਰਾ ਇੱਕ ਨਾਮ ਹੈ, ਇਹੀ ਤੁਲਹਾ, ਇਹੀ ਬੇੜਾ ਜਿਹੜਾ ਬੈਠ ਗਿਆ ਉਤਰ ਗਿਆ। ਕਿਰਪਾ ਕਰ ਬਿਠਾ ਲੈ, ਮੇਹਰ ਕਰ, ਗੁਰਮਿਲ ਸਾਗਰ ਤਰਿਆ।
1: ਹਰ ਚਰਨ ਜਪਤ ਨਿਸ ਤਰਿਆ,
0: ਜਿਸਨੇ ਪ੍ਰਭੂ ਦੇ ਚਰਨਾਂ ਦਾ ਆਸਰਾ ਲਿਆ, ਨਾਮ ਜਪਿਆ, ਨਿਸਤਰਿਆ, ਉਸਦਾ ਨਿਸਤਾਰਾ ਹੋ ਗਿਆ।
1: ਹਰ ਚਰਨ ਧਿਆਏ ਸਭ ਫਲ ਪਾਏ,
0: ਜਿਸਨੇ ਪ੍ਰਭੂ ਦੇ ਚਰਨਾਂ ਨੂੰ ਧਿਆਇਆ, ਇੱਕ ਦੋ ਚਾਰ ਨਹੀਂ ਸਾਰੇ ਫਲ ਪਾ ਲੈ, ਫਲ ਵੱਖ ਵੱਖ ਨਾ ਲੱਭਣੇ। ਵੈਸੇ ਹਰ ਬਾਗ ਵਿੱਚ ਹਰ ਫਲ ਨਹੀਂ, ਇਹ ਤੇ ਠੀਕ ਹੈ। ਹਰ ਦੇਸ਼ ਵਿੱਚ ਵੀ ਹਰ ਇੱਕ ਫਲ ਨਹੀਂ ਹੁੰਦਾ, ਕੁਛ ਵਿਦੇਸ਼ਾਂ 'ਚੋਂ ਆਉਂਦੇ ਨੇ। ਪਰ ਗੁਰੂ ਐਸਾ ਜੇ ਰੁੱਖ ਜਿਸ ਦੇ ਕੋਲ ਸਾਰੇ ਹੀ ਫਲ ਨੇ। ਇੱਕ ਪੰਕਤੀ ਆਪ ਨੂੰ ਸੁਣਾ ਦਿਆਂ, ਜਿੱਤੜੇ ਫਲ ਮਨ ਬੰਚੀਏ, ਤਿੱਤੜੇ ਸਤਿਗੁਰ ਪਾਸ। ਇੱਕ ਹੱਥ ਵਿੱਚ ਆ ਜਾਏ ਤੇ ਸਾਰੀਆਂ ਭੁੱਖਾਂ ਮੁੱਕ ਗਈਆਂ, ਸਾਰੇ ਫਲ ਮਿਲ ਗਏ। ਉਹ ਕਿਹੜੇ? ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਸਾਰੇ ਫਲ ਜਿਹੜੇ ਸਾਨੂੰ ਪ੍ਰਾਪਤ ਕਰ ਲੈ ਜਦੋਂ ਪ੍ਰਭੂ ਦੇ ਚਰਨਾਂ ਨੂੰ ਧਿਆਇਆ।
1: ਮਿਟੇ ਆਵਣ ਜਾਣਾ,
0: ਆਵਣ ਜਾਣਾ, ਜਨਮਣਾ ਮਰਨਾ, ਫਿਰ ਜਨਮਣਾ ਫਿਰ ਮਰਨਾ ਹੀ ਗੇੜ। ਇਹ ਐਸਾ ਇੱਕ ਦੁੱਖ ਰਾਮ ਰਾਏ ਕੱਟ ਹੁਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁ ਸਦਾਏ ਪਇਆ ਦੇਸ਼ ਲੰਮੈ। ਇਹ ਆਵਣ ਜਾਣ ਉਹਨਾਂ ਦਾ ਰਹਿ ਗਿਆ। ਕਬੀਰ ਸਾਹਿਬ ਜੀ ਨੇ ਇੱਕ ਥਾਂ ਤੇ ਬੜੇ ਦਾਅਵੇ ਨਾਲ ਕਿਹਾ, ਕਹਿੰਦੇ ਨੇ ਮੈਂ ਹੁਣ ਸੰਸਾਰ 'ਚ ਫੇਰ ਨਹੀਂ ਆਉਣਾ। ਜਿਵੇਂ ਕੋਈ ਕਹਿ ਦੇਵੇ ਨਾ, ਚੰਗਾ ਜੀ ਆਪਣੀ ਫਤਿਹ, ਹੁਣ ਆਪਾਂ ਫੇਰ ਨਹੀਂ ਜੇ ਮੁੜ ਕੇ ਆਉਣਾ, ਹੁਣ ਨਹੀਂ ਮਿਲਣਾ, ਹੁਣ ਨਹੀਂ ਆਉਣਾ। ਉਹ ਕਹਿੰਦੇ ਨੇ ਮੈਂ ਸੰਸਾਰ 'ਚ ਨਹੀਂ ਆਉਣਾ। ਪੁੱਛਿਆ ਕਿਵੇਂ? ਕਹਿੰਦੇ ਨੇ ਇੱਕ ਨਦੀ ਸਾਗਰ 'ਚ ਪੈ ਗਈ, ਉਹ ਕਹਿੰਦੀ ਹੈ ਜਦੋਂ ਮਿਲ ਗਈ ਇੱਥੇ, ਹੁਣ ਮੈਂ ਵਾਪਸ ਕੀ ਕਰਨ ਵਾਸਤੇ ਜਾਣਾ। ਉਹਦੇ 'ਚ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ। ਜਿਵੇਂ ਲਹਿਰਾਂ ਪਾਣੀ 'ਚ ਸਮਾ ਗਈਆਂ, ਮੈਂ ਉਹਦੀ ਲਹਿਰ ਸਾਂ, ਮੈਂ ਉਸ ਵਿੱਚ ਸਮਾ ਗਿਆ। ਸੁਨੇ ਸੁਨ ਮਿਲਿਆ ਸੰਦਰਸੀ, ਪਵਨ ਰੂਪ ਹੋਏ ਜਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵੇਂਗੇ। ਰੱਬ ਦੇ ਪਿਆਰਿਆਂ ਤੇ ਦਾਅਵੇ ਨਾਲ ਕਹਿ ਦਿੱਤਾ, ਹੁਣ ਮੈਂ ਜਨਮ ਮਰਨ ਦੇ ਗੇੜ 'ਚ ਨਹੀਂ ਆਉਣਾ, ਕਿਉਂਕਿ ਕੰਮ ਮੁਕਾ ਚੱਲਿਆ। ਸਾਨੂੰ ਵੀ ਕਹਿੰਦੇ ਨੇ, ਉਹ ਜਿਹੜੇ ਸ਼ਬਦ ਹੈ ਨਾ ਖੇਤ, ਉਹਦਾ ਕੋਈ ਖੇਤੀ ਬਾਹਰ ਦੀ ਨਾ ਸਮਝ ਲੈਣੀ, ਉਹਦਾ ਅਰਥ ਹੈ ਸਰੀਰ। ਕਹਿੰਦੇ ਨੇ ਜਿਉਂਦਿਆਂ ਜਿਉਂਦਿਆਂ ਹੀ ਲੇਖਾ ਨਿਬੇੜ ਜਾਓ ਤੇ ਫੇਰ ਨਾ ਆਇਓ, ਜਿਉਂਦਿਆਂ ਨਿਬੇੜ ਜਾਓ। ਉਹ ਸ਼ਬਦ ਵੈਸੇ ਯਾਦ ਹੈ ਤੁਹਾਨੂੰ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਬੇੜਾ। ਖੇਤ ਦਾ ਅਰਥ ਹੈ ਸਰੀਰ, ਕਿਉਂਕਿ ਖੇਤੀ 'ਚ ਬੀਜ ਬੀਜਣੇ ਆ, ਇੱਥੇ ਵੀ ਬੀਜਣੇ ਆ ਕਰਮਾਂ ਦਾ ਬੀਜ। ਉਹ ਕਹਿੰਦੇ ਨੇ ਨਿਬੇੜਾ ਕਰ ਜਾਓ, ਜਿਉਂਦੇ ਹੀ ਕਰ ਜਾਓ, ਮਰ ਕੇ ਕਰਨ ਦੀ ਗੱਲ ਨਾ ਕਰਿਓ, ਪਹਿਲੇ ਹੀ ਕਰ ਜਾਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਉਹਨਾਂ ਦਾ ਆਵਣ ਜਾਣਾ ਮੁੱਕ ਗਿਆ। ਹਾਂਜੀ,
1: ਪਾਏ ਭਗਤ ਸੁਪਾਏ ਹਰ ਜਪ,
0: ਇਹਨੂੰ ਜਪਿਆ ਪਾਵਣੀ ਨਾਲ, ਭਗਤੀ ਨਾਲ, ਸੁੰਦਰ ਪ੍ਰੇਮ ਨਾਲ ਪ੍ਰਮਾਤਮਾ ਨੂੰ ਜਦੋਂ ਜਪਿਆ,
1: ਆਪਣੇ ਪ੍ਰਭ ਭਾਵਾ
0: ਸਵਾ ਲਿਆ, ਉਸਨੂੰ ਭਾ ਜਾਵਾਂ, ਕੀ ਕੀਤਾ ਕਿਵੇਂ ਕੀਤਾ ਇਹ ਨਹੀਂ, ਭਾ ਜਾਵਾਂ। ਰਾਤ ਤੇ ਸਾਰਿਆਂ ਜੋੜੇ ਜਿੰਨੇ ਆਏ, ਹੱਥ ਜੋੜਦੇ ਹੋ, ਸਿਰ ਚੁਕਾਉਂਦੇ ਹੋ, ਧੰਨ ਗੁਰੂ ਰਾਮਦਾਸ, ਮੈਂ ਤੈਨੂੰ ਭਾ ਜਾਵਾਂ, ਮੈਂ ਤੇਰੇ ਦਰ ਤੇ ਕਬੂਲ ਹੋ ਜਾਵਾਂ, ਮੇਰਾ ਆਇਆ ਹੋਇਆ ਪ੍ਰਵਾਨ ਹੋ ਜਾਵੇ। ਸਾਹਿਬ ਕਹਿੰਦੇ ਨੇ ਅੰਦਰੋਂ ਜਿੰਨਾ ਦੀ ਭਾਵ ਨਹੀਂ, ਅੰਦਰੋਂ ਜਿਨ੍ਹਾਂ ਦੀ ਭਗਤੀ ਹੈ, ਸੁੰਦਰ ਪ੍ਰੇਮ ਹੈ, ਉਹ ਰੱਬ ਦੇ ਘਰ ਪ੍ਰਵਾਨ ਹੈ। ਉਹ ਬਾਹਰੋਂ ਹੱਥ ਨਹੀਂ ਵੇਖਦਾ, ਨੀਅਤ ਵੇਖਦਾ। ਇੱਕ ਬਚਨ ਕਰਾਂ ਆਪ ਨਾਲ, ਹੱਥ ਜੋੜਿਆ ਹੀ ਮੈਂ ਆਦਰ ਸਮਝਾਂ, ਜਿਨ੍ਹਾਂ ਵਿਚਾਰਿਆਂ ਦੇ ਹੱਥ ਹੀ ਨਹੀਂ, ਫਿਰ ਉਹ ਕੀ ਕਰਨ। ਚੰਗੇ ਚੰਗੇ ਬਚਨ ਆਖਾਂ ਤੇ ਫਿਰ ਗੁੰਗੇ ਤੇ ਵਿਚਾਰੇ ਰਹਿ ਗਏ, ਡੁੱਬ ਜਾਣਗੇ, ਉਹਨਾਂ ਦਾ ਕੀ ਹੋਏਗਾ, ਬੋਲ ਹੀ ਨਹੀਂ ਸਕਦੇ। ਕੁਛ ਵੀ ਨਾ ਬੋਲੋ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀ ਕਹਿ ਅਰਦਾਸ। ਉਹ ਨੀਅਤ ਵੇਖਦਾ, ਉਹ ਪਾਵਣੀ ਵੇਖਦਾ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕੇ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈ। ਜੋ ਭਾਵਣੀ ਹੈ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ।
1: ਜਪ ਏਕ ਲਖ ਪਾਰ ਪੂਰਨ
0: ਫਲ। ਕਿਸ ਨੂੰ ਜਪਾਂ? ਜਪ ਅਸੰਖ ਜਾਪੇ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ। ਅਸੰਖਾਂ ਚੋਂ ਕਿਹੜਾ ਚੁਣੋ? ਗੁਰੂ ਸਾਹਿਬ ਕਹਿੰਦੇ ਇੱਕੋ ਜਪ, ਇੱਕੋ ਸਲਾਹ। ਉਹਦੀ ਸਿਫਤ ਸਲਾਹ ਕਰੇ ਹੋਈ ਤੇ ਜਪ ਹੈ। ਏਕ ਸਿਮਰ ਏਕੋ ਮਨ ਆਹ, ਏਕ ਕੇ ਗੁਣ ਗਾਓ ਅਨੰਤ ਹੈ। ਇੱਕ ਗੁਣ ਉਸਦੇ ਬੇਅੰਤ ਨੇ, ਅਨੰਤ ਨੇ, ਬੇਅੰਤ ਗੁਣ ਗਾ। ਜਿੰਨੇ ਗਾਏ ਜਾਂਦੇ ਨੇ ਗਾ, ਅਪਾਰ ਦੇ ਗੁਣ ਗਾ।
1: ਇਸ ਬਿਨਾ ਨਹੀਂ ਕੋਈ,
0: ਪੂਰਨ ਹੈ, ਅਪਾਰ ਹੈ, ਅਲਖ ਹੈ, ਭਾਵਾਦਿਸ਼ਟ ਹੈ ਉਸਨੂੰ ਜਪ। ਉਸ ਬਿਨਾ ਦੂਜਾ ਕੋਈ ਨਹੀਂ।
1: ਬਿਨਵੰਤ ਨਾਨਕ ਗੁਰ ਪਰਮ ਖੋਇਆ।
0: ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ, ਆਪਣਾ ਤੇ ਭਰਮ ਮੁੱਕ ਗਿਆ। ਪ੍ਰਸ਼ਨ ਹੈ ਮੁਕਾਇਆ ਕਿਸਨੇ? ਕਹਿੰਦੇ ਨੇ ਗੁਰੂ ਨੇ, ਗੁਰੂ ਨੇ ਮੇਰਾ ਭਰਮ ਨਾਸ ਕਰ ਦਿੱਤਾ ਹੈ। ਹੁਣ ਮੈਨੂੰ ਇਹ ਭਰਮ ਨਹੀਂ ਰਹਿ ਗਿਆ ਕਿ ਰੱਬ ਮੱਕੇ ਚ ਹੈ ਕਿ ਕਾਂਸ਼ੀ ਵਿੱਚ, ਇੱਧਰ ਹੈ ਕਿ ਉੱਧਰ, ਪਤਾਲ ਵਿੱਚ ਹੈ ਕਿ ਆਕਾਸ਼ ਹੈ। ਗੁਰੂ ਨੇ ਮੈਨੂੰ ਵਿਖਾ ਦਿੱਤਾ ਹੈ। ਹਾਂਜੀ,
1: ਜਤ ਦੇਖਾਂ ਤਤ ਸੋਈ,
0: ਜਿੱਧਰ ਵੇਖਦਾ ਹਾਂ ਉਹੀ ਉਹੀ ਦਿਸਦਾ। ਦੋਇ ਦੋਇ ਲੋਚਨ ਪੇਖਾਂ, ਆਉਂ ਹਰ ਬਿਨ ਔਰ ਨਾ ਦੇਖਾਂ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਨ ਹਾਰ ਜੀਓ। ਗੁਰੂ ਨੇ ਭਰਮ ਮੁਕਾ ਦਿੱਤਾ, ਹੁਣ ਤੇ ਬ੍ਰਹਮ ਦੀ ਸਰ, ਬ੍ਰਹਮ ਸੁਣੀਆਂ, ਏਕ ਏਕ ਵਿਖਾਣੀਆਂ। ਆਤਮ ਪਸਾਰਾ ਕਰਨ ਹਾਰਾ ਪ੍ਰਭਣਾ ਨਾ ਜਾਣੀਆਂ, ਉਹ ਅਕਾਲ ਪੁਰਖ ਹਰ ਥਾਂ ਤੇ ਹੈ।
1: ਬਤ ਤੇ ਪਾਵਨ ਹਰ ਨਾਮਾ।
0: ਸਵਾਲ ਇਹ ਹੈ ਕਿ ਜੀ ਪਤਤ ਤੇ ਹੋ ਗਿਆ, ਗਿਰ ਤੇ ਗਿਆ, ਮੈਲਾ ਤੇ ਹੋ ਗਿਆ, ਪਾਪਾਂ ਨਾਲ ਤੇ ਭਰ ਗਿਆ, ਪਾਵਨ ਕਿਵੇਂ ਹੋ ਗਏ? ਪਰਮਾਤਮਾ ਹੈ ਨਿਰਮਲ, ਜੀਵ ਹੈ ਮੈਲਾ, ਉਹ ਹੈ ਪਾਵਨ, ਇਹ ਹੈ ਪਤਤ। ਮੇਲ ਕਿਵੇਂ ਬਣੇ? ਸੁਜਾਤੀ ਮੇਲ ਤੇ ਹੋ ਜਾਂਦਾ, ਇਹ ਵਜਾਤੀ ਮੇਲ ਨਹੀਂ ਹੋ ਸਕਦਾ। ਹੁਣ ਇਹ ਠੀਕ ਕਿਵੇਂ ਹੋ ਗਏ? ਇੱਥੇ ਫਰਮਾ ਰਹੇ ਨੇ ਪਤਤਾਂ ਨੂੰ ਪਾਵਨ ਕਰਨ ਵਾਸਤੇ ਵੀ ਪ੍ਰਬੰਧ ਹੈ। ਸੱਚ ਜੇ ਖੋਟਾ ਸਿੱਕਾ ਤੇ ਖਰਾ ਨਹੀਂ ਹੋਣਾ, ਪਰ ਖੋਟੇ ਮਨ ਜ਼ਰੂਰ ਖਰੇ ਹੋ ਜਾਣਗੇ। ਦਸ਼ਮੇਸ਼ ਪਿਤਾ ਨੂੰ ਇੱਕ ਬਚਨ ਕਿਹਾ ਸੀ ਬਹਾਦਰ ਸ਼ਾਹ ਨੇ, ਉਹ ਤੁਹਾਨੂੰ ਯਾਦ ਕਰਾ ਦੇ ਹਾਂ। ਮੁਗਲ ਬਾਦਸ਼ਾਹ ਨੇ ਕਹਿਣ ਲੱਗਾ ਜੀ ਸਾਡਾ ਮਜ਼ਹਬ ਬਹੁਤ ਚੰਗਾ। ਬੰਦਾ ਆਪਣੇ ਧਰਮ ਦੀ ਸਿਫਤ ਕਰਦਾ ਸਾਡਾ ਮਜ਼ਹਬ, ਹਾਲਾਂਕਿ ਮਜ਼ਹਬ ਦਾ ਪਤਾ ਕੋਈ ਨਹੀਂ ਸੀ ਧਰਮ ਕਿਹਨੂੰ ਕਹਿੰਦੇ ਨੇ। ਸਾਡਾ ਮਜ਼ਹਬ ਬੜਾ ਚੰਗਾ ਹੈ ਸਾਹਿਬ। ਕਹਿਣ ਲੱਗੇ ਬਹਾਦਰ ਸ਼ਾਹ ਸਾਰੇ ਹੀ ਚੰਗੇ ਨੇ, ਤੇਰਾ ਵੀ ਚੰਗਾ, ਸਾਡਾ ਵੀ ਚੰਗਾ, ਸਾਰੇ ਹੀ ਚੰਗਾ। ਲੱਗਾ ਜੀ ਸਾਡਾ ਧਰਮ, ਬਸ ਕਲਮਾ ਪੜ੍ਹ ਲਓ ਤੇ ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹੇ, ਕਲਮਾ ਪੜ੍ਹ ਲਓ, ਅੱਲਾਹੁ ਅਕਬਰ, ਕਲਮਾ। ਕਹਿਣ ਲੱਗੇ ਅੱਛਾ ਪਾਤਸ਼ਾਹ, ਜੇ ਉਹ ਵੀ ਸਮਝ ਆਉਂਦੇ ਸੰਨਾ ਗੁੜ ਕਾਢ ਤਲੀ ਦਿਖਲਾਇਆ, ਹੱਥ ਤੇ ਵਿਖਾ ਦੇਣਾ, ਰੁਪਈਆ ਕੱਢਿਆ। ਰੁਪਈਏ ਚੱਲਦੇ ਸਨ ਵੈਸੇ, ਰੁਪਈਆ ਸ਼ਬਦ ਰੁਪਏ ਤੋਂ ਚਾਂਦੀ ਦੇ ਹੁੰਦੇ ਸਨ, ਚਾਂਦੀ ਨੂੰ ਕਹਿੰਦੇ ਨੇ ਰੂਪਾ। ਕਹਿਣ ਲੱਗੇ ਜੀ ਕੋਈ ਚੀਜ਼ ਮੰਗਾ, ਗਿਆ ਨਫਰ ਆ ਗਿਆ। ਕਹਿਣ ਲੱਗਾ ਜੀ ਇਹਦਾ ਕੁਛ ਨਹੀਂ ਮਿਲਦਾ, ਖੋਟਾ। ਕਹਿਣ ਲੱਗਾ ਗੁਰੂ ਜੀ ਖੋਟਾ ਰੁਪਈਆ ਦਿੱਤਾ। ਕਹਿਣ ਲੱਗੇ ਖੋਟਾ ਕਿਵੇਂ? ਤੁਹਾਡਾ ਹੀ ਬਣਾਇਆ ਤੇ ਕਲਮਾ ਉੱਤੇ ਲਿਖਿਆ ਹੋਇਆ। ਕਹਿਣ ਲੱਗਾ ਕਲਮਾ ਕੀ ਕਰੇ, ਕਲਮਾ ਥੋੜਾ ਕਿਸੇ ਲੈਣਾ, ਚਾਂਦੀ ਲੈਣੀ ਹੈ, ਚਾਂਦੀ ਖੋਟੀ। ਹੱਸ ਪਏ ਸਾਹਿਬ, ਕਹਿਣ ਲੱਗੇ ਤੂੰ ਤੇ ਕਹਿੰਦੇ ਸਾਂ ਕਿ ਕਲਮਾ ਪੜ ਲਓ ਸਿੱਧੇ ਜਾ ਪਹੁੰਚੀਦਾ, ਕਿਲਮੇ ਨੇ ਤੇ ਇਹਦਾ ਵੀ ਕੱਖ ਨਹੀਂ ਸਵਾਰਿਆ ਤੇ ਤੁਹਾਡਾ ਕੀ ਸਵਾਰੇਗਾ ਜਿਹੜੇ ਮਨ ਤੋਂ ਖੋਟੇ। ਕਹਿਣ ਲੱਗੇ ਚਾਂਦੀ ਖਰੀ ਹੁੰਦੀ ਤੇ ਚਾਂਦੀ ਦੇ ਭਾਅ ਵਿਕ ਜਾਂਦੀ, ਚਾਂਦੀ ਖੋਟੀ ਹੈ ਤੇ ਜਿਨ੍ਹਾਂ ਦੇ ਮਨ ਖੋਟੇ ਨੇ ਪੜਦੇ ਫਿਰਨ ਕਲਮੇ। ਸਤਿਗੁਰੂ ਕਹਿੰਦੇ ਨੇ ਪਾਵਨ ਬੰਦਾ ਤਾਂ ਹੋਵੇਗਾ ਨਿਰਾ ਬਾਹਰੋਂ ਮੋਹਰਾਂ ਲਵਾਇਆ ਨਹੀਂ, ਅੰਦਰੋਂ ਪਰਮਾਤਮਾ ਦਾ ਨਾਮ ਪਵਿੱਤਰ ਕਰਦਾ ਹੈ। ਤੇ ਭਗਤ ਨਾਮਦੇਵ ਨੇ ਇੱਕ ਦਾਅਵੇ ਨਾਲ ਗੱਲ ਕਹੀ ਹੈ, ਕਹਿੰਦੇ ਨੇ ਇੱਕ ਬੰਦੇ ਦਾ ਇੱਕ ਪਾਪੀ ਦਾ ਨਾਮ ਲੈ ਦਿਓ ਜਿਸ ਨੇ ਨਾਮ ਜਪਿਆ ਹੋਵੇ ਤੇ ਉਹਨੂੰ ਕਲੰਕ ਰਹਿ ਗਿਆ ਹੋ, ਨਾਮ ਬਖਸ਼ਿਆ ਗਿਆ ਹੋ। ਪੰਕਤੀ ਸੁਣਾਵਾਂ, ਕੌਣ ਕੋ ਕਿਸ ਨੂੰ ਕੌਣ ਕੋ ਕਲੰਕ ਰਹੇ ਹੋ, ਰਾਮ ਨਾਮ ਲੇਤ ਹੈ ਪਤਤ ਪਵਿੱਤ ਭਏ ਰਾਮ ਕਹਿਤ। ਪਤਤ ਵੀ ਪਵਿੱਤ ਹੋ ਗਏ, ਕਹਿੰਦੇ ਨੇ ਪਤਤ ਪਾਵਨ ਹਰ ਨਾਮਾ, ਪਰਮਾਤਮਾ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ।
1: ਪੂਰਨ ਸੰਤ ਜਨਾ ਕੇ ਕਾਮਾ,
0: ਸੰਤ ਜਨ ਕੌਣ ਨੇ ਜਿਹੜੇ ਰੱਬ ਦੇ ਬਣ ਗਏ। ਸੰਤ ਦੀ ਪਰਿਭਾਸ਼ਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦੇਖੀਏ ਕਿਵੇਂ ਸੱਚਾ ਸੰਤ। ਉਹ ਕਹਿੰਦੇ ਨੇ ਰੱਬ ਦੇ ਤੇ ਉਹਦੇ ਕਰਮ ਮਿਲਾ ਲਓ, ਜੇ ਇੱਕ ਨੇ ਦੋਵਾਂ ਦੇ, ਰੱਬ ਜੈਸੇ ਕਰਮ ਨੇ ਤੇ ਸੰਤ। ਪੰਕਤੀ ਆਪ ਨੂੰ ਸੁਣਾਵਾਂ ਬਾਣੀ ਦੀ, ਸੋਈ ਸੰਤ ਜੋ ਭਾਵੇ ਰਾਮ, ਜੋ ਰੱਬ ਨੂੰ ਭਾਵੇ ਸੰਤ। ਸੰਤ ਗੋਬਿੰਦ ਕਹਿ ਇੱਕ ਹੈ ਕਾਮ, ਉਹਨਾਂ ਦੋਵਾਂ ਦੇ ਕੰਮ, ਉਹ ਵੀ ਨਿਰਭੈ ਉਹ ਵੀ ਨਿਰਭੈ, ਉਹ ਵੀ ਨਿਰਵੈਰ ਉਹ ਵੀ ਨਿਰਵੈਰ, ਉਹ ਵੀ ਸਰਬੱਤ ਦਾ ਭਲਾ ਮੰਗਦਾ ਉਹ ਵੀ ਸਰਬੱਤ ਦਾ ਫਲ। ਰੱਬ ਵਿੱਚ ਵੀ ਕੋਈ ਦੋਸ਼ ਨਹੀਂ, ਉਸ ਵਿੱਚ ਵੀ ਕੋਈ ਦੋਸ਼ ਨਹੀਂ, ਰੱਬ ਵੀ ਸੱਤ ਉਹ ਵੀ ਸੱਤ। ਸੰਤ ਗੋਬਿੰਦ ਕਹਿ ਇੱਕ ਹੈ ਕਾਮ, ਐਸਾ ਸੰਤ ਫਿਰ ਕੌਣ ਹੈ ਮੇਰਾ ਸਤਿਗੁਰੂ। ਇਹਨਾਂ ਦੇ ਸੰਤ ਜਨ ਰੱਬ ਦੇ ਸੱਚ ਸੰਗੀ ਪਿਆਰੇ, ਉਹਨਾਂ ਦੇ ਕੰਮ ਸਾਰੇ ਪੂਰੇ ਹੋ ਜਾਂਦੇ, ਕੋਈ ਵੀ ਅਧੂਰਾ ਨਹੀਂ ਰਹਿੰਦਾ।
1: ਗੁਰ ਸੰਤ ਪਾਇਆ ਪ੍ਰਭ ਧਿਆਇਆ,
0: ਗੁਰੂ ਸੰਤ ਪਾਇਆ, ਇੱਥੇ ਗੁਰੂ ਸੰਤ ਕਹਿ ਦਿੱਤਾ, ਗੁਰੂ ਸੰਤ ਹੈ, ਗੁਰੂ ਸੰਤ ਦੀ ਪ੍ਰਾਪਤੀ ਹੋ ਗਈ।
1: ਸਗਲ ਇੱਛਾ ਪੁੰਨੀਆ,
0: ਗੁਰੂ ਸੰਤ ਪਾਇਆ ਤੇ ਇਹਦਾ ਨਾਲ ਫਾਲੇ ਮਿਲੇ ਆ। ਗੁਰੂ ਨੇ ਜਿਹੜਾ ਕਾਰਜ ਕੀਤਾ ਕਿ ਮੈਂ ਪ੍ਰਭੂ ਨੂੰ ਧਿਆਇਆ, ਪ੍ਰਭੂ ਧਿਆਨ ਵਿੱਚ ਆ ਗਿਆ, ਧਿਆਨ ਦਾ ਅਰਥ ਹੈ ਧਿਆਨ ਵਿੱਚ ਆ ਜਾਣਾ, ਧਿਆਨ ਚ ਟਿਕ ਜਾਣਾ, ਸਾਰੀਆਂ ਹੀ ਮੇਰੀਆਂ ਇੱਛਾ ਪੂਰੀਆਂ ਹੋ ਗਈਆਂ।
1: ਹਾਂ ਤਾਪ ਬਿਨਸੇ ਸਦਾ ਸਰਸੇ,
0: ਸਭ ਤੋਂ ਵੱਡਾ ਤਾਪ, ਤਾਪ ਦਾ ਅਰਥ ਹੈ ਤਪਣਾ, ਤਪਣ ਦਾ ਅਰਥ ਹੈ ਦੁੱਖ, ਦੁਖੀ ਹੋਣਾ। ਹਉ ਤਾਪ, ਹਉਮੇ ਵਰਗਾ ਤਾਪ, ਇਹ ਜਿਹੜੇ ਹੰਕਾਰ ਤੋਂ ਤਾਪ ਸਨ, ਦੁੱਖ ਸਨ, ਇਹ ਸਾਰਿਆਂ ਦਾ ਵਿਨਾਸ਼ ਹੋ ਗਿਆ। ਸਦਾ ਸਰਸੈ, ਸਦਾ ਰਸ ਸਹਿਤ ਹੋ ਗਏ, ਰਸ ਨਾਲ ਭਰਪੂਰ ਹੋ ਗਏ, ਆਨੰਦ ਪ੍ਰੇਮ ਨਾਲ ਭਰਪੂਰ ਹੋ ਗਏ।
1: ਪ੍ਰਭ ਮਿਲੇ ਚਿਰੀ ਵਿਛੁੰਨਿਆ,
0: ਪ੍ਰਭੂ ਮਿਲ ਗਏ ਜਿਹੜੇ ਚਿਰਾਂ ਦੇ ਵਿਛੜੇ ਸਨ। ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਰਾਮ ਰਾਜੇ, ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਬਸੇਕ, ਚਿਰਾਂ ਤੋਂ ਵਿਛੜੇ ਪ੍ਰਭੂ ਮਿਲ ਗਏ।
1: ਮਨ ਸ਼ਾਂਤ ਆਏ ਵੱਜੀ ਵਧਾਏ,
0: ਮਨ ਚ ਸ਼ਾਂਤੀ ਆ ਗਏ, ਵਧਾਈ ਵੱਜ ਗਈ। ਇਹ ਵਧਾਈ ਸ਼ਬਦ ਸਾਡਾ ਬੜਾ ਪੁਰਾਣਾ, ਘਰ ਚ ਕੋਈ ਖੁਸ਼ੀ ਹੁੰਦੀ ਸੀ ਤੇ ਉਹ ਵੇਖਿਆ ਕੁਛ ਬਰਾਦਰੀਆਂ ਐਸੀਆਂ ਸਨ ਵਧਾਈ ਮੰਗਣ ਆਉਣਾ, ਉਹਨਾਂ ਥਾਲੀ ਵਜਾ ਦੇਣੀ, ਕਿਉਂ ਇਹ ਵਧਾਈ ਮੰਗਣ ਆਈ, ਢੋਲ ਵਜਾਉਣੇ, ਭੰਡ ਆ ਜਾਣੇ, ਵਧਾਈਆਂ ਮੰਗਣ ਵਾਲੇ, ਉਹਨਾਂ ਸਿਫਤ ਕਰਨੀ। ਕਹਿੰਦੇ ਨੇ ਇੱਥੇ ਮਨ ਚ ਵਧਾਈ ਵੱਜ ਗਈ, ਅੰਦਰ ਚੜ੍ਹਦੀ ਕਲਾ ਹੋ ਗਈ, ਮਨ ਸ਼ਾਂਤ ਆਏ ਵਜੀ ਵਧਾਈ। ਅਗਲੀ ਪੰਕਤੀ, ਹਾਂਜੀ,
1: ਮਨੋ ਕਦੇ ਨਾ ਵਿਸਰੈ,
0: ਪਰਮਾਤਮਾ ਕਦੀ ਨਾ ਭੁੱਲੇ, ਜਿਸ ਦੇ ਆਸਰੇ ਚੜ੍ਹਦੀ ਕਲਾ। ਪਰਮਾਤਮਾ ਜੀ ਇੱਕ ਰੁੱਖ, ਅਸੀਂ ਹਾਂ ਵੇਲਾਂ, ਯਾਦ ਰੱਖਣਾ, ਵੇਲ ਰੁੱਖ ਨਾਲ ਚੜ੍ਹਦੀ ਹੈ, ਜਿੱਡਾ ਉੱਚਾ ਰੁੱਖ ਹੋਵੇ, ਜੋ ਰੱਬ, ਰੱਬ ਦਾ ਤੇ ਪਤਾ ਹੀ ਨਹੀਂ ਕਿੰਨਾ ਉੱਚਾ, ਪਰ ਇਹ ਜ਼ਰੂਰ ਹੈ ਜਿਹੜੇ ਨਾਲ ਜੁੜ ਗਏ ਉਹਦੇ ਜਿੰਨੇ ਹੀ ਉੱਚੇ ਹੋ ਜਾਂਦੇ, ਉਸ ਦੇ ਨਾਲ ਚੜ੍ਹਦੇ ਜਾਂਦੇ ਨੇ, ਉੱਚੇ ਹੁੰਦੇ ਨੇ, ਉਸ ਤੋਂ ਉਹਨਾਂ ਨੂੰ ਜੀਵਨ ਮਿਲਦਾ, ਪਾਵਰ ਮਿਲਦੀ ਹੈ, ਉਹਨਾਂ ਤੋਂ ਤਾਕਤ ਮਿਲਦੀ ਹੈ, ਉਹਨਾਂ ਦੇ ਨਾਲ ਚੜ੍ਹ ਕੇ ਜਿਵੇਂ ਰੁੱਖ ਸਾਂਭ ਸੰਭਾਲ ਕਰ ਰਹੇ ਆਸਰਾ ਦੇ ਰਿਹਾ ਵੇਲ ਨੂੰ ਉਹ ਆਸਰਾ ਦਿੰਦੇ ਹਨ ਮਨ ਤੋਂ ਪ੍ਰਮਾਤਮਾ ਕਦੀ ਨਾ ਭੁੱਲੇ
1: ਬੇਨਵੰਤ ਨਾਨਕ ਸਤਿਗੁਰ ਦ੍ਰਿੜਾਇਆ
0: ਗੁਰੂ ਨੇ ਦ੍ਰਿੜਾਇਆ ਕਿ ਇਹ ਪੱਕਾ ਕਰ ਦਿੱਤਾ ਦ੍ਰਿੜ ਕਰ ਦਿੱਤਾ ਗੁਰੂ ਜਦੋਂ ਟਿਕਾ ਦਿੰਦਾ ਨਾ ਸਿਆਣਾ ਸੁਣਿਆਰਾ ਜਦੋਂ ਨਗ ਜੜ ਦਿੰਦਾ ਉਹ ਕਹਿੰਦਾ ਲਓ ਜਿੰਨਾ ਮਰਜ਼ੀ ਹੰਡਾਓ ਪਾਓ ਇਹ ਨਹੀਂ ਜੇ ਹੁਣ ਉੱਖੜਦਾ ਖੈਰ ਨਗ ਤੇ ਫਿਰ ਵੀ ਕਦੀ ਉੱਖੜ ਜਾਏ ਨਿਕਲ ਜਾਏ ਪਰ ਗੁਰੂ ਜਦੋਂ ਨਾਮ ਦ੍ਰਿੜ ਕਰ ਦਿੰਦਾ ਨੇ ਅੰਦਰ ਉਹ ਕਹਿੰਦਾ ਇਹ ਜਿੰਦ ਦਾ ਸਾਥੀ ਹੈ ਹੁਣ ਲੋਕ ਪ੍ਰਲੋਕ ਤੇਰੇ ਨਾਲ ਹੋਵੇਗਾ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਪੱਕਾ ਕਰ ਦਿੱਤਾ ਤੇ ਇੱਕ ਉਪਦੇਸ਼ ਦਿੱਤਾ ਹਾਂਜੀ
1: ਸਦਾ ਭਾਜ ਜਗਦੀਸ਼ਰ
0: ਸਦਾ ਵਾਸਤੇ

ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ। ਜਦੋਂ ਘਰ ਦੇ ਵਿੱਚ ਮਾਂ ਬਾਪ ਬੱਚੇ ਦਾ ਮੂੰਹ ਦੇਖਦੇ ਆ ਤਾਂ ਖੁਸ਼ੀਆਂ ਹੁੰਦੀਆਂ ਨੇ। ਬੱਚਾ ਜਨਮ ਲੈਂਦਾ, ਮਾਂ ਬਾਪ ਦੇ ਚਾਅ ਹੁੰਦੇ ਆ, ਲਾਡ ਹੁੰਦੇ ਆ, ਚਾਵਾਂ ਲਾਡਾਂ ਨਾਲ ਬੱਚੇ ਨੂੰ ਪਾਲਦੇ ਆ। ਮਾਂ ਦੇ ਮਨ ਵਿੱਚ ਇੱਕ ਇੱਛਾ ਹੁੰਦੀ ਹੈ, ਮੇਰਾ ਬੱਚਾ, ਮੇਰਾ ਪੁੱਤ ਤੀ ਵੱਡਾ ਹੋ ਕੇ ਚੰਗਾ ਪੜ੍ਹ ਲਿਖ ਜਾਏ, ਚੰਗਾ ਇਨਸਾਨ ਬਣੇ। ਫਿਰ ਉਹਨੂੰ ਇੱਕ ਇੱਛਾ ਰੱਖ ਕੇ ਪਾਲਦੇ ਆ ਵੀ ਅੱਜ ਅਸੀਂ ਇਹਦੀ ਸੰਭਾਲ ਕਰਨੀ ਹੈ, ਜਦੋਂ ਅਸੀਂ ਬੁੱਢੇ ਹੋ ਗਏ ਫਿਰ ਇਹ ਸਾਡੀ ਸੰਭਾਲ ਕਰੇਗਾ। ਬੜੇ ਪਿਆਰ ਨਾਲ ਮਿਹਨਤ ਕਰਕੇ ਮਾਤਾ ਪਿਤਾ ਆਪਣੇ ਬੱਚੇ ਨੂੰ ਪੜ੍ਹਾਉਂਦੇ ਆ, ਬੱਚਾ ਪੜ੍ਹ ਲਿਖ ਜਾਂਦਾ ਹੈ ਬਚਪਨ ਦੇ ਵਿੱਚ, ਫਿਰ ਜਵਾਨੀ 'ਚ ਆਉਂਦਾ ਹੈ, ਜਦੋਂ ਪੜ੍ਹਾਈ ਪੂਰੀ ਹੋ ਜਾਂਦੀ ਹੈ ਫਿਰ ਕੰਮ ਲੱਭਦਾ ਹੈ, ਫਿਰ ਜਦੋਂ ਕੰਮ ਵੀ ਮਿਲ ਜਾਂਦਾ ਹੈ ਫਿਰ ਮਾਤਾ ਪਿਤਾ ਨੂੰ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਦਾ ਹੁਣ ਵਿਆਹ ਹੋਵੇ, ਮੇਰਾ ਪੁੱਤ ਵਿਆਹਿਆ ਜਾਵੇ, ਮੇਰੇ ਘਰ ਨੂੰਹ ਆਵੇ, ਮੇਰੀ ਧੀ ਵਿਆਹੀ ਜਾਵੇ, ਮੇਰੇ ਘਰ ਜਵਾਈ ਆਵੇ। ਮਾਤਾ ਪਿਤਾ ਦੀ ਇੱਛਾ ਹੁੰਦੀ ਹੈ। ਕਹਿੰਦੇ ਮਾਤਾ ਪਿਤਾ ਵੱਡੇ ਆਨੰਦ ਦੇ ਵਿੱਚ, ਖੁਸ਼ੀ ਦੇ ਵਿੱਚ ਫਿਰਦੇ ਹੈ ਕਿ ਸਾਡੇ ਪੁੱਤਰ ਦੀ ਮੰਗਣੀ ਹੋ ਗਈ, ਹੁਣ ਸਾਡੇ ਪੁੱਤਰ ਦਾ ਵਿਆਹ ਹੋਏਗਾ। ਮਿਲਾਪ ਹੋ ਜਾਂਦਾ, ਦੋਨਾਂ ਪਾਸੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਧੀ ਦਾ ਰਿਸ਼ਤਾ ਕਰਕੇ ਧੀ ਦੇ ਮਾਪੇ ਖੁਸ਼ ਹੁੰਦੇ ਹੈ, ਪੁੱਤਰ ਦਾ ਰਿਸ਼ਤਾ ਕਰਕੇ ਪੁੱਤਰ ਦੇ ਮਾਪੇ ਖੁਸ਼ ਹੁੰਦੇ ਹੈ। ਰਹਿਸੀ ਅੰਗ ਨਾ ਮਾਵਈ ਗਾਵੈ ਸੁਹਿਲੜੈ ਸੁਖ ਹੋਈ। ਖੁਸ਼ੀ ਦੇ ਨਾਲ ਸਮਾਏ ਨਹੀਂ ਰਹਿੰਦੇ, ਭਾਵੇਂ ਇੰਨੀ ਖੁਸ਼ੀ ਹੁੰਦੀ ਆਪੇ ਤੋਂ ਬਾਹਰ ਹੋ ਜਾਂਦੇ ਆ। ਮਾਂ ਗੀਤ ਗਾਉਂਦੀ ਹੈ, ਚਾਚੀਆਂ ਤਾਈਆਂ ਗੀਤ ਗਾਉਂਦੀਆਂ, ਖੁਸ਼ੀ ਮਨਾਉਂਦੀਆਂ ਨੇ, ਪਿਤਾ ਵੀ ਖੁਸ਼ੀ ਮਨਾਉਂਦਾ। ਬਿਗਸਤੀ ਪੁੱਤਰ ਵਿਆਹੇ ਹੈ, ਘੋੜੀ ਲਾਵਾਂ ਗਾਵ ਭਲੋਈ। ਹੁਣ ਪੁੱਤਰ ਦੇ ਵਿਆਹ ਦਾ ਦਿਨ ਬੰਨਿਆ ਗਿਆ, ਆਂਢ ਗੁਆਂਢ ਰਿਸ਼ਤੇਦਾਰਾਂ ਨੂੰ ਸੱਦਿਆ ਗਿਆ ਵੀ ਵਿਆਹ ਸਾਡੇ ਪੁੱਤ ਦਾ, ਆਓ ਸਾਰੇ ਜਾਣੇ ਰਲ ਕੇ ਕੰਮ ਕਰੀਏ। ਘੋੜੀਆਂ ਗਾਈਆਂ ਜਾਂਦੀਆਂ, ਜਿਸ ਦਿਨ ਪੁੱਤਰ ਦਾ ਵਿਆਹ ਹੁੰਦਾ ਉਸ ਦਿਨ ਮਾਂ ਸਾਜ ਸਵਾਰ ਕੇ ਤਿਆਰ ਹੁੰਦੀ ਹੈ, ਖੁਸ਼ ਹੁੰਦੀ ਹੈ, ਪੁੱਤ ਦੀਆਂ ਘੋੜੀਆਂ ਗਾਉਂਦੀ ਹੈ, ਲਾਵਾਂ ਕਈ ਗੀਤ ਤਰ੍ਹਾਂ ਦੇ ਗੀਤ ਗਾਉਂਦੀ ਹੈ, ਖੁਸ਼ੀ ਮਨਾਉਂਦੀ ਹੈ। ਸੁੱਖਾਂ ਸੁੱਖੈ ਮਾਵੜੀ ਪੁੱਤ ਨੂੰ ਦਾ ਮੇਲ ਅਲੋਈ। ਹੁਣ ਮਾਂ ਆਪਣੇ ਬੱਚਿਆਂ ਦੀ ਸੁੱਖ ਸੁੱਖਦੀ ਹੈ, ਜਦੋਂ ਨੂੰਹ ਆ ਕੇ ਪੈਰੀਂ ਹੱਥ ਲਾਉਂਦੀ ਹੈ ਤਾਂ ਉਹਨੂੰ ਦੁਆਵਾਂ ਦਿੰਦੀ ਹੈ, ਖੁਸ਼ ਰਹਿ ਹੱਸਦੀ ਵੱਸਦੀ ਰਹਿ, ਬੁੱਢ ਸੁਹਾਗਣ ਹੋਵੇ, ਕਿੰਨੀਆਂ ਆਸੀਸਾਂ ਦਿੰਦੀ ਆ ਮਾਂ। ਫਿਰ ਜਦੋਂ ਵਿਆਹ ਹੋ ਜਾਂਦਾ ਖੁਸ਼ੀਆਂ ਦੇ ਨਾਲ, ਨੂੰਹ ਵੀ ਘਰ ਆ ਕੇ ਕੰਮ ਕਰਦੀ ਹੈ, ਘਰ ਦਾ ਕੰਮ ਸੰਭਾਲਦੀ ਹੈ, ਨੂੰਹ ਸੱਸ ਦੋਨੇ ਬਹਿ ਕੇ ਗੱਲਾਂ ਕਰਦੀਆਂ। ਮਹੀਨਾ ਦੋ ਮਹੀਨੇ ਚਾਰ ਮਹੀਨੇ ਛੇ ਮਹੀਨੇ ਲੰਘਦੇ ਹੈ ਅਤੇ ਹੌਲੀ ਹੌਲੀ ਫਿਰ ਫਰਕ ਪੈਣਾ ਸ਼ੁਰੂ ਹੋ ਜਾਂਦਾ, ਖੁਸ਼ੀ ਘਟਦੀ ਜਾਂਦੀ ਹੈ। ਹੁਣ ਮਾਂ ਦੀ ਇੱਛਾ ਹੁੰਦੀ ਹੈ ਪੁੱਤ ਮੇਰੇ ਆਖੇ ਲੱਗੇ, ਮੇਰੀ ਗੱਲ ਮੰਨੇ, ਅਤੇ ਨੂੰਹ ਦੀ ਇੱਛਾ ਹੁੰਦੀ ਹੈ ਕਿ ਮੇਰਾ ਪਤੀ ਮੇਰੀ ਗੱਲ ਮੰਨੇ। ਦੋਨੇ ਇੱਕ ਦੂਜੇ ਦੀਆਂ ਆਪਣੀਆਂ ਆਪਣੀਆਂ ਗੱਲਾਂ ਮਨਾਉਣ ਦੇ ਵਿੱਚ ਰੁੱਝ ਜਾਂਦੀ ਹੈ। ਉਧਰੋਂ ਨੂੰਹ ਆਪਣੇ ਪਤੀ ਨੂੰ ਗੱਲ ਸਮਝਾਉਂਦੀ ਹੈ, ਉਧਰੋਂ ਮਾਂ ਸਮਝਾਉਂਦੀ ਹੈ, ਅਤੇ ਇੱਥੋਂ ਆ ਕੇ ਇਹਨਾਂ ਦੇ ਵਿੱਚ ਤਰੇੜ ਪੈ ਜਾਂਦੀ ਹੈ। ਜੋ ਕੁਝ ਮਾਂ ਚਾਹੁੰਦੀ ਹੈ ਉਹ ਨੂੰਹ ਨੂੰ ਫਿੱਟ ਨਹੀਂ ਆਉਂਦਾ, ਜੋ ਨੂੰਹ ਚਾਹੁੰਦੀ ਹੈ ਉਹ ਮਾਂ ਨੂੰ ਫਿੱਟ ਨਹੀਂ ਆਉਂਦਾ, ਅਤੇ ਜਿਹੜਾ ਪੁੱਤਰ ਹੈ ਉਹ ਮਾਂ ਦੇ ਵੱਲ ਦੀ ਗੱਲ ਕਰਦਾ ਅਤੇ ਘਰ ਵਾਲੀ ਗੁੱਸੇ ਹੋ ਜਾਂਦੀ ਹੈ, ਅਤੇ ਜੇ ਘਰ ਵਾਲੀ ਦੇ ਪੱਖ ਦੀ ਗੱਲ ਕਰਦਾ ਤਾਂ ਮਾਂ ਗੁੱਸੇ ਹੋ ਜਾਂਦੀ ਹੈ। ਨੂੰਹ ਨਿਤ ਕੰਤ ਕੁਮੰਤ ਦੇ ਵਿਹਰੇ ਹੋਵਨ ਸੱਸ ਵਿਗੋਈ। ਹੁਣ ਘਰ ਵਾਲੀ ਆਪਣੇ ਪਤੀ ਨੂੰ ਰੋਜ਼ ਨਵੀਂ ਤੋਂ ਨਵੀਂ ਗੱਲ ਸਿਖਾਉਂਦੀ ਹੈ, ਉਸ ਪੁੱਤਰ ਨੂੰ ਹੀ ਆਪਣੀ ਮਾਂ ਦੇ ਵਿਰੁੱਧ ਭੜਕਾ ਦਿੰਦੀ ਹੈ। ਲੱਖ ਉਪਕਾਰ ਵਿਸਾਰ ਕਹੇ ਪੁੱਤ ਕੁਪੁੱਤ ਚੱਕੀ ਉੱਠ ਚੋਈ। ਹੁਣ ਰੋਜ਼ ਕਲੇਸ਼ ਰਹਿਣ ਲੱਗ ਪਿਆ, ਇੱਕ ਦੂਜੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਇੱਕ ਦੂਜੇ ਦੇ ਪਿੱਛੇ ਲੱਗ ਕੇ ਦੋਨੇ ਬੋਲਦੀਆਂ, ਬੁਰਾ ਭਰਾ ਬੋਲਦੀਆਂ, ਘਰ ਦਾ ਮਾਹੌਲ ਇਹੋ ਜਿਹਾ ਬਣ ਗਿਆ, ਹੱਸਦਾ ਵੱਸਦਾ ਘਰ ਕਲੇਸ਼ ਦੀ ਲਪੇਟ ਵਿੱਚ ਆ ਗਿਆ। ਹੁਣ ਲੱਖਾਂ ਉਪਕਾਰਾਂ ਨੂੰ ਭੁਲਾ ਕੇ ਫਿਰ ਪੁੱਤਰ ਕੀ ਕਰਦਾ ਹੈ, ਆਪਣੇ ਘਰ ਵਾਲੀ ਦੇ ਮਗਰ ਲੱਗ ਕੇ ਆਪਣੀ ਮਾਂ ਬਾਪ ਨਾਲ ਝਗੜਾ ਕਰਦਾ, ਝਗੜਾ ਕਰਕੇ
ਫਿਰ ਇੱਕ ਦਿਨ ਦਾ ਝਗੜਾ, ਦੋ ਦਿਨ ਦਾ ਝਗੜਾ, ਤਿੰਨ ਦਿਨ ਦਾ ਝਗੜਾ ਹੁੰਦਾ ਹੈ। ਭਾਵ ਕਿ ਨਿੱਤ ਰੋਜ਼ ਦਾ ਝਗੜਾ ਹੋ ਜਾਂਦਾ ਹੈ। ਜਿਹੜੀ ਮਾਂ ਨੇ ਚਾਵਾਂ ਨਾਲ ਪਾਲਿਆ ਸੀ, ਇੱਛਾ ਰੱਖੀ ਸੀ ਮਨ ਵਿੱਚ, ਅੱਜ ਉਹੀ ਮਾਂ ਪੁੱਤ ਲੜਾਈ ਦੇ ਵਿੱਚ ਲੜਦੇ ਰਹਿੰਦੇ ਆ, ਦੁਖੀ ਹੁੰਦੇ ਨੇ। ਮਾਂ ਵੀ ਦੁਖੀ ਹੈ, ਪੁੱਤਰ ਵੀ ਦੁਖੀ ਹੈ, ਅਤੇ ਨੂੰਹ ਵੀ ਦੁਖੀ ਹੈ, ਸਹੁਰਾ ਵੀ ਦੁਖੀ ਹੈ, ਬੱਚੇ ਦਾ ਪਿਤਾ ਵੀ ਦੁਖੀ ਹੈ, ਕੁੜੀ ਦੇ ਮਾਪੇ ਵੀ ਦੁਖੀ ਹੈ ਅਤੇ ਮੁੰਡੇ ਦੇ ਮਾਪੇ ਵੀ ਦੁਖੀ ਨੇ। ਕਹਿੰਦੇ ਮਾਪਿਆਂ ਦੀ ਸੇਵਾ ਕਰਨ ਵਾਲਾ ਹੋਵੇ ਸਰਵਣ ਵਿਰਲਾ ਕੋਈ, ਸਰਵਣ ਵਰਗਾ ਸੁਭਾਅ ਕਿਸੇ ਵਿਰਲੇ ਬੱਚੇ ਦਾ ਹੁੰਦਾ ਹੈ। ਹੁਣ ਸਰਵਣ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ, ਉਹਨਾਂ ਨੂੰ ਸੈਰ ਕਰਾਈ, ਤੀਰਥ ਯਾਤਰਾ ਕਰਾਈ, ਇਸ ਕਰਕੇ ਲੋਕ ਅੱਜ ਉਹਨੂੰ ਯਾਦ ਕਰਦੇ ਹੈ। ਭਲੇ ਸਮੇਂ ਸੀ, ਬੱਚੇ ਮਾਪਿਆਂ ਦੇ ਕਹਿਣੇ ਵਿੱਚ ਹੁੰਦੇ ਸੀ, ਪਰ ਜਿਵੇਂ ਜਿਵੇਂ ਪੜ੍ਹਾਈ ਤਰੱਕੀ ਹੋ ਗਈ, ਉਵੇਂ ਉਵੇਂ ਵੱਡਿਆਂ ਦਾ ਸਤਿਕਾਰ ਘੱਟਦਾ ਗਿਆ, ਵੱਡਿਆਂ ਦਾ ਭੈ, ਡਰ, ਪ੍ਰੇਮ ਖਤਮ ਹੁੰਦਾ ਗਿਆ। ਸਮੇਂ ਨੇ ਕਰਵਟ ਲਿਆ, ਅੱਜ ਹਰ ਇੱਕ ਬੰਦਾ ਸਿਆਣਾ ਹੈ ਕਿ ਮੈਂ ਸਿਆਣਾ। ਬੱਚੇ ਕਹਿੰਦੇ ਸਾਡੇ ਮੁਤਾਬਕ ਚੱਲੋ, ਮਾਤਾ ਪਿਤਾ ਕਹਿੰਦੇ ਸਾਡੇ ਮੁਤਾਬਕ ਚੱਲੋ, ਦੋਨਾਂ ਦੀ ਰਚਕ ਵਹਿੰਦੀ ਨਹੀਂ, ਫਿਰ ਅੱਡੋ ਅੱਡੀ ਹੋ ਜਾਂਦੇ ਨੇ। ਬੱਚੇ ਮਾਤਾ ਪਿਤਾ ਦਾ ਪਰ ਉਪਕਾਰ ਭੁੱਲ ਜਾਂਦੇ ਆ, ਅਤੇ ਮਾਪੇ ਪੁੱਤਰਾਂ ਦਾ ਪਿਆਰ ਭੁੱਲ ਜਾਂਦੇ ਆ। ਕਾਮਣ ਕਾਮਣਿਆਰੀ ਐ ਕੀਤੋ ਕਾਮਣ ਕੰਤ ਪਿਆਰੀ। ਹੁਣ ਅੱਗੇ ਦੱਸਦੇ ਹੈ, ਲੋਕ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਨੇ। ਕੋਈ ਇੱਛਾ ਪੂਰੀ ਨਾ ਹੋਵੇ, ਪਹਿਲਾਂ ਅਰਦਾਸਾਂ ਕਰਦੇ ਹੈ, ਫਿਰ ਅਰਦਾਸ ਨਹੀਂ ਸੁਣੀ ਜਾਂਦੀ, ਫਿਰ ਕਿਸੇ ਸਿਆਣੇ ਕੋਲ ਜਿਹੜਾ ਹੱਥ ਵੇਖ ਕੇ, ਪੱਤਰੀਆਂ ਵੇਖ ਕੇ ਦੱਸਦਾ, ਉਹਦੇ ਕੋਲ ਜਾਂਦੇ ਹੈ ਇੱਕ ਦੂਜੇ ਨੂੰ ਵਸ ਕਰਨ ਵਾਸਤੇ। ਕਾਮਣ ਕਾਮਣਿਆਰੀ ਹੈ ਕੀਤੋ ਕਾਮਣ ਕੰਤ ਪਿਆਰੀ। ਹੁਣ ਕੋਈ ਔਰਤ ਕਿਸੇ ਹੱਥ ਦੇਖਣ ਵਾਲੇ ਕੋਲ ਗਈ, ਉਹ ਕਹਿੰਦੇ ਵੀ ਟੂਣਾ ਕਰ ਦੇ, ਤੇਰੀ ਇੱਛਾ ਪੂਰੀ ਹੋਜੂ। ਉਹ ਟੂਣੇ ਕਰਨ ਵਾਲੀ ਆਪਣੇ ਪਿਆਰੇ ਪਤੀ ਨੂੰ ਵਸ ਕਰਨ ਵਾਸਤੇ ਟੂਣਾ ਕਰਦੀ ਹੈ, ਭਾਵ ਕਿ ਵਹਿਮਾਂ ਭਰਮਾਂ ਵਿੱਚ ਪੈ ਗਈ, ਕੁਰਾਹੇ ਪੈ ਗਈ, ਅਤੇ ਕੁਰਾਹੇ ਪੈ ਕੇ ਆਪਣੇ ਘਰ ਨੂੰ ਲੁਟਾ ਰਹੀ ਹੈ। ਇਹ ਜ਼ਿਆਦਾਤਰ ਦੇਖਿਆ ਜਾਂਦਾ ਹੈ, ਕਿਸੇ ਚੁਰਸਤੇ ਵਿੱਚ ਦੀ ਲੰਘੋ, ਉੱਥੋਂ ਤੁਹਾਨੂੰ ਖੰਮਣੀ, ਘੜਾ, ਚੌਲ, ਹਲਦੀ, ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਇਹ ਕਮਜ਼ੋਰ ਮਨ ਦੀ ਨਿਸ਼ਾਨੀ ਹੈ। ਜੰਮੇ ਸਾਈਂ ਵਿਸਾਰੇ ਆ ਵਿਆਹ ਵਿਵਾਹਿਆ ਮਾਂ ਪਿਓ ਵਿਸਾਰੇ। ਜਦੋਂ ਜਨਮ ਹੁੰਦਾ ਬੱਚੇ ਦਾ, ਉਦੋਂ ਰੋਂਦਾ ਹੈ, ਉਦੋਂ ਰੱਬ ਨੂੰ ਭੁੱਲ ਜਾਂਦਾ, ਰੱਬ ਤੋਂ ਵਿਛੋੜਾ ਪੈ ਜਾਂਦਾ, ਫਿਰ ਮਾਂ ਬਾਪ ਨਾਲ ਪ੍ਰੇਮ ਪੈਂਦਾ, ਮਾਂ ਬਾਪ ਪਾਲਦੇ ਹੈ, ਜਦੋਂ ਵਿਆਹਿਆ ਜਾਂਦਾ ਫਿਰ ਮਾਂ ਬਾਪ ਨਾਲ ਵੀ ਅੱਡ ਹੋ ਜਾਂਦਾ, ਮਾਂ ਬਾਪ ਦਾ ਪ੍ਰੇਮ ਘੱਟ ਜਾਂਦਾ, ਆਪਣੇ ਪਰਿਵਾਰ ਦੇ ਵਿੱਚ ਮਸਤ ਹੋ ਜਾਂਦਾ। ਸੁੱਖਾਂ ਸੁੱਖ ਵਿਆਹਿਆ ਸੌਣ ਸੰਯੋਗ ਵਿਚਾਰ ਵਿਚਾਰੇ। ਮਾਤਾ ਪਿਤਾ ਨੇ ਸੁੱਖਾਂ ਸੁੱਖ ਸੁੱਖ ਕੇ ਇਹ ਦਿਨ ਦੇਖੇ ਸੀ ਕਿ ਸਾਡੇ ਘਰੇ ਖੁਸ਼ੀਆਂ ਦਾ ਦਿਨ ਆਏਗਾ, ਬੱਚੇ ਵਿਆਹੇ ਜਾਣਗੇ, ਅਸੀਂ ਸੌਖੇ ਹੋਵਾਂਗੇ, ਚੰਗੇ ਸ਼ਗਨ ਮਨਾਏ। ਸੰਯੋਗ ਦੀ ਵਿਚਾਰ ਕਰਕੇ ਸੁੱਖਣਾ ਸੁੱਖ ਸੁੱਖ ਕੇ ਪੁੱਤਰ ਧੀ ਦਾ ਵਿਆਹ ਕੀਤਾ ਸੀ। ਪੁੱਤ ਨੂੰ ਹੈਂ ਦਾ ਮੇਲ ਵੇਖ ਅੰਗ ਨਾ ਮਾਵਨ ਮਾਂ ਪਿਓ ਵਾਰੇ। ਮਾਪੇ ਆਪਣੇ ਨੂੰਹ ਪੁੱਤ ਨੂੰ ਦੇਖ ਕੇ ਖੁਸ਼ ਹੁੰਦੇ ਆ, ਵਾਰੇ ਵਾਰੇ ਜਾਂਦੇ ਆ, ਫੁੱਲੇ ਨਹੀਂ ਸਮਾਉਂਦੇ ਕਿ ਹੁਣ ਸਾਨੂੰ ਸੁੱਖ ਮਿਲੇਗਾ, ਨੂੰਹ ਪੁੱਤਰ ਸਾਨੂੰ ਰੋਟੀ ਦੇਣਗੇ, ਸਾਡੀ ਸੰਭਾਲ ਕਰਨਗੇ। ਨੂੰਹ ਨਿੱਤ ਮੰਤ ਕੁਮੰਤ ਦੇ ਮਾਂ ਪਿਓ ਛੱਡ ਵੱਡੇ ਹਥਿਆਰੇ। ਪਰ ਹੋਇਆ ਉਲਟ, ਹੁਣ ਪਤੀ ਪਤਨੀ ਦੇ ਜੀਵਨ ਦੇ ਵਿੱਚ ਉਹ ਆਪਣੇ ਹਿਸਾਬ ਨਾਲ ਜੀਵਨ ਜਿਉਣਾ ਚਾਹੁੰਦੇ ਹੈ, ਪਤੀ ਪਤਨੀ ਦੀ ਵਿਚਾਰ ਹੋਈ, ਮਾਪਿਆਂ ਨੂੰ ਛੱਡ ਕੇ ਉਹ ਦੋਨਾਂ ਦੀ ਵਿਚਾਰ ਰਲ ਗਈ, ਨਿੱਤ ਰੋਜ਼ ਖੋਟੀ ਮੱਤ ਦੇ ਕੇ ਆਪਣੇ ਪਤੀ ਨੂੰ ਆਪਣੇ ਵਸ ਵਿੱਚ ਕਰ ਲਿਆ ਅਤੇ ਮਾਪਿਆਂ ਤੋਂ ਦੂਰ ਕਰ ਦਿੱਤਾ। ਇਉਂ ਮਹਿਸੂਸ ਹੋ ਜਾਂਦਾ ਹੈ ਕਿ ਇਹ ਮਾਪੇ ਤੇਰੇ ਵੱਡੇ ਹਥਿਆਰੇ ਆ, ਜਿਨ੍ਹਾਂ ਨੇ ਚਾਵਾਂ ਨਾਲ ਪਾਲਿਆ, ਚਾਵਾਂ ਨਾਲ ਵਿਆਹਿਆ, ਅੱਜ ਉਹੀ ਚੰਗੇ ਨਹੀਂ ਲੱਗਦੇ, ਭਾਵ ਕਿ ਖੂਨ ਪਤਲਾ ਹੋ ਗਿਆ। ਵੱਖ ਹੋਵੇ ਪੁੱਤਰਾਂ ਨ ਲੈ ਮਾਂ ਪਿਓ ਦੇ ਉਪਕਾਰ ਵਿਸਾਰੇ। ਹੁਣ ਜਦੋਂ ਰੋਜ਼ ਕਲੇਸ਼ ਹੋਣ ਲੱਗ ਗਿਆ ਘਰੇ, ਰੋਜ਼ ਲੜਾਈ ਰਹਿਣ ਲੱਗ ਪਈ,
ਇੱਕ ਦੂਜੇ ਨੂੰ ਦੇਖ ਕੇ ਜਰਦੇ ਨਹੀਂ। ਫਿਰ ਰਿਸ਼ਤੇਦਾਰ ਇਕੱਠੇ ਹੁੰਦੇ ਆ, ਲੜਕੀ ਦੇ ਮਾਪੇ ਇਕੱਠੇ ਹੁੰਦੇ ਆ, ਵਿਚਾਰ ਕਰਦੇ ਆ ਵੀ ਜੇ ਨਹੀਂ ਬਣਦੀ ਤਾਂ ਅੱਡ ਹੋ ਜਾਓ। ਫਿਰ ਪੁੱਤਰ ਆਪਣੇ ਪਰਿਵਾਰ ਵਹੁਟੀ ਨੂੰ ਲੈ ਕੇ ਮਾਪਿਆਂ ਤੋਂ ਅੱਡ ਹੋ ਜਾਂਦਾ। ਕਿਹੜੇ ਮਾਪਿਆਂ ਤੋਂ? ਜਿਨ੍ਹਾਂ ਨੇ ਚਾਵਾਂ ਨਾਲ ਪਾਲਿਆ, ਜਿਨ੍ਹਾਂ ਨੇ ਚਾਵਾਂ ਨਾਲ ਵਿਆਹਿਆ, ਉਹਨਾਂ ਦੇ ਪਿਆਰ ਨੂੰ ਭੁੱਲ ਕੇ ਅਲੱਗ ਰਹਿਣ ਲੱਗ ਪੈਂਦਾ। ਲੋਕਾਂ ਚਾਰ ਹੋਏ ਵੱਡੇ ਕੁਚਾਰੇ, ਲੋਕਾਂ ਦੇ ਕਰਦਬ ਬੜੇ ਜਿਹੜੇ ਖੋਟੀ ਚਾਲ ਵਾਲੇ ਆ। ਇਹ ਦੁਨੀਆ ਮਤਲਬ ਦੀ ਹੈ, ਸਿਆਣਿਆਂ ਨੇ ਕਿਹਾ ਦੁਨੀਆ ਦੇ ਦੋ ਪਾਸੇ ਦੰਦੇ ਆ, ਚੰਗਾ ਕਰੋਗੇ ਤਾਂ ਵੀ ਖਤਰੇ ਦੇ ਵਿੱਚੋਂ, ਮਾੜਾ ਕਰੋਗੇ ਤਾਂ ਵੀ ਖਤਰੇ ਦੇ ਵਿੱਚੋਂ। ਅੱਗੇ ਭਾਈ ਗੁਰਦਾਸ ਜੀ 13ਵੀਂ ਪੌੜੀ ਵਿੱਚ ਕਹਿੰਦੇ ਹੈ, ਮਾਂ ਪਿਓ ਪਰ ਹਰ ਸੁਣੈ ਵੇਦ ਨਾ ਜਾਣੈ ਕਥਾ ਕਹਾਣੀ। ਮਾਪਿਆਂ ਨੂੰ ਤਿਆਗ ਕੇ ਧਰਮ ਦੀਆਂ ਪੁਸਤਕਾਂ ਦਾ ਪਾਠ ਸੁਣਦਾ ਫਿਰਦਾ, ਤੀਰਥਾਂ 'ਤੇ ਯਾਤਰਾ ਕਰਦਾ ਫਿਰਦਾ, ਉਹਦਾ ਫਾਇਦਾ ਕੀ? ਕਿਉਂਕਿ ਜਿਨ੍ਹਾਂ ਨੂੰ ਸੇਵਾ ਕਰਕੇ ਖੁਸ਼ ਕਰਨਾ ਸੀ, ਜਿਨ੍ਹਾਂ 'ਚੋਂ ਰੱਬ ਮਿਲਣਾ ਸੀ, ਉਹ ਤਾਂ ਦੁਖੀ ਬੈਠੇ ਨੇ। ਘਰੇ ਮਾਂ ਪਿਓ ਦੁਖੀ ਹੈ ਤਾਂ ਫਿਰ ਤੀਰਥਾਂ 'ਤੇ ਯਾਤਰਾ ਕਰਨ ਦਾ ਕੋਈ ਫਾਇਦਾ ਨਹੀਂ। ਧਾਰਮਿਕ ਪੁਸਤਕਾਂ ਦੀ ਕਹਾਣੀ ਸੁਣਨ ਦਾ ਕੀ ਫਾਇਦਾ? ਮਾਂ ਪਿਓ ਪਰ ਹਰ ਕਰੈ ਤਪ, ਵਣਖੰਡ ਭੁੱਲਾ ਫਿਰੈ ਬੇਬਾਣੀ। ਹੁਣ ਮਾਂ ਪਿਓ ਦੇ ਨਾਲ ਬਣਦੀ ਨਹੀਂ, ਮਾਂ ਪਿਓ ਨੂੰ ਪਾਣੀ ਨੇ ਪੁੱਛਿਆ, ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਲੱਗ ਪਿਆ, ਤਪ ਕਰਨ ਲੱਗ ਪਿਆ, ਘਰ ਬਾਰ ਛੱਡ ਕੇ ਰੋਹੀ ਬੀਆਬਾਨ ਦੇ ਵਿੱਚ ਬੈਠਾ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਘਰ ਦਾ ਰੱਬ ਦੁਖੀ ਹੋ ਰਿਹਾ ਹੈ, ਬਾਹਰਲੇ ਰੱਬ ਨੂੰ ਮਨਾਉਂਦਾ ਫਿਰਦਾ। ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਹੁਣ ਬਾਹਰ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਫਿਰਦਾ, ਕਦੇ ਦੇਵੀ ਦੀ ਪੂਜਾ ਕਰ ਲਈ, ਕਦੇ ਦੇਵਤੇ ਦੀ ਪੂਜਾ ਕਰ ਲਈ, ਕਦੇ ਤੀਰਥਾਂ 'ਤੇ ਚਲਿਆ ਗਿਆ। ਜਿਹੜੇ ਘਰ ਦੇ ਦੇਵਤੇ ਆ, ਮਾਤਾ ਪਿਤਾ, ਉਹਨਾਂ ਨੂੰ ਪਛਾਣਦਾ ਨਹੀਂ। ਕਹਿੰਦੇ ਬਾਹਰਲੇ ਦੇਵਤਿਆਂ ਦੀ ਪੂਜਾ ਕਰਨ ਦਾ, ਸੇਵਾ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਤੇਰੇ ਘਰ ਦੇ ਅੰਦਰ ਦੋ ਦੇਵੀ ਦੇਵਤੇ ਭੁੱਖੇ ਬੈਠੇ ਆ, ਉਹਨਾਂ ਦੀ ਸੇਵਾ ਕਰ ਲਾ, ਬਾਹਰ ਭਟਕਣ ਦੀ ਲੋੜ ਨਹੀਂ ਹੈ। ਮਾਂ ਪਿਓ ਪਰ ਹਰ ਨਾਵਣਾ, ਅੱਠ ਤੀਰਥ ਘੁੰਮਣ ਵਾਣੀ। ਮਾਂ ਪਿਓ ਨੂੰ ਘਰੇ ਦੁਖੀ ਕਰਦਾ, ਲੜਦਾ, ਕਦੇ ਭੋਜਨ ਨੇ ਪੁੱਛਿਆ, ਪਾਣੀ ਨੇ ਪੁੱਛਿਆ, 68 ਤੀਰਥਾਂ ਦੀ ਇਸ਼ਨਾਨ ਕਰਦਾ ਫਿਰਦਾ। 68 ਤੀਰਥਾਂ ਦਾ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ, ਘੁੰਮਣ ਘਾਣੀ ਵਿੱਚ ਪਿਆ ਹੋਇਆ ਹੈ, ਗੋਤੇ ਖਾਂਦਾ ਫਿਰਦਾ, ਧੱਕੇ ਖਾ ਕੇ ਮੁੜ ਆਏਗਾ, ਕੋਈ ਫਾਇਦਾ ਨਹੀਂ ਹੋਣਾ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ। ਹੁਣ ਘਰੇ ਮਾਂ ਪਿਓ ਆਵਾਜ਼ਾਂ ਮਾਰਦੇ, ਪੁੱਤ ਅਸੀਂ ਬਿਮਾਰ ਹੋ ਗਏ, ਦਵਾਈ ਲਿਆ ਦੇ। ਮਾਂ ਪਿਓ ਨੂੰ ਦਵਾਈ ਲਿਆਉਣ ਵਾਸਤੇ ਪੈਸੇ ਨਹੀਂ ਹਨ। ਬਾਪੂ ਕਹਿੰਦਾ ਪੁੱਤ ਮੇਰੇ ਕੱਪੜੇ ਪੁਰਾਣੇ ਹੋ ਗਏ, ਪਾਟ ਗਏ, ਇੱਕ ਸੂਟ ਲੈ ਦੇ। ਉਹਦੇ ਕੋਲ ਸੂਟ ਲੈਣ ਨੂੰ ਪੈਸੇ ਨਹੀਂ, ਬਾਪੂ ਨੂੰ ਅੱਖੋ ਪਰੋਖੇ ਕਰਕੇ ਪਾਸੇ ਤੁਰ ਜਾਂਦਾ। ਅਤੇ ਘਰੋਂ ਬਾਹਰ ਜਾ ਕੇ ਲੋਕਾਂ ਨੂੰ ਦਾਨ ਕਰਦਾ ਫਿਰਦਾ, ਮੈਂ ਗਰੀਬਾਂ ਦੀ ਸੇਵਾ ਕਰਦਾ, ਮੈਂ ਗਰੀਬਾਂ ਨੂੰ ਕੱਪੜੇ ਲੈ ਕੇ ਦੇ ਦਿੰਦਾ। ਮਾਂ ਦੇ ਸਿਰ ਦੀ ਚੁੰਨੀ ਪਾਟੀ ਪਈ ਹੈ, ਬਾਹਰ ਸ਼ੌਲ ਵੰਡਦਾ ਫਿਰਦਾ, ਉਹਦਾ ਫਾਇਦਾ ਕੀ? ਕੋਈ ਫਾਇਦਾ ਨਹੀਂ। ਦੇਖਣ ਵਾਲੇ ਕਹਿੰਦੇ ਆ ਕਿੱਡਾ ਮੂਰਖ ਬੰਦਾ ਹੈ, ਘਰੇ ਮਾਂ ਦੀ ਚੁੰਨੀ ਪਾਟੀ ਦਿਸਦੀ ਨਹੀਂ ਅਤੇ ਬਾਹਰ ਸ਼ੌਲ ਵੰਡਦਾ ਫਿਰਦਾ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੈ ਪਰਮ ਪੁਲਾਣੀ। ਮਾਂ ਪਿਓ ਨੂੰ ਘਰੇ ਛੱਡ ਕੇ ਵਰਤ ਰੱਖਦਾ ਫਿਰਦਾ, ਨੇਮ ਕਰਦਾ ਫਿਰਦਾ, 84 ਲੱਖ ਜੂਨੀਆਂ ਦੇ ਵਿੱਚ ਭਟਕਦਾ ਫਿਰਦਾ, ਪਰ ਇਹਦਾ ਭਲਾ ਕੋਈ ਨਹੀਂ ਹੁੰਦਾ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਨਾ ਤਾਂ ਇਹਨੇ ਮਾਪਿਆਂ ਦੀ ਸਾਰ ਜਾਣੀ, ਨਾ ਗੁਰੂ ਦੀ ਸਾਰ ਜਾਣੀ, ਨਾ ਹੀ ਪਰਮੇਸ਼ਰ ਨੂੰ ਸਮਝਿਆ। ਜੇ ਮਾਂ ਪਿਓ ਖੁਸ਼ ਹੋ ਜਾਂਦੇ ਤਾਂ ਗੁਰੂ ਵੀ ਖੁਸ਼ ਹੋ ਜਾਂਦਾ, ਜੇ ਗੁਰੂ ਖੁਸ਼ ਹੋ ਜਾਂਦਾ ਤਾਂ ਪਰਮੇਸ਼ਰ ਦੀ ਖੁਸ਼ੀ ਮਿਲ ਜਾਣੀ ਸੀ, ਤਿੰਨਾਂ ਦੀਆਂ ਖੁਸ਼ੀਆਂ ਤੋਂ ਵਾਂਝਾ ਹੀ ਰਹਿ ਗਿਆ। ਕਾਦਰ ਮਨੋ ਵਿਸਾਰਿਆ, ਕੁਦਰਤ ਅੰਦਰ ਕਾਦਰ ਦਿਸੈ। ਹੁਣ ਮਾਇਆ ਦਾ ਮੋਹ ਪੈ ਗਿਆ, ਲੋਕਾਂ ਨੇ ਪਰਮੇਸ਼ਰ ਨੂੰ ਮਨੋ ਭੁਲਾਤਾ। ਕਾਦਰ ਪਰਮਾਤਮਾ ਨੂੰ ਕਹਿੰਦੇ ਹੈ, ਕੁਦਰਤ ਦੇ ਵਿੱਚ ਵਸਣ ਵਾਲਾ ਪਰਮਾਤਮਾ ਦਿਸਦਾ ਹੀ ਨਹੀਂ, ਪਰਮਾਤਮਾ ਨੂੰ ਭੁਲਾ ਦਿੱਤਾ।
ਜੀਉ ਪਿੰਡ ਦੇ ਸਾਜੇ ਆਓ ਸਾਸ ਮਾਸ ਦੇ ਜਿਸੈ ਕਿਸੈ। ਹੁਣ ਜੀ ਪਿੰਡ ਮਾਸ ਸਵਾਸ ਦੇ ਕੇ ਹਰੇਕ ਦਾ ਸਰੀਰ ਪਿੰਜਰ ਤਿਆਰ ਕੀਤਾ ਹੈ, ਸਰੀਰ ਦੀ ਰਚਨਾ ਕੀਤੀ ਹੈ। ਬੜਾ ਸੋਹਣਾ ਸਰੀਰ ਪਰਮਾਤਮਾ ਨੇ ਬਣਾਇਆ। ਪਹਿਲਾਂ ਸਰੀਰ ਬਣਾਇਆ, ਇਹਨੂੰ ਮਾਸ ਦੇ ਵਿੱਚ ਮੜਿਆ, ਫਿਰ ਇਹਦੇ ਵਿੱਚ ਆਤਮਾ ਪਾਈ, ਫਿਰ ਇਹਦੇ ਸਵਾਸ ਚਲਾਈ, ਫਿਰ ਇਹਨੂੰ ਸੋਹਣੇ ਸੋਹਣੇ ਅੰਗ ਦਿੱਤੇ ਆ। ਅੱਖੀ ਮੂੰਹ ਨੱਕ ਕੰਨ ਦੋਏ ਹੱਥ ਪੈਰ ਸਭ ਦਾਤ ਸੋ ਤਿਸੈ। ਪਰਮੇਸ਼ਰ ਨੇ ਮੂੰਹ ਸੋਹਣਾ ਬਣਾਇਆ ਜੀਵ ਦਾ, ਸੋਹਣੀਆਂ ਅੱਖਾਂ ਦਿੱਤੀਆਂ ਨੇ, ਦੂਰ ਤੱਕ ਦੇਖਦਾ ਹੈ। ਨੱਕ ਦਿੱਤਾ ਸੋਹਣਾ, ਕੰਨ ਦਿੱਤੇ ਸੁਣਨ ਵਾਸਤੇ, ਹੱਥ ਦਿੱਤੇ ਕਿਰਤ ਕਰਨ ਵਾਸਤੇ, ਪੈਰ ਤੁਰਨ ਵਾਸਤੇ ਦਿੱਤੇ ਨੇ। ਕਿੱਡੀਆਂ ਸੋਹਣੀਆਂ ਦਾਤਾਂ ਬਖਸ਼ੀਆਂ, ਪਰ ਫਿਰ ਵੀ ਮਨੁੱਖ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ। ਮਹਾਰਾਜ ਕਹਿੰਦੇ ਉਹਨੂੰ ਪੁੱਛ ਕੇ ਦੇਖ, ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ ਉਹ ਜੱਗ ਦੇਖਣ ਵਾਸਤੇ ਤਰਸਦਾ ਫਿਰਦਾ, ਉਹਨੂੰ ਦੇਖ ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ, ਉਹ ਬੋਲਾ ਵਿਚਾਰਾ ਗੱਲ ਨਹੀਂ ਸਮਝ ਸਕਦਾ, ਜਾਂ ਫਿਰ ਤੇਰੇ ਆਸੇ ਪਾਸੇ ਦੇਖ ਕੋਈ ਐਸਾ ਵੀ ਪ੍ਰਾਣੀ ਤੁਹਾਨੂੰ ਮਿਲ ਜਾਣਾ ਜਿਹਦੇ ਦੋਨੇ ਹੱਥ ਦੋਨੇ ਪੈਰ ਕੰਮ ਨਹੀਂ ਕਰਦੇ, ਥੱਲੇ ਰਗੜ ਰਗੜ ਕੇ ਤੁਰਦਾ, ਤੇਰੀਆਂ ਲੱਤਾਂ 'ਤੇ ਭਾਰ ਆਉਂਦਾ, ਹੱਥ ਚੱਲਦੇ ਆ। ਪਰਮੇਸ਼ਰ ਦਾ ਸ਼ੁਕਰ ਮਨਾਇਆ ਕਰ ਮਹਾਰਾਜ, ਸ਼ੁਕਰ ਆ ਮੈਨੂੰ ਇਹਦੇ ਨਾਲੋਂ ਚੰਗਾ ਬਣਾਇਆ। ਅੱਖੀ ਦੇਖੈ ਰੂਪ ਰੰਗ ਸ਼ਬਦ ਸੁਰਤ ਮੂੰਹ ਕੰਨ ਸਰੇ ਸਹਿ। ਹੁਣ ਅੱਖਾਂ ਦੇ ਨਾਲ ਦੇਖਣਾ ਸੀ ਪਰਮਾਤਮਾ ਨੂੰ, ਪਰ ਦੁਨੀਆਂ ਦੇ ਰੰਗ ਤਮਾਸ਼ੇ ਦੇਖਦਾ ਫਿਰਦਾ। ਮੂੰਹੋਂ ਬੋਲਣਾ ਸੀ ਸੱਚ, ਪਰ ਝੂਠ ਬੋਲਦਾ। ਕੰਨਾਂ ਦੇ ਨਾਲ ਸੱਚ ਸੁਣਨਾ ਸੀ, ਨਿੰਦਿਆ ਚੁਗਲੀ ਸੁਣੀ ਜਾਂਦਾ, ਸਹੀ ਵਰਤੋਂ ਨਹੀਂ ਹੋ ਰਹੀ ਅੰਗਾਂ ਦੀ। ਨੱਕ ਵਾਸ ਹੱਥੀ ਕਿਰਤ ਪੈਰੀ ਚੱਲਣ ਪਲ ਪਲ ਖਿਸੈ। ਨੱਕ ਦੇ ਨਾਲ ਵਾਸਨਾ ਲੈਂਦਾ, ਹੱਥਾਂ ਦੇ ਨਾਲ ਕਿਰਤ ਕਰਦਾ, ਪੈਰਾਂ ਦੇ ਨਾਲ ਤੁਰਦਾ, ਚੱਲ ਕੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਂਦਾ। ਵਾਲ ਦੰਦ ਮੂੰਹ ਰੋਮ ਰੋਮ ਸਾਸ ਗਿਰਾਸ ਸੰਭਾਲ ਸਲੈਸੈ। ਹੁਣ ਸਿਰ ਦੇ ਵਾਲਾਂ ਨੂੰ ਸਵਾਰਦਾ, ਦੰਦਾਂ ਨੂੰ ਸਵਾਰਦਾ, ਰੋਮ ਰੋਮ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਨਾ ਸੀ, ਇਸੇ ਵਾਸਤੇ ਪਰਮਾਤਮਾ ਨੇ ਸਾਨੂੰ ਰੋਮ ਰੋਮ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਕਿਹਾ। ਅੰਮ੍ਰਿਤਮਈ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਵਚਨ ਕੀਤਾ, ਗੁਰਮੁਖ ਰੋਮ ਰੋਮ ਹਰ ਧਿਆਵੇ, ਕਿਉਂਕਿ ਜੋ ਮਾਲਕ ਦੀ ਨੌਕਰੀ ਕਰਦਾ ਉਹਨੂੰ ਹੋਰ ਕਿਸੇ ਦੀ ਗੁਲਾਮੀ ਨਹੀਂ ਕਰਨੀ ਪੈਂਦੀ। ਫਿਰ ਕਹਿੰਦੇ ਹੈ, ਸਾਦੀ ਲੱਭੈ ਸਾਹਿਬੈ ਇਸ ਤੂੰ ਸੰਮਲ ਸੇਵਨ ਹਿੱਸਾ। ਕਹਿੰਦੇ ਸਾਹਿਬ ਸਵਾਦਾਂ ਦੇ ਲੱਥ ਨਾਲ ਸੋਭਦਾ, ਉਹ ਪਰਮੇਸ਼ਰ ਨੂੰ ਸੇਵਾ ਹਿੱਸਾ ਯਾਦ ਕਰਦਾ, ਭਾਵ ਦਾਤਾ ਬਹੁਤੀਆਂ ਮੰਗਦਾ, ਯਾਦ ਘੱਟ ਕਰਦਾ, ਸਿਮਰਨ ਘੱਟ ਕਰਦਾ। ਸਿਮਰਨ ਕਿੰਨਾ ਕਰਦਾ, ਲੂਣ ਪਾਏ ਕਰ ਆਟੇ ਮਿਸੈ। ਜਿਵੇਂ ਆਟੇ ਦੇ ਵਿੱਚ ਲੂਣ ਹੁੰਦਾ ਨਾ, ਥੋੜ੍ਹਾ ਜਿਹਾ ਲੂਣ ਪਾਈਏ ਮਿਸੇ ਆਟੇ ਦੇ ਵਿੱਚ, ਬਸ ਓਨਾ ਕੀ ਸਿਮਰਨ ਕਰਦਾ। ਸਾਰੀ ਜ਼ਿੰਦਗੀ ਦੇ ਵਿੱਚ ਪੂਰੇ 24 ਘੰਟਿਆਂ ਵਿੱਚ ਸਵਾਸ ਲੈਂਦਾ, ਅਤੇ ਥੋੜ੍ਹੇ ਕੁ ਗਿਣਤੀ ਦੇ ਸਵਾਸ ਹੀ ਪਰਮਾਤਮਾ ਦਾ ਨਾਮ ਲੈਂਦਾ, ਬਾਕੀ ਸਵਾਸ ਸਾਰੇ ਬੇਅਰਥੇ ਚਲੇ ਜਾਂਦੇ ਆ। ਕਬੀਰ ਸਾਹਿਬ ਜੀ ਕਹਿੰਦੇ ਤੂੰ ਸਿਮਰਨ ਕਰਿਆ ਕਰ, ਭਾਵੇਂ ਥੋੜ੍ਹਾ ਸਮਾਂ ਕਰ ਲਾ, ਇੱਕ ਘੜੀ ਕਰ ਲਾ। ਹੁਣ 24 ਘੰਟੇ ਦਿਨ ਰਾਤ ਦੇ ਹੈ, ਕਹਿੰਦੇ ਜੇ ਦਸਵਾਂ ਦਸਵੰਧ ਵੀ ਕੱਢੇਗਾ ਤਾਂ 2.5 ਘੰਟੇ ਬਣਦੇ ਆ ਸਿਮਰਨ ਕਰਨ ਦੇ, ਨਿਤਨੇਮ ਕਰਨ ਦੇ, ਬਾਣੀ ਪੜ੍ਹਨ ਦੇ, ਰੱਬ ਨੂੰ ਯਾਦ ਕਰਨ ਦੇ। ਚੱਲ ਜੇ ਤੂੰ 2.5 ਘੰਟੇ ਯਾਦ ਨਹੀਂ ਕਰ ਸਕਦਾ ਤਾਂ 1.25 ਘੰਟਾ ਕਰ ਲਾ, ਇਹ ਵੀ ਜ਼ਿਆਦਾ ਲੱਗਦੇ ਆ। ਅਤੇ ਘੱਟੋ ਘੱਟ 24 ਮਿੰਟ ਪਰਮੇਸ਼ੁਰ ਨੂੰ ਰੋਜ਼ ਸਵੇਰੇ ਸ਼ਾਮ ਚੇਤੇ ਕਰਿਆ ਕਰ। ਕਹਿੰਦਾ ਜੀ ਮੇਰੇ ਕੋਲ 24 ਮਿੰਟ ਵੀ ਹੈ ਨਹੀਂ, ਮੇਰਾ ਕੰਮ ਹੀ ਬਹੁਤ ਜ਼ਿਆਦਾ ਹੈ। ਫਿਰ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ, ਕਹਿੰਦੇ ਚੱਲ ਅੱਧੀ ਘੜੀ ਸਿਮਰਨ ਕਰ ਲਿਆ ਕਰ। ਹੁਣ 12 ਮਿੰਟ ਤਾਂ ਕਰ ਹੀ ਸਕਦਾ, 12 ਮਿੰਟ ਸਵੇਰੇ 12 ਮਿੰਟ ਸ਼ਾਮ ਨੂੰ, ਪਰ ਬਹਿਣਾ ਇਕਾਗਰ ਚਿੱਤ ਹੋ ਕੇ ਹੈ, ਉਦੋਂ ਮਨ 'ਚ ਕੋਈ ਹੋਰ ਫੁਰਨਾ ਨਹੀਂ ਆਉਣਾ ਚਾਹੀਦਾ। ਕਹਿੰਦਾ ਜੀ 12 ਮਿੰਟ ਵੀ ਬਹੁਤ ਆ, ਇਹਨਾਂ ਦਾ ਟੈਕ ਕੇ ਬੈਠਿਆ ਨਹੀਂ ਜਾਂਦਾ, ਗੋਡੇ ਦੁਖਣ ਲੱਗ ਜਾਂਦੇ ਆ। ਫਿਰ ਹੋਰ ਕਹਿੰਦੇ ਹੋਰ ਘੱਟ ਕਰ ਲਾ, ਇਦੂ ਵੀ ਅੱਧਾ ਕੰਮ ਕਰ ਲਾ, 6 ਮਿੰਟ ਸਵੇਰੇ 6 ਮਿੰਟ ਸ਼ਾਮ ਨੂੰ ਬਹਿ ਜਾ ਕਰ, ਇਕਾਗਰ ਚਿੱਤ ਹੋ ਕੇ ਪਰਮੇਸ਼ੁਰ ਨੂੰ ਚੇਤੇ ਕਰ ਲਿਆ ਕਰ,
ਤੇਰੀਆਂ ਖੁਸ਼ੀਆਂ ਤੇਰੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ। ਕਬੀਰ ਸਾਹਿਬ ਦਾ ਬੜਾ ਸੋਹਣਾ ਬਚਨ ਹੈ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ। ਇੱਕ ਘੜੀ 24 ਮਿੰਟ ਦੀ ਹੈ, ਕਹਿੰਦੇ ਇੱਕ ਘੜੀ ਰੱਬ ਨੂੰ ਚੇਤੇ ਕਰ ਲਿਆ ਕਰ। ਜੇ ਇੱਕ ਘੜੀ ਚੇਤੇ ਨਹੀਂ ਕਰ ਸਕਦਾ, 24 ਮਿੰਟ ਚੇਤੇ ਨਹੀਂ ਕਰ ਸਕਦਾ, ਤੇ ਆਦੀ ਕਰ ਲਾ 12 ਮਿੰਟ, ਇੰਨਾ ਵੀ ਨਹੀਂ ਤੇ ਹੋਰ ਅੱਧੀ ਕਰ ਲਾ 6 ਮਿੰਟ ਕਰ ਲਾ। ਜੇ 6 ਮਿੰਟ ਵੀ ਨਹੀਂ ਬੈਠ ਸਕਦਾ, ਹੋਰ ਕਿੰਨਾ ਸੌਖਾ ਕਰਦਾ। ਕਹਿੰਦੇ ਆਦੀ ਹੂੰ ਤੇ ਆਦ, ਇਦੂ ਵੀ ਅੱਧਾ ਸਮਾਂ, 3.5-3.25 ਮਿੰਟ ਸਵੇਰੇ ਟੇਕ ਕੇ ਇਕਾਗਰ ਚਿੱਤ ਬਹਿ ਜਾ ਕਰ, ਪਰਮੇਸ਼ੁਰ ਨੇ ਫਿਰ ਵੀ ਤੇਰੇ 'ਤੇ ਖੁਸ਼ ਹੋ ਜਾਣਾ। ਭਗਤਨ ਸੇਤੀ ਗੋਸ਼ ਤੇ ਜੋ ਕਿੰਨੇ ਸੋ ਲਾਭ। ਭਗਤ ਜਿਹੜੇ ਭਗਤੀ ਕਰਦੇ ਹੈ ਉਹ ਲਾਭ ਲੈ ਲੈਂਦੇ ਆ, ਗੁਰੂ ਦੀਆਂ ਖੁਸ਼ੀਆਂ ਲੈ ਜਾਂਦੇ ਨੇ। ਦੋਹੀ ਦੇਹੀ ਵਿੱਚ ਨਾ ਜਾ ਪਈ, ਨੀਂਦ ਭੁੱਖ ਤੇ ਕਿੱਥੇ ਵਸੈ। ਸਾਡੇ ਸਰੀਰ ਦੇ ਅੰਦਰ ਨੀਂਦ ਹੈ, ਸਾਡੇ ਸਰੀਰ ਨੂੰ ਭੁੱਖ ਲੱਗਦੀ ਹੈ, ਸਾਡੇ ਸਰੀਰ ਨੂੰ ਤੇਹ ਪਿਆਸ ਲੱਗਦੀ ਹੈ, ਪਰ ਇਹ ਰਹਿੰਦੀਆਂ ਕਿੱਥੇ ਹੈ ਇਹਦਾ ਨਹੀਂ ਪਤਾ ਲੱਗਦਾ ਵੀ ਭੁੱਖ ਦਾ ਟਿਕਾਣਾ ਕੀ ਹੈ, ਨੀਂਦ ਦਾ ਟਿਕਾਣਾ ਕੀ ਹੈ, ਅਤੇ ਪਿਆਸ ਦਾ ਟਿਕਾਣਾ ਕੀ ਹੈ, ਇਹਦਾ ਨਹੀਂ ਪਤਾ ਲੱਗਦਾ ਕਿਤੇ। ਹੱਸਣ ਰੋਵਣ ਗਾਵਣਾ ਛਿੱਕ ਡਕਾਰ ਖੰਗੂਰਨ ਦੱਸਦਾ ਹੈ। ਹੁਣ ਹਾਸਾ ਕਿੱਥੋਂ ਚੱਲਦਾ? ਮਨੁੱਖ ਗੱਲਾਂ ਕਰਕੇ ਹੱਸਦਾ ਜ਼ਰੂਰ ਹੈ, ਪਰ ਹਾਸਾ ਸਰੀਰ ਦੇ ਅੰਦਰੋਂ ਸ਼ੁਰੂ ਕਿੱਥੋਂ ਹੁੰਦਾ ਅਤੇ ਖਤਮ ਕਿੱਥੇ ਹੁੰਦਾ ਹੈ, ਇਹਦਾ ਭੇਦ ਨਹੀਂ ਹੈ। ਫਿਰ ਰੋਣ ਲੱਗ ਪੈਂਦਾ। ਹੁਣ ਮੂੰਹ ਉਹੀ ਹੈ, ਜੀਭ ਵੀ ਉਹੀ ਹੈ, ਹੱਸਣ ਵੇਲੇ ਇਹਦਾ ਕੋਈ ਮੂੰਹ ਮਹਾਂਦਰਾ ਹੋਰ ਹੁੰਦਾ ਹੈ, ਰੋਣ ਵੇਲੇ ਇਹਦਾ ਚਿਹਰਾ ਹੋਰ ਹੁੰਦਾ ਹੈ, ਜਦੋਂ ਗਾਉਂਦਾ ਉਦੋਂ ਖੁਸ਼ੀ ਹੁੰਦੀ ਹੈ, ਛਿੱਕਾਂ ਮਾਰਦਾ, ਡਕਾਰ ਲੈਂਦਾ, ਖੰਘੂਰੇ ਮਾਰਦਾ, ਅੱਡੋ ਅੱਡੀ ਆਕਾਰ ਬਣ ਜਾਂਦਾ ਮੂੰਹ ਦਾ। ਆਲਕ ਤੇ ਅਗਵਾੜੀਆਂ ਹਿੱਡਕੀ ਖੁਰਕਣ ਪਰਸ ਪਰਸ ਹੈ। ਆਲਸ ਹੁੰਦੀ ਹੈ, ਆਲਸ ਦੇ ਕਰਕੇ ਸਰੀਰ ਆਕੜ ਜਾਂਦਾ ਹੈ, ਫਿਰ ਹਿਜਕੀ ਲੱਗ ਜਾਂਦੀ ਹੈ, ਪਰਸ ਪਰ ਇੱਕ ਦੂਜੇ ਨੂੰ ਮਿਲਦਾ ਹੈ, ਫਿਰ ਖਾਰਸ਼ ਹੁੰਦੀ ਹੈ, ਸਰੀਰ ਦੀਆਂ ਹਰਕਤਾਂ ਹੁੰਦੀਆਂ ਨੇ। ਉਬੇ ਸਾਹ ਉਬਾਸੀਆਂ ਚੁਟਕਾਰੀ ਤਾੜੀ ਸੁਣ ਕਿਸਤਾ ਹੈ। ਬੈਠਣਾ ਦੁਖੀ ਹੋ ਜਾਂਦਾ, ਬੈਠਣਾ ਬਹੁਤ ਔਖਾ ਲੱਗਦਾ, ਦੁੱਖ ਦੇ ਵਿੱਚ ਠੰਡੇ ਸਾਹ ਭਰਦਾ, ਉਬਾਸੀਆਂ ਲੈਂਦਾ, ਚੁਟਕੀਆਂ ਭਰਦਾ, ਕਿਸੇ ਦੀ ਕਹਾਣੀ ਸੁਣ ਕੇ ਖੁਸ਼ੀ ਨਾਲ ਤਾੜੀਆਂ ਮਾਰਦਾ ਫਿਰਦਾ। ਆਸਾ ਮਨਸਾ ਹਰਖ ਸੋਗ ਜੋਗ ਭੋਗ ਦੁੱਖ ਸੁਣ ਨਾ ਬਿਗਸੈ। ਹੁਣ ਵੱਡੀਆਂ ਵੱਡੀਆਂ ਆਸਾ ਲਾਈ ਬੈਠਾ, ਮਨ ਦੀਆਂ ਮੁਰਾਦਾਂ ਮੇਰੀਆਂ ਪੂਰੀਆਂ ਹੋ ਜਾਣ, ਕਦੇ ਖੁਸ਼ੀ ਦੇ ਵਿੱਚ ਨੱਚਦਾ ਫਿਰਦਾ, ਜਦੋਂ ਸੋਗ ਆਉਂਦਾ ਉਦੋਂ ਰੋਂਦਾ ਫਿਰਦਾ, ਧਾਹਾਂ ਮਾਰਦਾ ਫਿਰਦਾ, ਕਦੇ ਕਦੇ ਮਨ 'ਚ ਖਿਆਲ ਆਉਂਦਾ ਵੀ ਛੱਡ ਮਨਾ, ਕੀ ਲੈਣਾ ਸੰਸਾਰ ਪਰਿਵਾਰ ਤੋਂ, ਘਰ ਬਾਰ ਛੱਡ ਕੇ ਭੱਜ ਚੱਲੀਏ, ਜੋਗੀ ਬਣ ਜਾਈਏ। ਫਿਰ ਕਦੇ ਕਦੇ ਮਨ 'ਚ ਇਹ ਸੋਚਦਾ ਵੀ ਜੋਗੀਆਂ ਕੋਲ ਕਿਹੜਾ ਕੋਈ ਰਸ ਹੁੰਦਾ, ਜਿਹੜਾ ਰਸ ਘਰ ਦੇ ਵਿੱਚ ਹੈ, ਬੱਚਿਆਂ ਦਾ ਪਿਆਰ, ਮਾਂ ਬਾਪ ਦਾ ਪਿਆਰ, ਦੁਨੀਆਂ ਦੇ ਰਸਾਂ ਦਾ ਪਿਆਰ, ਫਿਰ ਇਹ ਨਹੀਂ ਮਿਲਣਾ। ਫਿਰ ਸੋਚਦਾ ਜਾਗਦਿਆਂ ਲੱਖ ਚਿੱਤ ਬਣੀ, ਸੁੱਤਾ ਸੋਹਣੇ ਅੰਦਰ ਤਸੈ। ਜਿੰਨੀ ਦੇਰ ਤੱਕ ਜਾਗਦਾ ਇਹਨੂੰ ਲੱਖਾਂ ਚਿੰਤਾ ਲੱਗੀਆਂ ਹੋਈਆਂ ਨੇ, ਸਾਰੀ ਦਿਹਾੜੀ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ, ਪਰ ਜਦੋਂ ਸੌਂ ਜਾਂਦਾ ਚਿੰਤਾ ਫਿਰ ਵੀ ਨਹੀਂ ਮੁੱਕਦੀ। ਦਿਨੇ ਜਾਗਦਾ ਹੋਇਆ ਚਿੰਤਾ ਕਰਦਾ, ਦੁਨੀਆਂ ਦੇਖਦਾ, ਜਦੋਂ ਰਾਤ ਨੂੰ ਸੌਂ ਜਾਂਦਾ ਫਿਰ ਸੁਪਨੇ ਦੇ ਵਿੱਚ ਚਲਿਆ ਜਾਂਦਾ, ਸੁਪਨੇ ਵਿੱਚ ਬਹੁਤ ਕੁਝ ਦੇਖਦਾ, ਕਦੇ ਅਮੀਰ ਹੋ ਗਿਆ, ਕਦੇ ਗਰੀਬ ਹੋ ਗਿਆ, ਕਦੇ ਡਰਦਾ, ਕਦੇ ਹੱਸਦਾ, ਕਦੇ ਕੋਈ ਕੰਮ, ਕਦੇ ਕੁਛ ਹੋ ਜਾਂਦਾ, ਸੁਪਨੇ ਦੇ ਵਿੱਚ ਸਾਰੀ ਰਾਤ ਗੁਜ਼ਾਰ ਦਿੰਦਾ। ਸੁੱਤਾ ਹੀ ਬੜ ਰਾਮ ਦਾ ਕਿਰਤ ਵਿਰਤ ਵਿੱਚ ਜਗ ਜਸ ਅਪਜਸਤਾ ਹੈ। ਹੁਣ ਸੁੱਤਾ ਸੁੱਤਾ ਹੋਇਆ ਬੋਲ ਪੈਂਦਾ, ਸੁੱਤਾ ਹੋਇਆ ਬੋਲੀ ਜਾਂਦਾ, ਕਿਰਤ ਕਰਦਾ ਉਪਜੀਵਕਾ ਦੇ ਵਿੱਚ, ਜਸ ਅਪਜਸ ਲੈਂਦਾ, ਮਾਣ ਅਪਮਾਨ ਮਿਲਦਾ ਇਹਨੂੰ। ਤਿਸ਼ਨਾ ਅੰਦਰ ਘਣਾ ਤਰਸਦਾ ਹੈ, ਭਾਵ ਜਾਗਦਾ ਹੋਇਆ ਪਦਾਰਥਾਂ ਦੇ ਸੁਪਨੇ ਲੈਂਦਾ ਅਤੇ ਸੁੱਤਾ ਹੋਇਆ ਪਦਾਰਥ ਦੇਖਦਾ, ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ, ਤ੍ਰਿਸ਼ਨਾ ਦੇ ਵਿੱਚ ਵੀ ਸੁਪਨੇ ਲਈ ਜਾਂਦਾ। ਗੁਰਮਤ ਦੁਰਮਤ ਵਰਤਣਾ ਸਾਧ ਅਸਾਧ ਸੰਗਤ ਵਿੱਚ ਵਸੈ।
ਸਾਧੂਆਂ ਦੀ ਸੰਗਤ ਦੇ ਵਿੱਚ ਵਸਣ ਕਰਕੇ ਗੁਰੂ ਦੀ ਸਿੱਖਿਆ ਨੂੰ ਵਰਤਦਾ, ਫਿਰ ਗੁਰੂ ਦੀ ਸਿੱਖਿਆ ਸਮਝਦਾ। ਪਰ ਅਸਾਧਾਂ ਦੀ ਸੰਗਤ ਵਿੱਚ ਜਾ ਕੇ ਖੋਟੀ ਮੱਤ ਆਉਂਦੀ ਹੈ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਗੁਰੂ ਦੀ ਗੱਲ ਮਿਲਦੀ ਹੈ, ਮਨਮੁੱਖਾਂ ਦੇ ਕੋਲ ਜਾ ਕੇ ਫਿਰ ਮਨ ਦੇ ਮਗਰ ਤੁਰਨ ਵਾਲੀ ਮੱਤ ਲੈ ਲੈਂਦਾ। ਤਿੰਨ ਵੇਸ ਜਮ ਵਾਰ ਵਿੱਚ ਹੋਏ ਸੰਯੋਗ ਵਿਯੋਗ ਮਨਸੈ। ਜਨਮ ਦੇ ਵਿੱਚ ਤਿੰਨ ਮੌਕੇ ਇਹੋ ਜਿਹੇ ਮਿਲਦੇ ਆ, ਤਿੰਨ ਵੇਸਾਂ ਤਿੰਨ ਵਾਰੀ ਪ੍ਰਾਣੀ ਨੂੰ ਮਿਲਾਪ ਹੁੰਦਾ, ਤਿੰਨ ਹਿੱਸੇ ਇਹੋ ਜਿਹੇ ਹੁੰਦੇ ਨੇ, ਜਨਮ ਵੇਲੇ ਮਿਲਾਪ ਹੁੰਦਾ ਅਤੇ ਅਰਥਾਤ ਭਾਵ ਜਾਗਤ ਸੁਪਨ ਸੁਖੋਪਤ ਅਥਵਾ ਬਾਲ ਵਿਵਸਥਾ ਹੁੰਦੀ ਹੈ। ਬਚਪਨ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਆਉਂਦਾ, ਬਚਪਨ ਲੰਘਦਾ, ਫਿਰ ਨੌਜਵਾਨ ਬਣ ਹੋ ਜਾਂਦਾ, ਫਿਰ ਸੰਯੋਗ ਹੁੰਦਾ, ਵਿਆਹ ਹੋ ਜਾਂਦਾ, ਫਿਰ ਪ੍ਰਾਣੀ ਮਰ ਜਾਂਦਾ ਕੋਈ, ਫਿਰ ਵਿਯੋਗ ਵਿੱਚ ਤੜਫਦਾ ਰੋਂਦਾ। ਸਹਿਸ ਕੁਬਾਣ ਨਾ ਵਿਸਰੈ, ਸਿਰਜਣ ਹਾਰ ਵਿਸਾਰ ਵਿਗਸੈ। ਤਿੰਨੇ ਅਵਸਥਾ ਦੇ ਵਿੱਚ ਹੀ ਹਜ਼ਾਰਾਂ ਖੋਟੀਆਂ ਵਾਦੀਆਂ ਭੁੱਲਦੀਆਂ ਨਹੀਂ, ਇਸ ਕਰਕੇ ਪਰਮਾਤਮਾ ਨੂੰ ਭੁਲਾ ਕੇ ਪ੍ਰਸੰਨ ਹੁੰਦਾ, ਦੁਨੀਆਂ ਦੀਆਂ ਮੌਜਾਂ ਦੇ ਵਿੱਚ ਮਸਤ ਰਹਿੰਦਾ। ਪਰ ਨਾਰੀ ਪਰ ਦਰਬ ਹਿੱਤ, ਪਰ ਨਿੰਦਾ ਪਰ ਪੰਚ ਰਹੱਸੈ। ਪਰਾਈ ਇਸਤਰੀ ਦਾ ਸੰਗ ਕਰਕੇ ਖੁਸ਼ ਹੁੰਦਾ, ਪਰਾਏ ਮਰਦ ਦਾ ਸੰਗ ਕਰਕੇ ਔਰਤ ਖੁਸ਼ ਹੁੰਦੀ, ਪਰਾਏ ਧਨ ਨੂੰ ਦੇਖ ਕੇ ਬੇਈਮਾਨ ਹੋ ਜਾਂਦਾ, ਪਰਾਈ ਨਿੰਦਿਆ ਕਰਦਾ, ਇਹਨਾਂ ਕਾਰਨਾਂ ਕਰਕੇ ਖੁਸ਼ੀਆਂ ਗਵਾ ਲੈਂਦਾ। ਪਰ ਹੁੰਦਾ ਬਹੁਤ ਖੁਸ਼ ਹੈ, ਇਹਨੂੰ ਐਂ ਹੁੰਦਾ ਹੈ ਕਿ ਮੈਂ ਹੁਣ ਖੁਸ਼ ਹਾਂ, ਪਰ ਉਹ ਖੁਸ਼ੀ ਥੋੜ੍ਹੇ ਸਮੇਂ ਦੀ ਹੁੰਦੀ ਹੈ। ਨਾਮਦਾਨ ਇਸ਼ਨਾਨ ਤਜ, ਕੀਰਤਨ ਕਥਾ ਨਾ ਸਾਧ ਪਰਸੈ। ਇਹਨੂੰ ਨਾਮ ਚੰਗਾ ਨਹੀਂ ਲੱਗਦਾ, ਦਾਨ ਵੀ ਨਹੀਂ ਕਰਦਾ, ਇਸ਼ਨਾਨ ਕਰਕੇ ਵੀ ਰਾਜੀ ਨਹੀਂ, ਆਲਸ ਦਾ ਭਰਿਆ ਪਿਆ, ਸਾਰੇ ਕਰਮ ਚੰਗੇ ਛੱਡਦਾ, ਫਿਰ ਕਥਾ ਨਹੀਂ ਚੰਗੀ ਲੱਗਦੀ, ਕੀਰਤਨ ਵੀ ਨਹੀਂ ਚੰਗਾ ਲੱਗਦਾ, ਪਰਮੇਸ਼ਰ ਦੀ ਗੱਲ ਚੰਗੀ ਉਹ ਲੱਗਦੀ ਹੋਈ ਨਹੀਂ, ਸੰਗਤ ਦੇ ਵਿੱਚ ਨਹੀਂ ਆਉਂਦਾ, ਸੰਗਤ ਤੋਂ ਦੂਰ ਦੂਰ ਭੱਜਦਾ। ਸੁਭਾਅ ਕਿਹੋ ਜਿਹਾ ਬਣ ਗਿਆ, ਸੰਗਤ ਤੋਂ ਦੂਰ ਰਹਿ ਕੇ ਨਫ਼ਰਤ ਭਰ ਗਈ, ਕੌੜਾ ਬੋਲਦਾ, ਭੱਜ ਭੱਜ ਕੇ ਪੈਂਦਾ। ਭਾਈ ਗੁਰਦਾਸ ਜੀ ਨੇ ਐਸੇ ਚਿੜਕੜੇ ਸੁਭਾਅ ਨੂੰ ਹਲਕੇ ਕੁੱਤੇ ਦੇ ਬਰਾਬਰ ਤੁਲਨਾ ਕੀਤੀ ਹੈ। ਕੁੱਤਾ ਚੌਂਕ ਚੜ੍ਹਾਈ ਹੈ, ਚੱਕੀ ਚੱਟਣ ਕਾਰਨ ਨਸੈ। ਕਹਿੰਦੇ ਕੁੱਤੇ ਨੂੰ ਕਿੰਨਾ ਤਖ਼ਤ 'ਤੇ ਬਿਠਾ ਦਈਏ, ਭਾਵੇਂ ਰਾਜਾ ਬਣਾ ਦਈਏ ਕੁੱਤੇ ਨੂੰ, ਪਰ ਉਹਦੀ ਜਿਹੜੀ ਚੱਕੀ ਚੱਟਣ ਦੀ ਆਦਤ ਆ ਉਹ ਨਹੀਂ ਜਾਂਦੀ। ਕਹਿੰਦੇ ਇਹੋ ਜਿਹੇ ਮਨਮੁੱਖਾਂ ਦਾ ਸੁਭਾਅ ਹੁੰਦਾ ਹੈ, ਕਿੰਨੀ ਚੰਗੀ ਮੱਤ ਦਿਓ ਪਰ ਵਿਸ਼ੇ ਵਿਕਾਰਾਂ ਦੇ ਵੱਲ ਫਿਰ ਵੀ ਦੌੜ ਜਾਂਦਾ। ਅਵਗੁਣਿਆਰਾ ਗੁਣ ਨਾ ਸਰਸੈ, ਔਗੁਣਾਂ ਦਾ ਭਰਿਆ ਹੋਇਆ ਪਾਪੀ ਗੁਣਾਂ ਨੂੰ ਦੇਖ ਕੇ ਪ੍ਰਸੰਨ ਨਹੀਂ ਹੁੰਦਾ, ਚੰਗੀ ਸੰਗਤ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ, ਸਾੜਾ ਕਰਦਾ। ਇਸ ਕਰਕੇ ਸਤਸੰਗਤ ਦੇ ਵਿੱਚੋਂ ਸਾਨੂੰ ਪਰਮੇਸ਼ੁਰ ਦੇ ਨਾਮ ਦੇ ਨਾਲ ਮਿਲਣ ਦਾ ਤਰੀਕਾ ਪਤਾ ਲੱਗਦਾ। ਜਿਉਂ ਬਹੁ ਵਾਰਨ ਵਿਨਾਸ਼ ਪਤ, ਮੂਲ ਪੱਤਰ ਫਲ ਫੁੱਲ ਪਨੇਕਨੇਰੇ। ਹੁਣ ਕਿੱਡੀ ਪਿਆਰੀ ਉਦਾਹਰਣ ਦੇ ਕੇ ਸਮਝਾਉਂਦੇ ਹੈ। ਕਹਿੰਦੇ ਜਿਵੇਂ ਬਨਸਪਤੀ ਧਰਤੀ 'ਤੇ ਪੈਦਾ ਹੁੰਦੀ ਹੈ, ਕਿੰਨੇ ਰੂਪ ਆ ਬਨਸਪਤੀ ਦੇ, ਕਿੰਨੇ ਤਰ੍ਹਾਂ ਦੇ ਦਰੱਖਤ ਹੁੰਦੇ ਨੇ, ਉਹਦੀ ਜੜ ਹੁੰਦੀ ਹੈ, ਫਿਰ ਜੜ ਤੋਂ ਪੱਤੇ ਨਿਕਲਦੇ ਆ, ਫਿਰ ਪੱਤਿਆਂ ਨੂੰ ਫੁੱਲ ਲੱਗਦੇ ਨੇ, ਬਹੁਤ ਸੋਹਣੇ ਫੁੱਲ ਲੱਗਦੇ ਆ, ਫਿਰ ਫੁੱਲਾਂ ਤੋਂ ਫਲ ਬਣਦਾ, ਅਤੇ ਕਿੰਨੇ ਤਰ੍ਹਾਂ ਦੇ ਭਿੰਨ ਭਿੰਨ ਤਰ੍ਹਾਂ ਦੇ ਫਲ ਲੱਗਦੇ ਆ, ਫੁੱਲ ਵੀ ਵੱਖਰੇ ਵੱਖਰੇ ਹੁੰਦੇ ਆ, ਫਿਰ ਉਹਨੂੰ ਫਲ ਭਰਦਾ, ਰਸ ਵੱਖਰਾ ਵੱਖਰਾ ਹੁੰਦਾ, ਉਹਦਾ ਸਵਾਦ ਵੀ ਵੱਖਰਾ ਵੱਖਰਾ ਹੁੰਦਾ। ਇੱਕ ਵਰਨ ਵੈ ਸੰਤ ਰੈ, ਸਭ ਸਹਿ ਅੰਦਰ ਕਰਦਾ ਡੇਰੇ। ਸਾਰੇ ਦਰੱਖਤਾਂ ਦੇ ਵਿੱਚ, ਸਾਰੀ ਲੱਕੜ ਦੇ ਵਿੱਚ ਅੱਗ ਹੈ, ਅੱਗ ਨੇ ਡੇਰਾ ਲਾਇਆ ਹੋਇਆ, ਪਰ ਰੂਪ ਉਸਦਾ ਇੱਕ ਹੈ। ਅੱਗ ਹਰੇਕ ਦਰੱਖਤ ਦੇ ਵਿੱਚ ਹੈ, ਚਾਹੇ ਕਿਸੇ ਪ੍ਰਕਾਰ ਦਾ ਦਰੱਖਤ ਹੋਵੇ। ਰੂਪ ਅਨੂਪ ਅਨੇਕ ਹੋਏ, ਰੰਗ ਸੁਰੰਗ ਸੋ ਵਾਸ ਚੰਗੇਰੇ। ਹੁਣ ਅਨੂਪ ਰੂਪ ਵਾਲੇ ਅਨੇਕਾਂ ਤਰ੍ਹਾਂ ਦੇ ਵੇਸ ਚੰਗੇ ਹੈ, ਰੰਗ ਬਿਰੰਗੇ ਹੈ, ਕਈ ਤਰ੍ਹਾਂ ਦੇ ਰੂਪਾਂ ਵਾਲੇ ਲੋਕ ਰਹਿੰਦੇ ਨੇ। ਵਾਸੋਂ ਓਟ ਪੰਨ ਉੱਠ ਕਰ, ਜਾਲ ਕਰਨ ਦਾ ਪਰ ਮੈਂ ਟੇਰੇ। ਵਾਸਾਂ ਤੋਂ ਵੀ
ਬਸੰਤਰ ਉੱਠ ਕੇ ਭਾਵ ਕੇ ਬਾਂਸ ਤੋਂ ਅੱਗ ਲੱਗਦੀ ਹੈ। ਜੰਗਲ ਦੇ ਵਿੱਚ ਬਾਂਸ ਦੇ ਦਰਖਤ ਵੱਡੇ ਵੱਡੇ ਹੁੰਦੇ ਆ, ਅੰਦਰੋਂ ਖਾਲੀ ਹੁੰਦੇ ਆ, ਸੁੱਕੇ ਹੁੰਦੇ ਨੇ, ਹਵਾ ਆਉਂਦੀ ਹੈ ਉਹ ਲਹਿਰਾਉਂਦੇ ਹੈ, ਝੂਮਦੇ ਝੂਮਦੇ ਇੱਕ ਦੂਜੇ ਦੇ ਵਿੱਚ ਵੱਜਦੇ ਆ, ਰਗੜ ਪੈਦਾ ਹੁੰਦੀ ਹੈ, ਉਹਦੇ ਤੋਂ ਅੱਗ ਦੀ ਚੰਗਿਆੜੀ ਪੈਦਾ ਹੋ ਜਾਂਦੀ ਹੈ। ਉਹੀ ਅੱਗ ਦੀ ਚੰਗਿਆੜੀ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਢਹਿ ਢੇਰੀ ਕਰ ਦਿੰਦੀ ਹੈ। ਇੱਕ ਹੋਰ ਦ੍ਰਿਸ਼ਟਾਂਤ ਦਿੰਦਿਆਂ ਨਾਲ ਹੀ ਕਹਿੰਦੇ, ਰੰਗ ਬਿਰੰਗੀ ਗਊ ਵੰਸ ਅੰਗ ਅੰਗ ਧਰ ਨਾਉਂ ਲਵੇਰੇ। ਗਾਂ ਰੰਗ ਬਿਰੰਗੇ ਰੰਗਾਂ ਦੀ ਹੈ, ਕੋਈ ਚਿੱਟੀ ਹੁੰਦੀ ਹੈ, ਕੋਈ ਕਾਲੀ ਹੁੰਦੀ ਹੈ, ਕੋਈ ਡੱਬ ਖੜਬੀ ਹੁੰਦੀ ਹੈ, ਅੱਡੋ ਅੱਡੀ ਲਵੇਰੀਆਂ ਹੁੰਦੀਆਂ। ਉਹਨਾਂ ਦੇ ਜਿਹੜੇ ਨਾਂ ਉਹ ਵੀ ਵੱਖਰੇ ਵੱਖਰੇ ਹੁੰਦੇ ਹੈ। ਜਿਹੜਾ ਉਹਨਾਂ ਦਾ ਮਾਲਕ ਹੈ ਬੱਗ ਦਾ, ਉਹ ਬੱਚਿਆਂ ਦੇ ਬੱਚੀਆਂ ਦੇ ਨਾਮ ਰੱਖ ਦਿੰਦਾ ਹੈ ਵੱਖਰੇ ਵੱਖਰੇ। ਗਊ ਵੰਸ ਕਾਲੇ ਪੀਲੇ ਧੌਲੇ ਇਹਨਾਂ ਰੰਗਾਂ ਦੀ ਹੁੰਦੀ ਹੈ। ਸੱਦੀ ਆਵੇ ਨਾਂ ਸੁਣ ਪਾਲੀ ਚਾਰੇ ਮੇਰੇ ਤੇਰੇ। ਜਿਹੜਾ ਪਸ਼ੂਆਂ ਦਾ ਪਾਲਣ ਵਾਲਾ ਨਾ, ਉਹਦਾ ਪਸ਼ੂਆਂ ਨਾਲ ਬਹੁਤ ਪ੍ਰੇਮ ਪੈ ਜਾਂਦਾ, ਉਹ ਇਕੱਲੇ ਇਕੱਲੇ ਪਸ਼ੂ ਦਾ ਨਾਮ ਰੱਖ ਲੈਂਦਾ, ਫਿਰ ਇੰਨਾ ਪ੍ਰੇਮ ਪੈ ਜਾਂਦਾ, ਪਸ਼ੂ ਇੰਨੇ ਸਿਆਣੇ ਹੋ ਜਾਂਦੇ ਹੈ। ਉਹ ਪਸ਼ੂ ਦਾ ਨਾਮ ਲੈ ਲੈ ਕੇ ਆਵਾਜ਼ ਮਾਰਦਾ, ਜਿਹਨੂੰ ਆਵਾਜ਼ ਮਾਰਦਾ ਉਹਦੇ ਕੋਲ ਆ ਜਾਂਦਾ, ਜਿਵੇਂ ਦੂਜੇ ਨੂੰ ਆਵਾਜ਼ ਮਾਰਦਾ ਦੂਜਾ ਆ ਜਾਂਦਾ, ਫਿਰ ਜਿਵੇਂ ਖਾਣ ਪੱਠੇ ਪਾਉਣੇ ਆ, ਪਾਣੀ ਪਿਲਾਉਣਾ, ਉਦੋਂ ਵੀ ਆਵਾਜ਼ਾਂ ਮਾਰ ਮਾਰ ਕੇ ਸੱਦ ਲੈਂਦਾ। ਧਾਰ ਚੋਣੀ ਹੈ, ਉਦੋਂ ਵੀ ਨਾਂ ਲੈ ਕੇ ਆਵਾਜ਼ ਮਾਰਦਾ। ਜਿਹਨੂੰ ਆਵਾਜ਼ ਵੱਜਦੀ ਹੈ ਉਹੀ ਪਸ਼ੂ ਸਾਹਮਣੇ ਆਉਂਦਾ, ਦੂਜੇ ਨਹੀਂ ਆਉਂਦੇ। ਸਭਨਾਂ ਦਾ ਇੱਕ ਰੰਗ ਦੁੱਧ ਘਿਓ ਪੱਟ ਭਾਂਡੇ ਦੋਖ ਨਾ ਹੋਰ। ਹੁਣ ਸਾਰੀਆਂ ਗਊਆਂ ਦਾ ਭਾਵੇਂ ਨਾਮ ਅਤੇ ਰੂਪ ਭਿੰਨ ਭਿੰਨ ਹੈ, ਰੰਗ ਵੱਖਰੇ ਵੱਖਰੇ ਹੈ, ਪਰੰਤੂ ਦੁੱਧ ਸਾਰਿਆਂ ਦੇ ਹੇਠਾਂ ਚਿੱਟੇ ਰੰਗ ਦਾ ਹੀ ਹੈ, ਅਤੇ ਦੁੱਧ ਦੇ ਵਿੱਚ ਘਿਓ ਵੀ ਉਹ ਇੱਕੋ ਹੀ ਰੰਗ ਦਾ ਹੈ, ਦਹੀਂ ਵੀ ਇੱਕੋ ਰੰਗ ਦੀ ਹੈ, ਲੱਸੀ ਵੀ ਇੱਕੋ ਰੰਗ ਦੀ ਹੁੰਦੀ ਹੈ। ਰੰਗ ਭਾਵੇਂ ਕਿਹੋ ਜਿਹੀ ਹੈ, ਪਰ ਅੰਦਰੋਂ ਜਿਹੜਾ ਅੰਮ੍ਰਿਤ ਹੈ, ਜਿਹੜਾ ਤੱਤ ਨਿਕਲਦਾ ਉਹ ਇੱਕ ਹੈ। ਚਿੱਤ ਹੈ ਅੰਦਰ ਚੇਤ ਚਤੇ ਰਹਿ। ਫਿਰ ਭਾਈ ਗੁਰਦਾਸ ਜੀ ਕਹਿੰਦੇ ਘੇ, ਗੁਰੂ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਆ, ਘੇ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਣ ਮਹਿ ਹੋਏ। ਇਹੋ ਜਿਹਾ ਭਗਤ ਵਰਨ ਵਿੱਚ ਵਿਰਲੇ ਹੁੰਦਾ ਕੋਈ, ਇਹ ਨਹੀਂ ਹੈ ਵੀ ਖਤਮ ਹੀ ਹੋ ਗਏ, ਹੈਗੇ ਨੇ ਪਰ ਵਿਰਲੇ ਵਿਰਲੇ ਆ। ਮਹਾਰਾਜ ਕਹਿੰਦੇ ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਭਗਤ ਕਿਸੇ ਵਰਨ ਦਾ ਹੋਵੇ ਉਹ ਭਗਤੀ ਕਰਦਾ, ਘਿਓ ਅਤੇ ਰੇਸ਼ਮ ਵਾਂਗੂ ਪਵਿੱਤਰ ਸਮਝਿਆ ਜਾਂਦਾ। ਮੁਕਦੀ ਗੱਲ ਕਿ ਚਿੱਤਰਕਾਰੀ ਵਿੱਚ ਆਪ ਇੱਕ ਰੂਪ ਹੋ ਕੇ ਨਿਵਾਸ ਕਰ ਰਿਹਾ ਪਰਮਾਤਮਾ, ਅਤੇ ਸਦਾ ਨਿਰਲੇਪ ਰਹਿੰਦਾ, ਸ਼ੁੱਧ ਸਰੂਪ ਹੈ। ਹੁਣ ਸਿਧਾਂਤ ਦੱਸਦੇ ਹੈ, ਕਹਿੰਦੇ ਤਤ ਗੁਰਮਤ ਦੀ ਗੱਲ ਦੱਸਦੇ ਹੋਏ, ਚਿੱਤਰਕਾਰ ਰਚਨਾ ਵਿੱਚ ਚਿੱਤਰੇ ਹੋਏ ਸਰੂਪ ਨੂੰ ਦੇਖ ਕੇ ਚੇਤੇ ਦੇ ਵਿੱਚ ਸਿਮਰਨ ਕਰ। ਕੋਈ ਚਿੱਤਰਕਾਰ ਫੋਟੋ ਬਣਾਉਂਦਾ, ਸਾਨੂੰ ਗੁਰੂ ਪਾਤਸ਼ਾਹ ਨੇ ਮੂਰਤੀ ਪੂਜਾ ਤੋਂ ਰੋਕਿਆ ਹੋਇਆ, ਫੋਟੋ ਨੂੰ ਮੱਥਾ ਟੇਕਣ ਤੋਂ ਰੋਕਿਆ ਹੋਇਆ। ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਮਹਾਰਾਜ ਜੀ ਨੇ ਕਿ ਗੁਰੂ ਦੀ ਮੂਰਤ ਦਾ ਧਿਆਨ ਧਰਨਾ। ਉਹ ਗੁਰੂ ਦੀ ਮੂਰਤ ਕਿਹੜੀ ਹੈ? ਨਾਲ ਹੀ ਜਵਾਬ ਦਿੱਤਾ ਹੈ ਮਹਾਰਾਜ, ਕਹਿੰਦੇ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਅੰਤਰ ਮਨ ਮਾਨ। ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਿਚਾਰਨਾ, ਪੜ੍ਹਨਾ, ਸਮਝਣਾ ਅਤੇ ਕਮਾਉਣਾ। ਜਿੰਨੀ ਦੇਰ ਤੱਕ ਸਿੱਖ ਬਾਣੀ ਦੇ ਨਾਲ ਜੁੜੇ ਰਹੇ, ਬਾਣੀ ਨੂੰ ਪੜ੍ਹਦੇ ਰਹੇ, ਸਮਝਦੇ ਰਹੇ, ਉਨੀ ਦੇਰ ਤੱਕ ਕੋਈ ਖਤਰਾ ਨਾ ਸੀ। ਪਰ ਜਦੋਂ ਬਾਣੀ ਨੂੰ ਭੁੱਲ ਕੇ ਫੋਟੋਆਂ ਦੇ ਨਾਲ ਜੁੜ ਗਏ, ਫਿਰ ਢਹਿੰਦੀ ਕਲਾ ਸ਼ੁਰੂ ਹੋ ਗਈ, ਪਰਮੇਸ਼ੁਰ ਦੀ ਬਾਣੀ ਨਾਲ ਟੁੱਟਦੇ ਟੁੱਟਦੇ ਟੁੱਟ ਗਏ। ਇਸ ਕਰਕੇ ਸਾਨੂੰ ਬਾਣੀ ਦੇ ਨਾਲ ਜੋੜਨ ਵਾਸਤੇ ਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ ਬਹੁਤ ਜ਼ਰੂਰੀ ਹੈ। ਅੱਗੇ ਭਾਈ ਗੁਰਦਾਸ ਜੀ 18ਵੀਂ ਪੌੜੀ ਵਿੱਚ

ਪਾਤਤ ਤੋਂ ਪੁਨੀਤ ਹੋ ਜਾਂਦੇ ਹੈ। ਫਲੇਲ ਕਵੇਰੀ ਫਲੇਲ ਦੀ ਸੁਗੰਧੀ ਦਿੰਦੇ ਹੈ। ਅੱਖੀ ਦੇਖ ਅਨੇਰ ਕਰ ਮਨ ਅੰਧੇ ਤਨ ਅੰਧ ਅੰਧੇਰੀ। ਅੱਖੀ ਦੇਖਦਾ ਹਨੇਰਾ ਮਾਰਦਾ ਮਨ ਦਾ ਅੰਨਾ ਤਨ ਵੱਲੋਂ ਅੰਧ ਅੰਧੇਰ ਵਿੱਚ ਪੈ ਜਾਂਦਾ ਹੈ। ਮਨ ਦਾ ਅੰਨਾ ਆਪਣੇ ਤਨ ਨੂੰ ਵੀ ਹਨੇਰੇ ਵਿੱਚ ਪਾ ਲੈਂਦਾ ਹੈ। ਭਾਵ ਕਿ ਇਸ ਦਿਸਦਾ ਸਭ ਕੁਝ ਹੈ ਪਰ ਸੱਚ ਦਿਖਾਈ ਨਹੀਂ ਦਿੰਦਾ। ਅੱਖੀ ਦੇਖ ਹਨੇਰ ਕਰ ਮਨ ਅੰਧੇ ਤਨ ਅੰਧ ਅੰਧੇਰੀ। ਛੇ ਰੁੱਤ ਬਾਰਾਂ ਮਾਹ ਵਿੱਚ ਸੂਰਜ ਇੱਕ ਨਾ ਘੁੱਗੂ ਹੇਰੀ। ਪਰਮੇਸ਼ਰ ਨੇ ਇੱਕ ਸੂਰਜ ਬਣਾਇਆ ਚੰਦਰਮਾ। ਇੱਕ ਸਾਲ ਦੇ ਵਿੱਚ ਬਾਰਾਂ ਮਹੀਨੇ ਹੁੰਦੇ ਨੇ ਅਤੇ ਬਾਰਾਂ ਮਹੀਨਿਆਂ ਵਿੱਚ ਛੇ ਰੁੱਤਾਂ ਹੁੰਦੀਆਂ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਸੂਰਜ ਇੱਕ ਹੈ। ਸੂਰਜ ਚਾਨਣ ਕਰਦਾ, ਧੁੱਪ ਕਰਦਾ, ਤਾਕਤ ਦਿੰਦਾ, ਪਰ ਉੱਲੂ ਨੂੰ ਇਸ ਸੂਰਜ ਦਾ ਕੋਈ ਫਾਇਦਾ ਨਹੀਂ, ਉਹ ਇਹਦੀ ਵਿਚਾਰ ਨਹੀਂ ਕਰਦਾ। ਅਗਿਆਨੀ ਆਤਮਾ ਵਿਚਾਰ ਨਹੀਂ ਕਰਦਾ ਬੰਦਾ। ਗੁਰੂ ਗਿਆਨ ਸੂਰਜ ਹੈ। ਮਨਮੁੱਖ ਗੁਰੂ ਦੇ ਗਿਆਨ ਤੋਂ ਦੂਰ ਰਹਿੰਦਾ, ਸਿਮਰਨ ਨਹੀਂ ਕਰਦਾ। ਸਿਮਰਨ ਕਿਵੇਂ ਕਰਨਾ ਚਾਹੀਦਾ ਇਹਦਾ ਤਰੀਕਾ ਦੱਸਦੇ ਆ। ਸਿਮਰਨ ਕੂੰਜ ਧਿਆਨ ਕੱਛ ਪੱਥਰ ਕੀੜੇ ਰਿਜਕ ਸਵੇਰੀ। ਕਹਿੰਦੇ ਕੂੰਜ ਹੈ, ਰਿਜਕ ਦੀ ਖਾਤਰ ਲੰਮੀ ਉਡਾਰੀ ਮਾਰਦੀ ਹੈ, ਆਪਣੇ ਬੱਚਿਆਂ ਨੂੰ ਛੱਡ ਕੇ ਸੈਂਕੜੇ ਕੋਹਾਂ ਦੂਰ ਚਲੀ ਜਾਂਦੀ ਹੈ, ਪਰ ਉਹਦਾ ਧਿਆਨ ਆਪਣੇ ਬੱਚਿਆਂ ਦੇ ਵਿੱਚ ਹੁੰਦਾ। ਉਹ ਧਿਆਨ ਨਾਲ ਸਿਮਰਨ ਕਰਦੀ, ਬੱਚੇ ਨੂੰ ਪਾਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ, ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ। ਬੱਚੇ ਪਿੱਛੇ ਨੇ, ਸੈਂਕੜੇ ਕੋਹਾਂ ਦੂਰ ਆ ਗਈ, ਪਰ ਸਿਮਰਨ ਦੇ ਨਾਲ ਧਿਆਨ ਦੇ ਨਾਲ ਬੱਚਿਆਂ ਨੂੰ ਪਾਲਦੀ ਹੈ। ਇੱਕ ਹੋਰ ਉਦਾਹਰਨ ਦਿੰਦੇ ਆ, ਕਹਿੰਦੇ ਪੱਥਰ ਦੇ ਅੰਦਰ ਕੀੜੇ ਹੁੰਦੇ ਹੈ, ਕੀੜਿਆਂ ਨੂੰ ਵੀ ਪਰਮਾਤਮਾ ਰਿਜਕ ਦੇ ਰਿਹਾ। ਅੰਮ੍ਰਿਤਮਈ ਬਾਣੀ ਦਾ ਬਚਨ ਹੈ, ਸੈਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾ ਰਿਜਕ ਆ ਗਏ ਕਰ ਧਰਿਆ। ਪਰਮੇਸ਼ੁਰ ਸਾਰੇ ਜੀਵਾਂ ਨੂੰ ਪਾਲਦਾ। ਕਰਤੈ ਨੋ ਕੀਤਾ ਨਾ ਚਤੇਰੀ। ਅਕਾਲ ਪੁਰਖ ਪਰਮਾਤਮਾ ਦੇ ਸਿਰਜਣਹਾਰ ਪਰਮਾਤਮਾ ਨੂੰ ਕੀਤਾ ਹੋਇਆ ਜੀਵ ਚਿਤਾਰਦਾ ਨਹੀਂ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹਨੂੰ ਚੇਤੇ ਨਹੀਂ ਕਰਦਾ। ਪਰਮਾਤਮਾ ਤੋਂ ਦੂਰ ਹੋ ਜਾਂਦਾ, ਆਪਣੀ ਮੱਤ ਦੇ ਮਗਰ ਲੱਗ ਕੇ ਮੂਰਖ ਹੋ ਜਾਂਦਾ। ਘੁੱਗੂ ਚਾਮ ਚੜੇ ਕਨੋਂ ਦੇਹ ਨਾ ਸੁੱਜੈ ਚਾਨਣ ਹੁੰਦੇ। ਹੁਣ ਉਦਾਹਰਣਾਂ ਦੇ ਕੇ ਸਮਝਾਉਂਦੇ ਆ। ਕਹਿੰਦੇ ਅਗਿਆਨੀ ਪੁਰਸ਼ ਨੂੰ ਗੁਰੂ ਦੇ ਗਿਆਨ ਦਾ ਪਤਾ ਨਹੀਂ ਲੱਗਦਾ। ਗੁਰੂ ਜੀ ਨੇ ਸਾਨੂੰ ਬਾਣੀ ਰਾਹੀਂ ਗਿਆਨ ਦਿੱਤਾ, ਇਹ ਸਮਝ ਨਹੀਂ ਲੱਗਦੀ। ਆਪਣੇ ਮਨ ਦੀ ਮੱਤ ਮਗਰ ਲੱਗ ਕੇ ਦੂਰ ਹੋਈ ਜਾਂਦਾ। ਬਣਦਾ ਬਹੁਤਾ ਸਿਆਣਾ। ਕਹਿੰਦੇ ਜਿਹੜਾ ਬਹੁਤਾ ਸਿਆਣਾ ਬਣਦਾ ਪਰ ਗੁਰੂ ਦੀ ਗੱਲ ਦਾ ਗਿਆਨ ਨਹੀਂ ਹੈ, ਉਹਦੀ ਤੁਲਨਾ ਕਰਦੇ ਹੋਏ ਉਹਦਾ ਜੀਵਨ ਕਹਿੰਦੇ ਉੱਲੂ ਵਰਗ ਹੈ, ਚਮਗਿੱਦੜ ਵਰਗ ਹੈ, ਜਿਹਨੂੰ ਚਾਨਣ ਹੁੰਦਿਆਂ ਹੋਇਆਂ ਵੀ ਦਿਨੇ ਸੂਰਜ ਨਹੀਂ ਦਿਖਾਈ ਦਿੰਦਾ। ਰਾਤ ਹਨੇਰੀ ਦੇਖਦੇ ਬੋਲ ਕਬੋਲ ਅਬੋਲ ਖਲੋਂਦੇ। ਪਰ ਜਦੋਂ ਹਨੇਰਾ ਹੋ ਜਾਂਦਾ, ਹਨੇਰੀ ਨੂੰ ਦੇਖ ਕੇ ਫਿਰ ਖੋਟੇ ਬਚਨ ਬੋਲਣ ਲੱਗ ਨਾ ਬੋਲਣ। ਭਾਵ ਕਿ ਹਨੇਰੀ ਨੂੰ ਦੇਖ ਕੇ ਖੁਸ਼ ਹੋ ਜਾਂਦੇ ਆ। ਮਨਮੁੱਖ ਅੰਨੇ ਰਾਤ ਦੇਹੀ ਸੁਰਤ ਵਿਹੂਣੇ ਚੱਕੀ ਚੋਂਦੇ। ਮਨਮੁੱਖ ਦਿਨ ਰਾਤ ਹੀ ਮਾਇਆ ਦੇ ਨਸ਼ੇ ਵਿੱਚ, ਅਗਿਆਨਤਾ ਦੇ ਵਿੱਚ ਅੰਨੇ ਹੋਏ ਰਹਿੰਦੇ ਆ। ਗਿਆਨ ਨੂੰ ਬਿਨਾਂ ਸਮਝਿਆਂ ਝਗੜਾ ਕਰਦੇ ਰਹਿੰਦੇ ਨੇ। ਭਾਵ ਇਹ ਰਾਤ ਦਿਨ ਭੈੜੇ ਬੋਲ ਬੋਲਦੇ ਰਹਿੰਦੇ ਆ, ਚੁੱਪ ਕਦੇ ਹੁੰਦੇ ਹੀ ਨਹੀਂ। ਔਗਣ ਗੁਣ ਚੁਣ ਛੱਡ ਗੁਣ ਪਰ ਹਰ ਹੀਰੇ ਫਟਕ ਪਰੰਦੇ। ਗੁਣਾਂ ਨੂੰ ਛੱਡ ਦਿੰਦੇ ਆ, ਗੁਣਾਂ ਰੂਪੀ ਹੀਰੇ ਇਕੱਠੇ ਨਹੀਂ ਕਰਦੇ, ਔਗੁਣਾਂ ਨੂੰ ਇਕੱਠੇ ਕਰਦੇ ਰਹਿੰਦੇ ਆ। ਔਗਣਾਂ ਨੂੰ ਇਕੱਠੇ ਕਰ ਕਰਕੇ ਕਹਿੰਦੇ ਸਾਡੇ ਕੋਲ ਬਹੁਤ ਖਜ਼ਾਨਾ। ਆਮ ਦੇਖਿਆ ਜਾਂਦਾ ਇੱਕ ਸਿੱਧਰਾ ਬੰਦਾ ਜਿਹਦੀ ਮੱਤ ਘੱਟ ਹੁੰਦੀ ਹੈ, ਉਹਦੇ ਕੱਪੜੇ ਪਾਟੇ ਹੁੰਦੇ ਨੇ, ਇੱਕ ਬੋਰੀ ਚੱਕ ਕੇ ਤੁਰਿਆ ਫਿਰਦਾ ਹੈ, ਪਿੰਡ ਦੇ ਵਿੱਚੋਂ ਰਸਤਿਆਂ ਵਿੱਚੋਂ ਰੂੜੀਆਂ ਤੋਂ ਲੀਰਾਂ ਇਕੱਠੀਆਂ ਕਰਦਾ ਫਿਰਦਾ ਹੈ, ਟੁੱਟੀਆਂ ਚੱਪਲਾਂ ਇਕੱਠੀਆਂ ਕਰਦਾ ਫਿਰਦਾ, ਭਰ ਲੈਂਦਾ ਬੋਰੀ, ਕਹਿ ਦਿੰਦਾ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ। ਇਹੋ ਜਿਹਾ ਹਾਲਾਤ ਬਣ ਜਾਂਦਾ ਮਨਮੁੱਖਾਂ ਦਾ।

ਫਿਰਉਨ ਦੇ ਮਨਮੁੱਖ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਹੈ ਪਰ ਗਿਆਨ ਤੋਂ ਅੰਨੇ ਆ, ਗਿਆਨ ਤੋਂ ਹੀਣੇ ਨੇ। ਨਾ ਰੱਖਿਆ ਸੁਜਾਖਾ, ਮਾਇਆ ਦਾ ਪਰਦਾ ਐਡਾ ਵੱਡਾ ਪਿਆ ਹੋਇਆ ਹੈ, ਸੱਚ ਦਿਖਾਈ ਨਹੀਂ ਦਿੰਦਾ। ਮਤਵਾਲੇ ਹੋ ਕੇ ਰੋਂਦੇ ਫਿਰਦੇ ਆ।

ਪੱਲੇ ਭਰ ਭਰਤ ਹੁੰਦੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਈਰਖਾ ਵਿੱਚ ਪੈ ਕੇ ਵਿਰੋਧ ਵਿੱਚ ਪੈ ਕੇ ਆਪਣੇ ਅੰਦਰਲੇ ਹਿਰਦੇ ਨੂੰ ਸਾੜਦੇ ਰਹਿੰਦੇ ਆ। ਪਰੰਤੂ ਮਹਾਰਾਜ ਜੀ ਕਹਿੰਦੇ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ। ਭਲਾ ਕਦੀ ਹਰਾਮ ਵਿੱਚ ਮਸਾਲਾ ਪਾਇਆ ਹਲਾਲ ਹੁੰਦਾ? ਇਹ ਨਹੀਂ ਹੁੰਦਾ। ਗੱਲ ਕਿ ਸੱਚੇ ਬਣਨ ਲਈ ਕੋਈ ਨਾ ਕੋਈ ਪੁੰਨ ਕਰਮ ਤਾਂ ਕਰਦਾ ਰਹਿੰਦਾ ਹੈ, ਪੁੰਨ ਕਰਮ ਕਰਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਯਤਨ ਕਰਦਾ। ਪੱਥਰ ਪਾਪ ਨਾ ਛੁੱਟੈ ਢੋਂਦੇ, ਪਾਪਾਂ ਦਾ ਪੱਥਰ ਇੰਨਾ ਭਾਰਾ ਹੋ ਜਾਂਦਾ, ਢੋਂਦੇ ਹੋਏ ਛੁੱਟਦੇ ਨਹੀਂ, ਅੰਤ ਨੂੰ ਨਰਕਾਂ ਦੀ ਫਾਹੀ ਗਲ ਵਿੱਚ ਪੈ ਜਾਂਦੀ ਹੈ ਅਤੇ ਜੀਵਨ ਨੂੰ ਹਾਰ ਕੇ ਚਲੇ ਜਾਂਦੇ ਨੇ। ਥਲਾਂ ਅੰਦਰ ਅੱਕ ਉਗਵਨ, ਬੁੱਠੈ ਮੀਂਹ ਪਵੈ ਮੂੰਹ ਮੋਆ। ਕਹਿੰਦੇ ਰੇਤਲੇ ਮੈਦਾਨਾਂ ਦੇ ਵਿੱਚ ਜਿੱਥੇ ਕੁਝ ਵੀ ਨਹੀਂ ਹੁੰਦਾ, ਧਰਤੀ ਸੁੱਕੀ ਹੁੰਦੀ ਹੈ, ਉੱਥੇ ਅੱਕ ਉੱਗਦੇ ਆ ਅੱਕ ਬੂਟੇ। ਮੀਂਹ ਕਿੰਨਾ ਪਈ ਜਾਵੇ, ਮੀਂਹ ਪਿਆ ਮੂੰਹ ਪਾਰ ਹੋ ਕੇ ਝੁੱਕ ਜਾਂਦੇ ਆ, ਕਿਉਂਕਿ ਮੀਂਹ ਦਾ ਪਾਣੀ ਚੰਗਾ ਨਹੀਂ ਲੱਗਦਾ ਅੱਕ ਨੂੰ। ਅੱਕ ਹਮੇਸ਼ਾ ਔੜ ਭਾਲਦਾ, ਸੋਕਾ ਭਾਲਦਾ, ਜੇ ਮੀਂਹ ਪੈ ਜਾਂਦਾ ਤਾਂ ਉਹਦੇ ਵਾਸਤੇ ਔਖਾ ਹੋ ਜਾਂਦਾ।

ਗਰਮੀ ਦੇ ਵਿੱਚ ਲਹਿਰਾਉਂਦਾ ਹੈ, ਔੜ ਦੇ ਵਿੱਚ ਲਹਿਰਾਉਂਦਾ, ਖੁਸ਼ ਹੁੰਦਾ ਹੈ। ਪਰ ਜਦੋਂ ਮੀਂਹ ਹਨੇਰੀ ਚੱਲਦੀ ਹੈ, ਉਹਦੇ ਪੱਤੇ ਟੁੱਟ ਜਾਂਦੇ ਨੇ। ਜੋ ਪੱਤੇ ਟੁੱਟਦੇ ਆ, ਫਿਰ ਉਹਦੇ ਵਿੱਚੋਂ ਦੁੱਧ ਨਿਕਲਦਾ, ਉਹ ਦੁੱਧ ਪਾਣੀ ਵਾਂਗੂ ਵਹਿ ਤੁਰਦਾ। ਅੱਕ ਦਾ ਦੁੱਧ ਜ਼ਹਿਰ ਵਰਗਾ ਕੌੜਾ ਹੁੰਦਾ। ਅੱਕੋਂ ਫਲ ਹੋਏ ਖੱਖੜੀ, ਨਿਹ ਫਲ ਸੋ ਫਲ, ਅੱਕ ਤੇ ਡਪੋਆਂ। ਅੱਕ ਨੂੰ ਜਿਹੜਾ ਫਲ ਲੱਗਦਾ ਹੈ ਉਹਨੂੰ ਖੱਖੜੀ ਕਹਿੰਦੇ ਆ। ਜਿਵੇਂ ਅੰਬ ਹੁੰਦਾ ਨਾ, ਅੰਬ ਚੂਪਣ ਵਾਲਾ, ਉਹਦੇ ਵਰਗਾ ਹੁੰਦਾ ਫਲ ਇਹ ਖੱਖੜੀ। ਦੁੱਧ ਤੋਂ ਕਈ ਤਰ੍ਹਾਂ ਦੇ ਵਿਉਹ ਦੂਰ ਹੋ ਜਾਂਦੀ ਹੈ, ਕਿਉਂਕਿ ਜੋ ਸੱਪ ਦਾ ਡੰਗਿਆ ਹੋਇਆ, ਜੇ ਉਹਨੂੰ ਅੱਕ ਖਵਾਇਆ ਜਾਵੇ ਤਾਂ ਉਹਦੀ ਜ਼ਹਿਰ ਮਰ ਜਾਂਦੀ ਹੈ। ਅੱਕ ਦੇ ਵਿੱਚ ਵੀ ਜ਼ਹਿਰ ਹੁੰਦੀ ਹੈ ਅਤੇ ਸੱਪ ਦੇ ਵਿੱਚ ਵੀ ਜ਼ਹਿਰ ਹੁੰਦੀ ਹੈ। ਜਿਹੜੇ ਵੈਦ ਨੇ ਉਹ ਅੱਕ ਦੇ ਦੁੱਧ ਨੂੰ ਦਵਾਈਆਂ ਦੇ ਵਿੱਚ ਵਰਤਦੇ ਆ, ਖੱਖੜੀਆਂ ਨੂੰ ਦਵਾਈਆਂ ਵਿੱਚ ਵਰਤਦੇ ਆ, ਅੱਕ ਦੀਆਂ ਜੜ੍ਹਾਂ ਨੂੰ ਵੀ ਦਵਾਈਆਂ ਦੇ ਵਿੱਚ ਵਰਤਦੇ ਆ। ਪਰ ਇਹਨੂੰ ਵਰਤਣਾ ਬਹੁਤ ਤਰੀਕੇ ਨਾਲ ਪੈਂਦਾ। ਸਿਆਣਾ ਵੈਦ ਹੀ ਇਹਨੂੰ ਵਰਤ ਸਕਦਾ ਹੈ, ਅਤੇ ਜੇ ਅਣਜਾਣ ਨੇ ਵਰਤ ਲਿਆ ਉਹ ਜ਼ਿੰਦਗੀ ਦੇਣ ਦੀ ਬਜਾਏ ਖਤਮ ਵੀ ਕਰ ਸਕਦਾ। ਸੋ ਅੱਕ ਚਰ ਕੈ ਬੱਕਰੀ, ਦੇ ਦੁੱਧ ਅੰਮ੍ਰਿਤ ਮਹਿ ਮਹਿ ਚੋਆ। ਹੁਣ ਮਨੁੱਖਾਂ ਵਾਸਤੇ ਇਹ ਖਤਰਨਾਕ ਹੈ, ਪਰ ਬੱਕਰੀ ਅੱਕ ਨੂੰ ਖੁਸ਼ ਹੋ ਕੇ ਖਾਂਦੀ ਹੈ। ਸੱਪ ਵੀ ਦੀਆਂ ਜੜ੍ਹਾਂ 'ਚ ਰਹਿੰਦਾ, ਉਹੀ ਬੱਕਰੀ ਜਦੋਂ ਇਹ ਕੌੜੇ ਪੱਤਿਆਂ ਨੂੰ ਖਾਂਦੀ ਹੈ, ਅੱਕ ਦੇ ਫਲ ਨੂੰ ਖਾਂਦੀ ਹੈ, ਫਿਰ ਉਹ ਦੁੱਧ ਦਿੰਦੀ ਹੈ। ਉਹਦਾ ਦੁੱਧ ਅੰਮ੍ਰਿਤ ਵਰਗਾ ਮਿੱਠਾ ਹੁੰਦਾ ਹੈ, ਉਹਨੂੰ ਸਾਰੇ ਪੀ ਲੈਂਦੇ ਆ। ਅਤੇ ਉਹ ਦੁੱਧ ਜਿਹੜਾ ਉਹ ਬਹੁਤ ਤਾਕਤਵਰ ਹੁੰਦਾ ਹੈ, ਸਾਰੇ ਦੁੱਖਾਂ ਨੂੰ ਖਤਮ ਕਰਦਾ। ਕਿਉਂਕਿ ਬੱਕਰੀ ਦਾ ਜਿਹੜਾ ਖਾਣਾ ਨਾ, ਉਹ ਜੜੀਆਂ ਬੂਟੀਆਂ ਨੇ। ਕਦੇ ਘਾਹ ਖਾ ਲਿਆ, ਕਦੇ ਨਿੰਮ ਖਾ ਲਈ, ਕਦੇ ਅੱਕ ਖਾ ਲਿਆ, ਕਦੇ ਕੁਝ ਖਾ ਲਿਆ, ਕਦੇ ਕੁਝ ਖਾ ਲਿਆ। ਇਸ ਤਰ੍ਹਾਂ ਉਹਦੀ ਖੁਰਾਕ ਬਹੁਤ ਤਾਕਤਵਰ ਹੈ, ਕੁਦਰਤੀ ਚੀਜ਼ਾਂ ਖਾਂਦੀ ਹੈ। ਉਹਦਾ ਦੁੱਧ ਵੀ ਜਿਹੜਾ ਬੜਾ ਕੀਮਤੀ ਹੁੰਦਾ। ਸੱਪੈ ਦੁੱਧ ਪਿਆ ਪਿਲਾ ਪਿਆਲੀ ਹੈ, ਵਿਸ ਉਘਾਲੇ ਪਾਸ ਖੜੋਆ। ਹੁਣ ਸੱਪ ਨੂੰ ਦੁੱਧ ਪਿਆਈਏ, ਕੋਈ ਸੱਪ ਦੀ ਪੂਜਾ ਕਰਦਾ ਹੈ, ਆ ਗੁੱਗੇ ਦੀ ਪੂਜਾ ਕਰਦੇ ਨਾ ਲੋਕ, ਗੁੱਗੇ ਦੀ ਪੂਜਾ ਕਰਦੇ ਆ, ਦੁੱਧ ਲੈ ਕੇ ਜਾਂਦੇ ਆ ਵੀ ਗੁੱਗਾ ਪੀਰ ਖੁਸ਼ ਹੋ ਜੇ। ਨੰਗੇ ਪੈਰੀ ਜਾਂਦੇ ਨੇ, ਚੌਲ ਬਣਾ ਕੇ ਲੈ ਕੇ ਜਾਂਦਾ, ਕੋਈ ਦੁੱਧ ਲੈ ਕੇ ਜਾਂਦਾ। ਜਿੱਥੇ ਸੱਪ ਦੀ ਖੱਡ ਹੁੰਦੀ ਹੈ ਜਾਂ ਖੇਤਾਂ ਵਿੱਚ ਮਟੀਆਂ ਬਣਾਈਆਂ ਹੁੰਦੀਆਂ, ਉਹਦੇ ਕੋਲ ਖੱਡ ਹੁੰਦੀ ਹੈ, ਉੱਥੇ ਰੱਖ ਕੇ ਮੱਛੀ ਵੀ ਪਾਥੀ ਅਤੇ ਚੌਲ, ਫਿਰ ਉੱਥੇ ਮੱਥਾ ਟੇਕਦੇ ਵੀ ਗੁੱਗਾ ਪੀਰ ਦੀ ਪੂਜਾ ਕਰਦੇ ਆ, ਮਨ ਦੇ ਪੀਰ ਕਰਕੇ ਆ। ਪਰ ਜੇ ਕਿਤੇ ਅਚਨਚੇਤ ਉਹ ਪੂਜਾ ਕਰਦਿਆਂ ਕਰਦਿਆਂ ਖੱਡ ਦੇ ਵਿੱਚੋਂ ਉਹ ਗੁੱਗਾ ਪੀਰ ਬਾਹਰ ਆ ਜਾਵੇ, ਭਾਵ ਸੱਪ ਬਾਹਰ ਆ ਜਾਵੇ, ਫਿਰ ਦੋ ਹੀ ਹੱਲ ਹੈ, ਜਾਂ ਤਾਂ ਚੱਪਲਾਂ ਛੱਡ ਕੇ ਭੱਜਣਾ ਪੈਂਦਾ, ਅਤੇ ਜਾਂ ਫਿਰ ਡਾਂਗ ਫੜ ਕੇ ਉਹਨੂੰ ਮਾਰ ਦਿੰਦੇ ਆ। ਕਿੱਡੀ ਮੂਰਖਤਾ ਹੈ, ਇੱਕ ਪਾਸੇ ਪੂਜਾ ਕਰਦੇ ਨੇ ਅਤੇ ਜੇ ਕਿਤੇ ਉਹਦੇ ਦਰਸ਼ਨ ਦੇ ਜੇ ਫਿਰ ਮਾਰ ਦਿੰਦੇ ਆ। ਇਹੋ ਜਿਹੀ ਪੂਜਾ ਦਾ ਕੀ ਫਾਇਦਾ? ਸੱਪ ਨੂੰ ਕੋਈ ਕਹੇ ਵੀ ਮੈਂ ਕੋਲੇ ਖੜ ਕੇ ਦੁੱਧ ਪਿਆਉਣਾ, ਸੱਪ 'ਤੇ ਭਰੋਸਾ ਨਹੀਂ। ਜੇ ਡੰਗ ਮਾਰ ਗਿਆ ਤਾਂ ਜ਼ਹਿਰ ਨਾਲ ਬੰਦਾ ਮਰ ਜਾਂਦਾ। ਗੁਣ ਕੀਤੇ ਅਵਗੁਣ ਕਰ ਟੋਆ, ਗੁਣ ਕਰਦਾ ਸੀ ਪਰ ਔਗਣ ਕਰ ਬੈਠਾ, ਭਲਾ ਚਾਹੁੰਦਾ ਸੀ ਨੁਕਸਾਨ ਆਪਣਾ ਹੋ ਗਿਆ। ਕਿਉਂਕਿ ਜੇ ਸੱਪ ਨੂੰ ਦੁੱਧ ਪਿਆਈਏ, ਸੱਪ ਕਿਸੇ ਦਾ ਮਿੱਤ ਨਹੀਂ ਹੁੰਦਾ, ਕਦੋਂ ਵੀ ਡੰਗ ਮਾਰ ਸਕਦਾ, ਸੱਪ ਦੀ ਜ਼ਹਿਰ ਨਾਲ ਬੰਦਾ ਮਰ ਜਾਂਦਾ। ਇਸ ਕਰਕੇ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ ਇਸ 'ਤੇ। ਮਨਮੁੱਖ ਦਾ ਕੋਈ ਭਰੋਸਾ ਨਹੀਂ, ਬੇਮੁੱਖ ਦਾ ਕੋਈ ਭਰੋਸਾ ਨਹੀਂ ਕਦੋਂ ਡੰਗ ਮਾਰ ਜੇ। ਮਹਾਰਾਜ ਜੀ ਕਹਿੰਦੇ ਹੈ ਬੇਮੁੱਖਾਂ ਦੀ ਦੋਸਤੀ ਜਿਹੜੀ ਹੈ ਨਾ, ਉਹ ਜੀਵਨ ਦਾ ਨੁਕਸਾਨ ਕਰ ਜਾਂਦੀ ਹੈ। ਇਸ ਕਰਕੇ ਜੇ ਸੰਗਤ ਕਰਨੀ ਹੈ ਤਾਂ ਸਾਧੂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ, ਜਿਹਦੇ ਨਾਲ ਸਾਡਾ ਭਲਾ ਹੁੰਦਾ। 20 ਪੌੜੀਆਂ ਦੀ ਵਿਚਾਰ, 37ਵੀਂ ਵਾਰ ਦੀਆਂ 20 ਪੌੜੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਇਸੇ ਤਰ੍ਹਾਂ ਹੀ ਗੁਰਮਤਿ ਦੇ ਨਾਲ ਜੋੜ ਕੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਅਤੇ ਸੱਚ ਦੇ ਮਾਰਗ 'ਤੇ ਤੁਰਨ ਦਾ ਬਲ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹਦੇ ਵਿੱਚ ਬਹੁਤ ਫਸੇ ਹੋਏ ਸਨ। ਇਸੇ ਊਚ ਨੀਚ ਵਿੱਚੋਂ ਗੁਰੂ ਨਾਨਕ ਮਹਾਰਾਜ ਕੱਢ ਰਹੇ ਸਨ ਤੇ ਮੈਂ ਅੰਦਰ ਗਈ। ਸੋਚਿਆ ਸੇਵੀਆਂ ਵਾਲੇ ਪਤੀਲੇ ਤੇ ਢੱਕਣ ਰੱਖਾਂ ਮਾਂ ਤੇ ਨਾਨਕ ਆਖਣ ਲੱਗਾ ਮਾਂ ਪਿਆਰ ਤੇ ਢੱਕਣ ਨਾ ਦੇਵੀ ਉਵੇਂ ਕਹਿ ਦੇ ਤੈਨੂੰ ਸੇਵੀਆਂ ਨਹੀਂ ਖਾਣ ਸੁਗੰਧੀ ਤੇ ਆਉਂਦੀ ਪਈ ਤੂੰ ਵੀ ਕਹਿ ਨਹੀਂ ਖਵਾਣੀ ਨਾ ਨਾਨਕ ਧੰਨ ਭਾਗ ਮੇਰੇ ਘਰ ਤੂੰ ਚਰਨ ਪਾਏ ਤੇ ਆਪ ਮੁਖ ਤੋਂ ਮੰਗ ਰਿਹਾ ਹੈ ਮੈਂ ਆਪ ਦੇਵਾਂ ਨਹੀਂ ਖਵਾਣੀ। ਕਟੋਰਾ ਭਰ ਕੇ ਸੇਵੀਆਂ ਦਾ ਨਾਨਕ ਨੂੰ ਦਿੱਤਾ ਤੇ ਨਾਨਕ ਨੇ ਬੜੇ ਹੀ ਪਿਆਰ ਨਾਲ ਖਾਧਾ। ਪਰ ਮੈਂ ਉਸ ਵਕਤ ਨਿਹਾਲ ਹੋ ਗਈ ਜਦ ਤੁਰਦਾ ਤੁਰਦਾ ਅਸੀਸ ਦੇ ਗਿਆ ਐਵੇਂ ਨਾ ਡਰੀ ਜਾ ਕਿ ਊਚ ਨੀਚ ਜਾਤ ਪਾਤ ਅਸਾਂ ਲੋਕਾਂ ਨੇ ਬਣਾਏ ਹੋਏ ਨੇ। ਰੱਬ ਨੇ ਸਾਰਿਆਂ ਨੂੰ ਇਨਸਾਨ ਬਣਾਇਆ ਤੇਰਾ ਨਾਮ ਤੇ ਰਹਿੰਦੀ ਦੁਨੀਆਂ ਤੱਕ ਰਹੇ। ਤੁਰਨ ਲੱਗਾ ਤੇਰਾ ਨਾਨਕ ਅਸੀਸ ਦੇ ਗਿਆ ਦੌਲਤਾਂ ਮਾਂ ਐਵੇਂ ਨਾ ਡਰੀ ਜਾ ਤੇਰਾ ਨਾਮ ਤੇ ਰਹਿੰਦੀ ਦੁਨੀਆਂ ਤੱਕ ਰਹੇ। ਸੱਚ ਹੀ ਜਦੋਂ ਨਾਨਕ ਦਾ ਇਤਿਹਾਸ ਪੜ੍ਹੀਦਾ ਹੈ ਤੇ ਦੌਲਤਾਂ ਦਾਈ ਦੀਆਂ ਸਾਖੀਆਂ ਸੰਗਤਾਂ ਪਿਆਰ ਨਾਲ ਪੜ੍ਹਦੀਆਂ ਸੁਣਦੀਆਂ ਨਾਨਕ ਊਚ ਨੀਚ ਕਦੋਂ ਤੱਕਦਾ ਹੈ ਕਿ ਨਾਨਕ ਤੇ ਸਰਬ ਸਾਂਝਾ ਉਪਦੇਸ਼ ਦਿੰਦਾ ਫਿਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਖੱਤਰੀ ਬ੍ਰਾਹਮਣ ਸ਼ੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੇਰੇ ਮਨ ਦੇ ਵਿੱਚ ਪਿਆਰ ਵਾਲੀ ਭਾਵਨਾ ਹੋਵੇ ਗੁਰੂ ਨਾਨਕ ਤੇ ਪਿਆਰ ਵਾਲਿਆਂ ਦੇ ਦਰਵਾਜ਼ੇ ਆਪ ਖੜਕਾਉਂਦਾ ਹੈ। ਅੱਜ ਭਾਈ ਲਾਲੋ ਦਾ ਦਰਵਾਜ਼ਾ ਖੜਕਾ ਰਹੇ ਲਾਲੋ ਜੀ ਦਰਵਾਜ਼ਾ ਖੋਲੋ। ਲਾਲੋ ਹੈਰਾਨ ਹੋ ਗਿਆ ਲਾਲੋ ਤੇ ਮੈਨੂੰ ਰੋਕੀ ਰੋਜ਼ ਹੀ ਆਖਦੇ ਨੇ ਅੱਜ ਇਸ ਗਰੀਬ ਨੂੰ ਜੀ ਆਖਣ ਵਾਲਾ ਕੌਣ ਆ ਗਿਆ। ਅੰਦਰ ਬੈਠਾ ਸੋਚਦਾ ਜਾਂ ਦਰਵਾਜ਼ਾ ਖੋਲਿਆ ਫਕੀਰੀ ਲਵਾਸ ਨਾਨਕ ਬਾਹਰ ਖਲੋਤੇ ਨੇ ਲਾਲੋ ਜੀ ਕੀ ਹਾਲ ਹੈ। ਗਰੀਬ ਨਵਾਜ ਦੇ ਮੁਖ ਇੰਨੇ ਸਤਿਕਾਰ ਦੇ ਸ਼ਬਦ ਸੁਣ ਕੇ ਮਨ ਭਰੀ ਜਾਂਦਾ ਹੈ ਅੱਜ ਮੈਨੂੰ ਗਰੀਬ ਨੂੰ ਵੀ ਕੋਈ ਧੀ ਆਖ ਰਿਹਾ। ਕਾਹਦਾ ਕੰਮ ਕਰਦਾ ਏ ਮਹਾਰਾਜ ਤਰਖਾਣ ਹਾਂ ਕੀਲੇ ਕੱਢਦਾ ਪੇਟ ਭਰਨ ਜੋਗੇ ਪੈਸੇ ਕਮਾ ਲੈਂਦਾ। ਕੋਈ ਲਾਲੋ ਕੀਲੇ ਹੀ ਗੜਦਾ ਰਹਿੰਦਾ ਹੈ ਕਿ ਕਦੀ ਮਨ ਵੀ ਘੜਿਆ। ਮਹਾਰਾਜ ਕੀਲੇ ਘੜਨੇ ਕਿਸੇ ਨੇ ਸਿਖਾਏ ਨੇ ਮਨ ਘੜਨਾ ਤੁਸੀਂ ਸਿਖਾ ਦੇ।

ਗਰੀਬ ਦੀ ਲਾਲੋ ਦੀ ਕੋਦਰੇ ਦੀ ਰੁੱਖੀ ਮਿੱਟੀ ਰੋਟੀ ਖਾ ਦੀ। 84 ਲੱਖ ਜੂਨ ਭੁਗਤ ਕੇ ਸਾਨੂੰ ਇਹ ਇਨਸਾਨੀ ਜਾਮਾ ਮਿਲਿਆ ਹੈ, ਜਿਹੜੇ ਇਹ ਮਹਿਸੂਸ ਕਰਦੇ ਨੇ, ਅਰਦਾਸ ਕਰਦੇ ਨੇ, ਹੈ ਸਤਿਗੁਰੂ ਸਾਡਾ ਇਹ ਦੁੱਖ ਕੱਟ ਦੇਵੋ, ਆਉਣ ਜਾਣ ਦੇ ਚੱਕਰਾਂ ਤੋਂ ਸਾਨੂੰ ਕੱਢ ਦੇਵੋ। ਇਹ ਗੁਰੂ ਨਾਨਕ ਮਹਾਰਾਜ ਸੇਵਕਾਂ ਦੀਆਂ ਅਰਦਾਸਾਂ ਤੇ ਅੱਜ ਵੀ ਰੀਤ ਨੇ। ਜੇ ਸਾਡੀ ਭਾਵਨਾ ਬਣ ਜਾਏ ਤੇ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਅੱਜ ਵੀ ਇਹ ਰਹਿਮਤਾਂ ਹੁੰਦੀਆਂ, ਅੱਜ ਵੀ ਕੋਈ ਇਹ ਆਸ ਰੱਖੇ ਤੇ ਗੁਰੂ ਨਾਨਕ ਉਹਦੇ ਅੱਜ ਵੀ ਇਹ ਦੁੱਖ ਕੱਟ ਦਿੰਦਾ ਹੈ।

84 ਲੱਖ ਜੂਨ ਦੇ ਵਿੱਚ ਹੁੰਦਿਆਂ ਹੋਇਆਂ ਪਤਾ ਨਹੀਂ ਕੀ ਕੁਝ ਬਣ ਕੇ ਕਿੰਨੀ ਕੁ ਵਾਰ ਇਸ ਧਰਤੀ ਤੇ ਮੈਂ ਫੇਰੇ ਮਾਏ ਨੇ। ਹੁਣ ਮਨੁੱਖ ਦੇਹੀ ਵਿੱਚ ਆਇਆ ਆਪ ਕਿਛ ਕਿਰਪਾ ਕੀਤੇ ਸਤਿਗੁਰੂ ਮਹਾਰਾਜ, ਹੁਣ ਕਿਰਪਾ ਕਰੋ ਮੇਰੇ ਆਉਣ ਜਾਣ ਦੇ ਇਹ ਫੇਰੇ ਨਵੇੜ ਦੇ। ਕੋਈ ਮਨ ਕਰਕੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਗੁਰੂ ਨਾਨਕ ਮਹਾਰਾਜ ਆਉਣ ਜਾਣ

ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਤੀਸਰੀ ਕੰਪਨੀ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਵੱਲੋਂ ਆਪ ਸੰਗਤਾਂ ਨੂੰ ਮਹਾਰਾਜ ਜੀ ਦੇ ਪਵਿੱਤਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਪ੍ਰਵਾਨ ਕਰਨੀ ਦੀ। ਆਓ ਮਨ ਵਿਰਥੀਆਂ ਸ਼ਬਦ ਨਾਲ ਜੋੜੀਏ, ਕਰੀਏ ਸਤਿਗੁਰਾਂ ਦੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਸੋ ਉਧਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀ ਆਮਨ ਮੋਹਣ ਸੁਰਗ ਮਸ਼ ਪਾਇਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਹੈ ਸਭ ਕੋਏ ਕੇਵਡ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ

ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਹੈ ਮੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਇਸ ਪਾਤਸ਼ਾਹ ਬਚਰੇ ਛਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਭਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗ

ਹਰਨਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ।

ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾਂ ਸਾਈਂ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਾਓ। ਸਭ ਤੇਰੀ ਤੂੰ ਸਭਨੀ ਤਿਆਇਆ, ਜਿਸਨੋਂ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਭਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਬੇਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ।

ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ

ਸ਼ਰਮਾ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ।

ਹਾਂਡਜ ਜੇ ਰਜ ਸੇ ਤਿਜ ਕੇਨੇ ਉਤ ਪੁਜ ਖਾਨ ਬਹੋਰ ਰਚ ਦੇਨੇ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਯੰਪਵ ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੋਸ਼ਟ ਦੁਖਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕਿ ਕਾਲ ਉਹ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਓ ਤਾਂ ਕਿ ਤਾਪ ਤਨਕ ਮੋਹ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ।

ਸਤਿਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ

ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਵਰਤਾਰੋ। ਤਮ ਸੰਸਾਰ ਚਰਨ ਲਗ ਧਰੀਐ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ, ਜੀਓ ਪਿੰਡ ਸਭ ਤੇਰੀ ਲਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਸ ਮੇਰੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਕਰਦਾ ਜੀ ਅੰਦਰ ਦੇ ਖਾਲਸਾ ਜੀ ਸਾਹਿਬ ਗੁਰੂ ਜੀ ਪੰਜਾਂ ਪਿਆਰਿਆਂ ਚੌਂ ਸਾਹਿਬ ਜਾਂਦਿਆਂ ਚਾਲੀ ਮੁਕਤਿਆਂ ਆਸਿਆਂ ਜਗਨ ਕਰਨੇ ਜਿਨ੍ਹਾਂ ਨਾਮ ਜਪਿਆ ਵੰਸ ਸੇਵਾ ਦੇਵੀ ਚਲਾਈ ਦੇ ਵਾਹੀ ਦੇਵ ਕਰਨ ਦੀ ਸਾਧਨਾ ਪਿਆਰਾ ਸਿਆਰਾ ਨੇ ਸਰੀਰ ਕਮਾਈ ਵਾਲੇ ਘਰ ਅੰਦਰ ਕੇ ਬੋਲੋ ਜੀ ਵਾਹ ਜਿੰਨਾ ਸੁਣਾ ਸੁਣੀਆਂ ਨੇ ਧਰਮ ਹੇਤ ਦੇ ਮਨ ਮਨ ਪਕਾਏ ਸੋਤਰੀਆਂ ਹੋਈਆਂ ਦਰਸ਼ਨੀਆਂ ਜਦੋਂ ਜਾਣਾ ਰਹੇ ਕਰਵਾਈ ਗਏ ਗੁਰਦੁਆਰਾ ਕਿਸੇ ਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿ ਸਾਨੂੰ ਦੋ ਸੌ ਸਮੇਂ ਲਗਾਈ ਕਿਹਾ ਕਿ ਗੁਰੂ ਕੁਰਬਾਨੀਆਂ ਧਰਮ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਕਵਿਤਾਂ ਜੋਤ ਗੁਰਦੁਆਰਾ ਧਰਮ ਕਰਕੇ ਬੋਲੋ ਜੀ ਵਾਹਿਗੁਰੂ ਰਸਮੈ ਜੋਤ ਖਾਲਸਾ ਜੀ ਕੇ ਅਰਦਾਸ ਹੈ ਜੀ ਜੋਤ ਖਾਲਸਾ ਜੀ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੇ ਤਾਲੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਉਹ ਥਾਂ ਥਾਂ ਚੜਿਆ ਗਏ ਕਈ ਸਾਡੇ ਬੁੱਧ ਜੀ ਸਾਹਿਬ ਪੰਥੀ ਜੀ ਤੋਂ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਣ ਵਾਲੇ ਬੋਲੋ ਜੀ ਵਾਹਿਗੁਰੂ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰ। ਚਿਤ ਕਰ ਗਾਵੋ ਸੁਹਿਲਾ ਸਿਵਰਿਓ ਸਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋਂ ਵਾਰੀ। ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖਾ ਗਾ ਦੇਵਨ ਹਾਰੋ। ਤੇਰਾ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸਮਾਰ। ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਾਨੋ। ਸਦਨ ਹਾਰਾ ਸਿਮਰੀਐ ਨਾਨਕ ਉਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਾਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਬੜਾਈ ਤੋਂ ਰਹਾਉ। ਬਿਸੋ ਜਸਿਆਂ ਕੜੀਆਂ ਪਹਿਰਾਂ ਫਿੱਤੀ ਵਾਰੀ ਮਹਾ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ। ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਬਰੋ ਕਰੇ। ਸਗਲ ਬਨਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾਜ ਅੰਤ ਤੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ। ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਵਿਮਲ ਨਾਨ ਏਕ ਪਦ ਗੰਧ ਵੈਨ। ਸਹਿਸ ਤਵ ਗੰਧ ਵਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਕਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਈ। ਹਰ ਚਰਨ ਕਵਲ ਮਕਰੰਦ ਲੋਭਿਤ ਮਨਵਾਨ। ਜਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ। ਜਾਤੇ ਤੇਰਾ ਨਾ ਵਾਸਾਰਾ। ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵ ਭਰਿਆ। ਮਿਲ ਸਾਧੂ ਖੰਡਲ ਖੰਡਾਹੀ। ਪੂਰਵ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵਡਾਹੀ। ਕਰ ਡੰਡਾਓਤ ਪੁਨ ਵਡਾਹੀ ਰਹਾਓ। ਸਾਕਤ ਹਰ ਸਾਧਨਾ ਜਾਣਿਆ। ਤਨ ਅੰਤਰ ਹੋ ਮੈਂ ਕੰਡਾ ਹੀ। ਜਿਉਂ ਜਿਉਂ ਚਲਹੇ ਚੁਭੈ ਦੁਖ ਪਾਵੇ। ਜਮ ਕਾਲ ਸਹੇ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਪਵ ਖੰਡਾ ਹੀ। ਅਵਨਾਸੀ ਪੁਰਖ ਭੈ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੀ। ਜਨ ਨਾਨਕ ਨਾਮ ਅਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ। ਟਹਿਲ ਕੀ ਵੇਲਾ ਕੀ ਹਾਂ ਖਾਟ ਚਲੋ ਹਰ ਲਾਹ। ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰਹਿਣਾਰੇ। ਮਨ ਗੁਰਮਿਲ ਕਾ ਸਵਾਰੀ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵਹਿ ਰਾਸੋ। ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੂਈ ਬਿਹਾਜੋ। ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ। ਬੋਰ ਨਾ ਹੋਈ ਨੂੰ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ। ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ। ਮੋਹ ਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਬਜਾਤੇ। ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ। ਮੋਹ ਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

महान कृपा सरकार जी के पावन सिंह जी का सेवा।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Slok Mahala Tija, Sikha Andrahan Jor Chhad, Tu Pohkar Chal Dhuwae, Gur Kai Pair Kete Nishtare, Pair Vijnir Pohpae। ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਵਿਰਾਜਦੇ ਸੀ, ਗੁਰਸਿੱਖ ਪਾਣੀ ਲੈਣ ਵਾਸਤੇ ਘੜੇ ਲੈ ਕੇ ਜਾਂਦੇ ਸੀ। ਉਹ ਸਿੱਖਾਂ ਦੇ ਜਿਹੜੇ ਟੋਕਰੇ ਸੀ ਉਹ ਗਲੇਲੇ ਮਾਰ ਕੇ ਘੜੇ ਭੰਨ ਦੇਣੇ। ਫਿਰ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਨੇ ਮਸ਼ਕਾਂ ਲੈ ਜਾ ਕਰੋ। ਉਹ ਮਸ਼ਕਾਂ ਜਿਹੜੀਆਂ ਤੀਰ ਚਲਾ ਕੇ ਉਹਨਾਂ 'ਚ ਮੋਰੀਆਂ ਫਸ ਦੇਣੀਆਂ। ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਗਾਗਰਾਂ ਲੈ ਜਾ ਕਰੋ। ਫਿਰ ਗਾਗਰਾਂ ਵੀ ਉਹਨਾਂ ਨੇ ਇੱਟਾਂ ਵੱਟੇ ਮਾਰਨੇ ਸ਼ੁਰੂ ਕਰਤੇ। ਮਹਾਰਾਜ ਸੱਚੇ ਪਾਤਸ਼ਾਹ ਖਮੋਸ਼ ਹੋ ਗਏ। ਇੱਕ ਦਿਨ ਪਾਤਸ਼ਾਹ ਉੱਧਰ ਦੀ ਬਾਹਰ ਵਿਚਰ ਰਹੇ ਸੀ, ਉਹਨਾਂ ਦਾ ਵੱਡਾ ਜਿਹੜਾ ਸ਼ੇਖ ਸੀ ਉਹ ਮਿਲਿਆ ਅਤੇ ਉਹਨੂੰ ਮਹਾਰਾਜ ਉਪਦੇਸ਼ ਦੇ ਰਹੇ ਹਨ। ਸਲੋਕ ਮਹਲਾ ਤੀਜਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ, ਸੇਖਾ ਅੰਦਰੋਂ ਜੋਰ ਛੱਡ ਤੋਂ ਭਾਉ ਕਰ ਚੱਲ ਗਵਾਏ। ਇਹ ਸੇਖਾ ਆਪਣੇ ਅੰਦਰੋਂ ਜਿਹੜਾ ਜੋਗਨ ਦਾ ਜੋਰ ਬਾਲਿਆ ਇਹਨੂੰ ਛੱਡ ਦੇ ਔਰ ਉਸ ਖੁਦਾ ਨਿਰੰਕਾਰ ਪਰਮੇਸ਼ਰ ਦਾ ਡਰ ਧਾਰਨ ਕਰ। ਜਿਹੜਾ ਚੱਲ ਪੁਣਾ ਸਦਾ ਪੁਣਾ ਇਹਨੂੰ ਗਵਾ ਦੇਣਾ ਕਰ, ਤਿਆਗ ਦੇਣਾ ਕਰ। ਚੱਲ ਗਵਾਏ ਇਹਨੂੰ ਗਵਾ ਦੇ, ਪਾਗਲ ਪੁਣੇ ਘੜੇ ਭੰਨਣੇ, ਗਾਗਰਾਂ ਤੋੜਨੀਆਂ, ਇਹ ਕੋਈ ਤੁਹਾਡੇ ਵਾਸਤੇ ਚੰਗਾ ਬਚਨ ਨਹੀਂ ਹੈ। ਕਥਨ ਕਰ ਦੇਣ ਹੇ ਸਿੱਖਾ ਜਗਿਆਸੂ ਨੂੰ, ਸਿੱਖਿਆ ਲੈਣ ਵਾਲੇ ਜਗਿਆਸੂ ਪੁਰਸ਼ਾ, ਤੂੰ ਆਪਣੇ ਅੰਦਰੋਂ ਧਾਨਿਆ ਜਾਤ ਆ ਵਿਦਿਆ ਦਾ ਜਿਹੜਾ ਜ਼ੋਰ ਹੰਕਾਰ ਆ ਇਹਨੂੰ ਛੱਡ ਕੇ ਸਤਿਗੁਰੂ ਦਾ ਪੈਰ ਧਾਰ ਕੇ ਇਹ ਜਿਹੜੇ ਅਸੂਰੀ ਸੰਪਦਾ ਪੰਜੇ ਕਾਮ ਕੁਰਲੋਂ ਹੰਕਾਰ ਆ ਇਹਨਾਂ ਦਾ ਝੱਲ ਜਿਹੜਾ ਸਮਦਾਸ ਸਮੂਹ ਆ ਇਹਨੂੰ ਗਵਾ ਦੇਣਾ ਕਰ। ਗੁਰ ਕਹਿ ਪੈ ਕੇ ਤੇ ਨਿਸਤਰੇ, ਪੈ ਵਿੱਚ ਨਿਰਭਉ ਪਾਏ। ਸਤਿਗੁਰੂ ਜੀ ਦਾ ਪੈ ਅਤੇ ਭਉ ਧਾਰਨ ਕਰਕੇ ਬਹੁਤ ਗੁਰਮੁਖ ਕਰ ਗਏ ਹਨ, ਕਿਉਂਕਿ ਪੈ ਵਿੱਚ ਜਦੋਂ ਉਸ ਪਰਮੇਸ਼ਰ ਦੇ ਡਰ ਵਿੱਚ ਰਹੀਏ, ਗੁਰੂ ਦੇ ਡਰ 'ਚ ਰਹੀਏ, ਫਿਰ ਨਿਰਭਉ ਪੈ ਤੁਰਤ ਪਰਮਾਤਮਾ ਨਿਰੰਕਾਰ ਪ੍ਰਾਪਤ ਹੋ ਜਾਂਦਾ ਹੈ। ਮਨ ਕਠੋਰ ਸ਼ਬਦ ਭੇਦ ਤੋਂ ਸ਼ਾਂਤ ਵਸੈ ਮਨੇ ਆਏ। ਸਤਿਗੁਰੂ ਦੇ ਸ਼ਬਦ ਰਾਹੀਂ ਇਹ ਮਨ ਦੇ ਅੰਦਰ ਜਿਹੜਾ ਕਠੋਰਪੁਣ ਇਹਨੂੰ ਭੇਦ ਮੈਨੇ ਬਿਨ ਦੇ, ਇਹ ਤੇਰੇ ਮਨ 'ਚ ਸ਼ਾਂਤੀ ਆ ਕੇ ਵਸੇਗੀ, ਨਿਵਾਸ ਕਰੇਗੀ। ਸ਼ਾਂਤੀ ਵਿੱਚ ਕਾਰ ਕੁਮਾਵਣੀ ਸਾਖਾ ਸੰਪਾਏ ਸਾਏ। ਜਿਹੜੇ ਸ਼ਾਂਤ ਚਿੱਤ ਵਿੱਚ ਕਾਰ ਸੇਵਾ ਕਮਾਈ ਜਾਂਦੀ ਹੈ ਸਾ ਮੈਨੇ, ਉਹ ਜਿਹੜੀ ਸੇਵਾ ਉਹ ਖਸਮ ਮਾਲਕ ਜਿਹੜਾ ਥਾਂ ਪਾਉਂਦਾ ਆਪਣੀ ਦਰਗਾਹ ਵਿੱਚ ਪ੍ਰਵਾਨ ਕਰਦਾ ਹੈ। ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਕੁਛ ਹੋ ਗਿਆ ਨਹੀਂ ਜਾਏ। ਪਾਤਸ਼ਾਹ ਕਹਿੰਦੇ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਲੱਗ ਕੇ ਕਿਸੇ ਨੇ ਵੀ ਨਿਰੰਕਾਰ ਨੂੰ ਨਹੀਂ ਪਾਇਆ। ਜੇ ਸਾਡੇ ਕਹਿਣ ਵਿੱਚ ਕੋਈ ਯਕੀਨ ਨਹੀਂ ਚਮਕਾਇਆ ਤਾਂ ਫਿਰ ਤੂੰ ਜਿਹੜੇ ਗਿਆਨੀ ਲੋਕ ਸਿਆਣੇ ਲੋਕ ਉਹਨਾਂ ਤੋਂ ਵੀ ਪੁੱਛ ਲਾ ਵੀ ਬਚਨ ਠੀਕ ਹੈ। ਮਹੱਲਾ ਤੀਜਾ, ਹੁਣ ਮਨਮੁਖਾਂ ਦੀ ਕਿਰਿਆ ਦੱਸ ਰਹੇ ਆ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਇਹ ਜਿਹੜੇ ਮਨਮੁਖ ਲੋਕ ਹੈ ਇਹਨਾਂ ਦੇ ਮਨ 'ਚ ਮਾਇਆ ਦਾ ਜਿਹੜਾ ਮੋਹ ਬਹੁਤ ਵੱਡਾ ਹੈ। ਇਸ ਵਾਸਤੇ ਉਹਨਾਂ ਦਾ ਨਿਰੰਕਾਰ ਦੇ ਪਰਮੇਸ਼ਰ ਦੇ ਨਾਮ ਜਪਣ ਵਿੱਚ ਪਿਆਰ ਨਹੀਂ ਲੱਗਦਾ ਹੈ। ਕੂੜ ਕਮਾਵੈ, ਕੂੜ ਸੰਗ੍ਰਹਿ ਹੈ, ਕੂੜ ਕਰੇ ਆਹਾਰ। ਮਨਮੁਖ ਲੋਕ ਝੂਠ ਦੀ ਕਮਾਈ ਕਰਦੇ ਔਰ ਝੂਠ ਨੂੰ ਸੰਗ੍ਰਹਿ ਮੈਨੂੰ ਇਕੱਠਾ ਕਰਦੇ, ਝੂਠ ਦਾ ਆਹਾਰ ਝੂਠ ਬੋਲ ਕੇ ਭੋਜਨ ਖਾਂਦੇ ਹੈ। ਵਿਖ ਮਾਇਆ ਤਨ ਸੰਚ ਮਰ ਹੈ, ਅੰਤੇ ਹੋਏ ਸਭ ਛਾਰ। ਵਿਖ ਮੈਨੇ ਜ਼ਹਿਰ ਰੂਪੀ ਜਿਹੜੀ ਮਾਇਆ ਛਲਣੀ ਐਸਾ ਜਿਹੜਾ ਧਨ ਹੈ ਇਹਨੂੰ ਸੰਚ ਇਕੱਤਰ ਕਰਕੇ ਮਰ ਜਾਂਦੇ ਹੈ। ਅਖੀਰ ਫਿਰ ਇਹ ਸਾਰਾ ਧਨ ਜਿਹੜਾ ਅੰਤ ਸਮੇਂ ਇਹ ਛਾਰ ਸਵਾ ਰੂਪ ਹੋ ਜਾਂਦਾ ਹੈ। ਕਰਮ ਧਰਮ ਸੋ ਸੰਜਮ ਕਰੇ ਹੈ, ਅੰਤਰ ਲੋਭ ਵਿਕਾਰ। ਬਾਹਰੋਂ ਲੋਕਾਂ ਨੂੰ ਦਿਖਾਉਣ ਲਈ ਤਾਂ ਬੜੇ ਕਰਮ ਧਰਮ ਕਰਦਾ ਹੈ, ਸੋਚ ਪਵਿੱਤਰਤਾ ਕਰਦਾ, ਕਈ ਤਰ੍ਹਾਂ ਦੇ ਸੰਜਮ ਬੜੇ ਸਾਧਨ ਕਰਦਾ। ਪਰ ਜਿਹੜੇ ਮਨਮੁੱਖ ਲੋਕ ਆ ਇਹਨਾਂ ਦੇ ਹਿਰਦੇ ਵਿੱਚ ਲੋਭ ਰੂਪੀ ਵਿਕਾਰ ਦੋਸ਼ ਹੈ। ਨਾਨਕ ਜੇ ਮਨਮੁੱਖ ਮਾਵੈ ਸੋ ਥਾਏ ਨਾ ਪਵੈ, ਦਰਗ ਹੈ ਹੋਏ ਖੁਆਰ। ਪਾਤਸ਼ਾਹ ਜੀ ਦੱਸ ਰਹੇ ਹੈ ਜਿਹੜੇ ਮਨਮੁੱਖ ਹੰਕਾਰ ਨਾਲ ਕਰਮ ਕਮਾਉਂਦੇ ਹਨ ਉਹ ਦਰਗਾਹ ਵਿੱਚ ਥਾਏ ਨਹੀਂ ਪੈਂਦੇ, ਕਬੂਲ ਨਹੀਂ ਹੁੰਦੇ। ਇਸ ਵਾਸਤੇ ਜਿਹੜੇ ਮਨਮੁੱਖ ਲੋਕ ਆ ਦਰਗਾਹ ਦੇ ਵਿੱਚ ਉਹਨਾਂ ਨੂੰ ਖੁਆਰ ਮੈਨੇ ਖਰਾਬ ਹੀ ਹੋਣਾ ਪੈਂਦਾ ਹੈ। ਪੌੜੀ ਆਪੇ ਖਾਣੀ, ਆਪੇ ਵਾਹੁਣੀ, ਆਪੇ ਖੰਡ ਅਗਰ ਭੰਡ ਕਰੇ ਉਹ ਆਪ ਹੀ ਚਾਰ ਖਾਣੀਆਂ ਰੂਪਿਆ, ਆਪੇ ਚਾਰ ਬਾਣੀਆਂ ਰੂਪਿਆ। ਅੰਡੇ ਜੀਰੇ ਸਿਹਤ ਉਤਪਜ ਬੈਖਰੀ ਮਧਮ ਪਛਾਂਤੀ ਅਤੇ ਪਰਾਰੂਪ। ਆਪੇ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕਰਨ ਵਾਲਾ ਹੈ, ਆਪ ਸਮੁੰਦ ਆਪ ਹੈ ਸਾਗਰ। ਆਪੇ ਹੀ ਵਿੱਚ ਰਤਨ ਕਰੇ, ਆਪ ਹੀ ਸੱਤ ਸਮੁੰਦਰ ਰੂਪ ਹੋ ਰਿਹਾ। ਆਪੇ ਸਾਗਰ ਉਹਦੇ ਸਾ ਗਰ ਸਾ ਮੈਨੂੰ ਵਿਛੇ ਗਰ ਮੈਨੂੰ ਜ਼ਹਿਰ ਰੂਪ ਹੋ ਰਿਹਾ, ਕਿਉਂਕਿ ਸਮੁੰਦਰ ਚੋਂ ਜ਼ਹਿਰ ਨਿਕਲੀ ਜਿਹੜੇ 14 ਰਤਨ ਕੱਢੇ ਆ। ਇਸ ਵਾਸਤੇ ਆਪੇ ਸਮੁੰਦਰ ਦੇ ਵਿੱਚ ਆਪੇ ਹੀ ਵਿੱਚ ਰਤਨ ਧਰੇ, 14 ਰਤਨ ਧਰੇ ਹੋਏ ਹਨ। ਆਪ ਲਹਾਏ ਕਰੇ ਜਿਸ ਕਿਰਪਾ, ਜਿਸ ਨੋ ਗੁਰਮੁਖ ਕਰੇ ਹਰੇ। ਜਿਨ੍ਹਾਂ ਉੱਤੇ ਮਾਲਕ ਕਿਰਪਾ ਕਰਦਾ ਹੈ ਉਹਨਾਂ ਨੂੰ ਆਪ ਹੀ ਰਤਨ ਲਹਾਏ ਲਵਾ ਦਿੰਦਾ ਹੈ, ਆਪੇ ਹੀ ਗੁਰਮੁਖ ਬਣਾ ਦਿੰਦਾ ਹੈ ਅਤੇ ਆਪੇ ਉਹਨਾਂ ਨੂੰ ਸੁਭ ਗੁਣਾਂ ਨੂੰ ਹਰਾ ਕਰਦਾ, ਪ੍ਰਫੁੱਲਿਤ ਕਰਦਾ ਹੈ। ਅਤੇ ਜਿਹੜੇ ਸ਼ੁਭ ਗੁਣਾਂ ਦੇ ਸਹਿਤ ਹੋ ਜਾਂਦੇ ਉਹੀ ਗੁਰਮੁਖ ਬਣ ਜਾਂਦੇ ਹਨ। ਆਪੇ ਭੋਜਨ ਆਪ ਹੈ ਬੁਸਤਾ, ਆਪੇ ਕੇਵਟ ਆਪ ਤਰੇ। ਆਪੇ ਉਹ ਨਿਰੰਕਾਰ ਭੋਜਨ ਸੰਸਾਰ ਸਮੁੰਦਰ ਹੈ, ਆਪੇ ਗਿਆਨ ਰੂਪੀ ਬੁਸਤਾ ਮੈਨੇ ਜਹਾਜ਼ ਰੂਪੀ ਆਪੇ ਹੈ, ਆਪੇ ਸਤਿਗੁਰੂ ਰੂਪ ਹੋ ਕੇ ਕੇਵਟ ਮਲਾਹ ਇਸ ਜਹਾਜ਼ ਨੂੰ ਤੋਰਨ ਵਾਲੇ ਹੈ। ਆਪੇ ਹੀ ਤਰਨੇ ਵਾਲਾ ਜਗਿਆਸੂ ਰੂਪੀ ਹੈ, ਕਿਉਂਕਿ ਸਾਰਿਆਂ 'ਚ ਆਤਮਾ ਕਰਕੇ ਆਪੇ ਹੀ ਵਰਤ ਰਿਹਾ ਹੈ। ਆਪੇ ਕਰੇ ਕਰਾਏ ਕਰਤਾ, ਅਵਰਨਾ ਦੂਜਾ ਤੁਜਾ ਸਰੇ। ਹੇ ਨਿਰੰਕਾਰ ਸਾਰਾ ਕੁਛ ਕਰਨ ਕਰਾਉਣ ਵਾਲੇ ਤੁਸੀਂ ਆਪ ਹੀ ਹੋ, ਤੁਜਾ ਸਰੇ ਹਾਂਜੀ, ਆਪ ਜੀ ਦੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ। ਅਤੇ ਤੂੰ ਬਿਨਾ ਕੋਈ ਕਾਰਜ ਕਰ ਨਹੀਂ ਸਕਦਾ, ਪੂਰਾ ਨਹੀਂ ਹੋ ਸਕਦਾ, ਦੂਜਾ ਕੋਈ ਨਹੀਂ ਜਿਹੜਾ ਪੂਰਾ ਕਰਦਾ। ਸ਼ਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਗੁਰੂ ਮਹਾਰਾਜ ਦੀ ਸੇਵਾ ਸਫਲ ਹੈ ਫਲਾਂ ਦੇ ਸਹਿਤ, ਜਿਹੜਾ ਚਿੱਤ ਲਾ ਕੇ ਸੇਵਾ ਕਰਦਾ ਉਸੇ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਨਾਮ ਪਦਾਰਥ ਪਾਈ ਹੈ ਚਿੰਤ ਵਸੈ ਮਨ ਆਏ। ਸੇਵਾ ਕਰਕੇ ਹਿਰਦਾ ਸ਼ੁੱਧ ਹੁੰਦਾ ਅਤੇ ਨਾਮ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ ਹੈ। ਅਚਿੰਤ ਮੈਨੇ ਸੁੱਤੇ ਸਦਾ ਅਚਾਨਕ ਹੀ ਮਨ ਵਿੱਚ ਆ ਕੇ ਨਿਰੰਕਾਰ ਵਸਦਾ ਹੈ ਅਤੇ ਮਨ ਵਿੱਚ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ, ਅਚਿੰਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਨਮ ਮਰ ਦੁੱਖ ਕੱਟੀ ਹੈ ਹੁਣ ਮੈਂ ਮਮਤਾ ਜਾਏ। ਗੁਰੂ ਮਹਾਰਾਜ ਦੀ ਸੇਵਾ ਕਰਕੇ ਜੰਮਣ ਵਾਲੇ ਦੁੱਖ ਕੱਟੇ ਜਾਂਦੇ ਹਨ ਅਤੇ ਜਿਹੜੀ ਹੰਗਤਾ ਮਮਤਾ ਵਾਲੀ ਵਿਰਤੀ ਹੈ ਇਹ ਵੀ ਚਲੇ ਜਾਂਦੀ ਹੈ। ਉੱਤਮ ਪਦਵੀ ਪਾਈ ਹੈ, ਸੱਚੋ ਰਹਿ ਸਮਾਏ, ਸੇਵਾ ਕਰਕੇ ਜਿਹੜੀ ਉੱਤਮ ਸ੍ਰੇਸ਼ਟ ਪਦਵੀ ਇਹ ਵੀ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹ ਗੁਰੂ ਪਿਆਰੇ ਸਿਮਰਨ ਕਰਕੇ ਆਤਮਾ ਗਿਆਨ ਦੀ ਪ੍ਰਾਪਤੀ ਤੋਂ ਸੱਚੇ ਨਿਰੰਕਾਰ ਵਿੱਚ ਅਭੇਦ ਹੋ ਕੇ ਰਹਿੰਦੇ ਹਨ। ਨਾਨਕ ਪੂਰਵ ਜਿਨ ਕੋ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਜਨਮ ਦਾ ਪਵਿੱਤਰ ਲੇਖ ਲਿਖਿਆ ਮਸਤਕ ਦੇ ਉੱਤੇ ਉਹਨਾਂ ਨੂੰ ਆ ਕੇ ਪੂਰੇ ਸਤਿਗੁਰ ਮਿਲਦੇ ਹਨ। ਮਹੱਲਾ ਤੀਜਾ, ਨਾਮ ਰੱਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ। ਜਿਹੜਾ ਨਾਮੀ ਦੇ ਨਾਮ ਵਿੱਚ ਰੱਤਾ ਮੈਨੂੰ ਪਾਤਸ਼ਾਹ ਕਹਿੰਦੇ ਮਿਲ ਗਿਆ ਹੈ, ਉਹ ਹੀ ਸਤਿਗੁਰੂ ਸਰੂਪ ਹੈ। ਕਲਯੁਗ ਦੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਉਹ ਹੀ ਸਤਿਗੁਰੂ ਬੋਹਿਤ ਮੈਨੇ, ਉਹਦਾ ਉਪਦੇਸ਼ ਜਹਾਜ਼ ਰੂਪ ਹੈ। ਗੁਰਮੁਖ ਹੋਵੇ ਸੋ ਪਾਰ ਪਵੇ ਜਿਹਨਾਂ ਅੰਦਰ ਸੱਚਾ ਸੋਏ। ਜਿਹੜਾ ਗੁਰਮੁਖ ਹੁੰਦਾ ਹੈ ਉਹ ਗੁਰੂ ਦੇ ਸਨਮੁਖ ਰਹਿੰਦਾ, ਸੰਸਾਰ ਸਾਗਰ ਤੋਂ ਹਾਂਜੀ ਪਾਰ ਪੈ ਜਾਂਦਾ ਹੈ। ਗੁਰਮੁਖ ਕੌਣ ਹੈ? ਪਾਤਸ਼ਾਹ ਕਹਿੰਦੇ ਜਿਹਨਾਂ ਦੇ ਅੰਦਰ ਸੱਚਾ ਨਿਰੰਕਾਰ ਉਹ ਹੀ ਗੁਰਮੁਖ ਹੈ। ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਉਹ ਨਾਮ ਨੂੰ ਸੰਭਾਲੇ ਮੈਨੇ ਸੰਭਾਲਦਾ ਹੈ ਅਤੇ ਨਾਮ ਦੀ ਸਮੱਗਰੀ ਨੂੰ ਸੰਗ੍ਰਹਿ ਇਕੱਠਾ ਕਰਦਾ। ਕਿਉਂ? ਪਰਮੇਸ਼ੁਰ ਦੇ ਨਾਮ ਕਰਕੇ ਜੀਵ ਦੀ ਪਤ ਹੋਈ, ਪਤ ਮੈਨੇ ਇੱਜ਼ਤ ਹੁੰਦੀ ਹੈ। ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਪਾਤਸ਼ਾਹ ਕਹਿੰਦੇ ਆ ਸਤਿਗੁਰੂ ਦੇ ਪਾਉਣ ਨਾਲ ਸਾਰੀਆਂ ਬਰਕਤਾਂ ਮਿਲਦੀਆਂ, ਭਾਗਾਂ ਨਾਲ ਗੁਰੂ ਮਹਾਰਾਜ ਪ੍ਰਾਪਤ ਹੁੰਦੇ। ਜਿਹਨਾਂ ਨੂੰ ਗੁਰੂ ਮਹਾਰਾਜ ਪਾਲਿਆ ਉਹ ਫਿਰ ਸ਼ੁਭ ਕਰਮੀਆਂ ਨੂੰ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਪਰਮੇਸ਼ਰ ਜਿਹੜਾ ਸਾਰੇ ਵਿਆਪਕ ਸਰੂਪ ਐਸਾ ਵਰਣਨ ਕਰਦੇ ਹਨ। ਪੌੜੀ, ਆਪੇ ਪਰਸ ਆਪ ਧਾਤ ਹੈ, ਆਪ ਕੀ ਤੋਨ ਕੰਚਨ। ਉਹ ਆਪ ਹੀ ਪਾਰਸ ਰੂਪ ਹੈ, ਆਪੇ ਧਾਤ ਲੋਹਾ ਰੂਪ ਹੈ। ਤੁਸੀਂ ਆਪੇ ਲੋਹੇ ਨੂੰ ਸੋਨਾ ਬਣਾਇਆ। ਆਪੇ ਪਾਰਸ ਗੁਰੂ ਰੂਪ ਹੈ, ਆਪੇ ਧਾਤ ਜਗਿਆਸੂ ਰੂਪ ਹੈ। ਆਪੇ ਜਗਿਆਸੇ ਨੂੰ ਸੋਨੇ ਨੂੰ ਸ਼ੁੱਧ ਪਵਿੱਤਰ ਕਰ ਦਿੱਤਾ ਹੈ। ਆਪੇ ਠਾਕਰ ਸੇਵਕ ਆਪੇ ਆਪੇ ਹੀ ਪਾਪ ਖੰਡਨ। ਆਪ ਹੀ ਉਹ ਠਾਕਰ ਨਿਰੰਕਾਰ ਸਰੂਪ ਹੈ, ਆਪੇ ਸੇਵਕ ਰੂਪ ਹੈ। ਆਪੇ ਪਾਪਾਂ ਨੂੰ ਖੰਡਨ ਮੈਂ, ਖੰਡ ਦੇਣ ਵਾਲਾ ਨਾਸ ਕਰਨ ਵਾਲਾ ਹੈ। ਆਪੇ ਸਭ ਘਟ ਭੋਗਵੈ ਸਵਾਮੀ, ਆਪੇ ਹੀ ਸਭ ਅੰਜਨ। ਉਹ ਸਵਾਮੀ ਨਾਥ ਮਾਲਕ ਆਪੇ ਹੀ ਸਾਰਿਆਂ ਹਿਰਦਿਆਂ ਵਿੱਚ ਇਸਤ ਹੋ ਰਿਹਾ ਔਰ ਪਦਾਰਥਾਂ ਨੂੰ ਭੋਗ ਰਿਹਾ ਔਰ ਆਪੇ ਅੰਜਨ ਮੈਨੇ ਅਤੇ ਕਾਲਕ ਹਾਂਜੀ ਮਾਇਆ ਸਰੂਪ ਵੀ ਆਪੇ ਹੋ ਰਿਹਾ ਹੈ ਔਰ ਆਪੇ ਗੁਰਮੁਖਾਂ ਦੇ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਰੂਪੀ ਅੰਜਨ ਮੈਨੇ ਸੁਰਮਾ ਪਾਉਣ ਵਾਲਾ ਹੈ। ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ। ਆਪੇ ਉਹ ਵਿਵੇਕ ਜੀ ਬ੍ਰਹਮ ਦੀ ਏਕਤਾ ਦਾ ਗਿਆਨ ਸਰੂਪ ਹੈ। ਆਪੇ ਸਾਰਿਆਂ ਨੂੰ ਬੇਤਾ ਮੈਨੇ ਜਾਣਨ ਵਾਲਾ, ਸਾਰੇ ਗ੍ਰੰਥਾਂ ਨੂੰ ਜਾਣਨ ਵਾਲਾ, ਗੁਰਮੁਖਾਂ ਦਾ ਭੈ ਜਿਹੜਾ ਭੰਜਨ ਨਾਸ ਕਰਨ ਵਾਲਾ ਅਥਵਾ ਗੁਰਮੁਖ ਹੋ ਕੇ ਭੰਜਨ ਮੈਨੇ ਭਜਨ ਕਰਨ ਵਾਲਾ, ਪਾਪਾਂ ਦੇ ਕਾਮ ਕ੍ਰੋਧਾਂ ਨੂੰ ਭੰਜਨ ਨਾਸ ਕਰਨ ਵਾਲਾ। ਜਾਂ ਨਾਨਕ ਕਾਲਾ ਇਹਨਾਂ ਰਜਿਆ ਤੁਧ ਕਰਕੇ ਤੂੰ ਹਰ ਸੁੱਖ ਦਾਤਾ ਵੱਡਨ। ਪਾਤਸ਼ਾਹ ਕਿਰਪਾ ਕਰਦੇ ਹੈ ਕਰਤੇ ਪੁਰਖ, ਮੈਂ ਦਾਸ ਹਾਂਜੀ ਆਪ ਦੀ ਉਸਤ ਕਰਦਾ ਸਲੋਤਾ ਕਰਦਾ ਰੱਜਦਾ ਨਹੀਂ। ਹੇ ਨਿਰੰਕਾਰ ਆਪ ਵੱਡੇ ਹਾਂ ਸੁੱਖਾਂ ਦੇ ਦਾਤੇ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਜਿੰਨੇ ਵੀ ਕਰਮ ਕਮਾਰਿਆ ਉਹ ਸਾਰੇ ਜੀਵ ਦੇ ਤਾਂ ਹੀ ਬੰਧਨ ਹੋ ਕੇ ਹਾਂਜੀ ਚਿੰਬੜ ਜਾਂਦੇ ਆ, ਉਹ ਸਾਰੇ ਬੰਧਨ ਰੂਪ ਹੀ ਆ। ਬਿਨ ਸਤਿਗੁਰ ਸੇਵੇ ਠਬਰ ਨਾ ਪਾਵੇ, ਮਰ ਜਮਹਿ ਆਵਹਿ ਜਾਹੇ। ਗੁਰੂ ਮਹਾਰਾਜ ਦੀ ਸੇਵਾ ਤੋਂ ਬਿਨਾਂ ਇਹ ਜੀਵ ਨੂੰ ਕਿਤੇ ਵੀ ਟਿਕਾ ਪਾਉਣਾ ਨਹੀਂ ਮਿਲਦਾ, ਮੁਕਤ ਨਹੀਂ ਹੁੰਦਾ। ਮੁਕਤ ਰੂਪ ਨਾ ਹੋਣ ਕਰਕੇ ਫਿਰ ਜੰਮਣ ਮਰਨ ਦੇ ਚੱਕਰਾਂ 'ਚ ਆਉਂਦਾ ਹੈ, ਜਾਂਦਾ ਹੈ, ਆਵਾਗਮਨ ਵਿੱਚ ਹੀ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਐ, ਮੋਹੇ ਕਾਲੈ ਉੱਠ ਜਾਹੇ। ਪਾਤਸ਼ਾਹ ਕਹਿੰਦੇ ਸਤਿਗੁਰ ਸੱਚੇ ਪਾਏ ਸੇਵਾ ਕੀਤੇ ਤੋਂ ਬਿਨਾਂ ਅੰਤ ਵੇਲੇ ਕਾਲੇ ਮੂੰਹ ਵਾਲੇ ਜਿਹੜੇ ਕੌਣ ਜੰਮੇ ਉਹਨੂੰ ਉੱਠ ਕੇ ਜਾਣਾ ਪੈਂਦਾ। ਜੰਮ ਦੀ ਪੁਰੀ ਵਿੱਚ ਫਿਰ ਇਹਨੂੰ ਸੰਜੀਵਨੀ ਪੁਰੀ 'ਚ ਬੰਨ ਕੇ ਕਰਮਾਂ ਦੇ ਮੁਤਾਬਿਕ ਇਹਨੂੰ ਮਾਰਿਆ ਜਾਂਦਾ ਹੈ। ਮਹੱਲਾ ਤੀਜਾ, ਇੱਕ ਸਤਿਗੁਰੂ ਕੀ ਸੇਵਾ ਕਰ ਹੈ ਚਾਕਰੀ ਹਰ ਨਾਮੇ ਲੱਗੇ ਪਿਆਰ। ਇੱਕ ਐਸੇ ਸਤਿਗੁਰਾਂ ਦੀ ਸੇਵਾ ਰੂਪ ਚਾਕਰੀ ਨੌਕਰੀ ਕਰਦੇ ਹੈ, ਸੰਸਾਰ ਵੱਲੋਂ ਮਨ ਨੂੰ ਚਾਕਰੀ ਚੁੱਕ ਕਰਕੇ ਸੇਵਾ ਕਰਦੇ ਹੈ, ਦੁਨੀਆਂ ਦਾ ਮੋਹ ਤਿਆਗ ਕੇ ਉਹਨਾਂ ਦਾ ਨਿਰੰਕਾਰ ਨਾਲ ਪਿਆਰ ਲੱਗਦਾ ਹੈ। ਨਾਨਕ ਜਨਮ ਸਵਾਰ ਨਾਪਣਾ ਕੁਲਕਾ ਕਰਨ ਉਧਾਰ, ਪਾਤਸ਼ਾਹ ਕਿਰਪਾ ਕਰਦੇ ਉਹ ਮਨੁੱਖਿਆਂ ਨੂੰ ਸਵਾਰ ਲੈਂਦੇ ਹੈ, ਭਜਨ ਸਿਮਰਨ ਤੇ ਸੇਵਾ ਕਰਕੇ ਪਵਿੱਤਰ ਕਰਮ ਕਰਕੇ ਆਪਣੀਆਂ ਕੁਲਾਂ ਦਾ ਵੀ ਆਧਾਰ ਕਰ ਲੈਂਦੇ ਹਨ। ਪੌੜੀ ਆਪੇ ਚਾਟ ਸਾਲ ਆਪ ਹੈ ਪਦ, ਆਪੇ ਚਾਟੜੇ ਪੜ੍ਹਨ ਕੋਵਾਣੇ, ਉਹ ਆਪੇ ਚਾਟ ਸਾਲ ਪਾਠਸ਼ਾਲਾ ਰੂਪੀ ਆਪੇ ਪਦ ਆਪੇ ਹੀ ਹੈ, ਆਪੇ ਚਾਟੜਿਆਂ ਚੇਲਿਆਂ ਨੂੰ ਪੜ੍ਹਨ ਲਈ ਆਣੇ ਲਿਆਉਣ ਵਾਲਾ ਹੈ, ਆਪੇ ਚਾਟ ਸਾਲਾ। ਹਾਂਜੀ, ਕਿਉਂਕਿ ਗੁਰੂ ਕੀ ਚਾਟਸਾਲਾ ਕੀ ਹੈ? ਸਤਸੰਗਤ ਹੈ। ਆਪੇ ਪਾਧਾ ਗੁਰੂ ਰੂਪਿਆ, ਆਪੇ ਜਗਿਆਸੂ ਰੂਪੀ ਸ਼ਿਗਿਰਦਾਂ ਨੂੰ ਪੜ੍ਹਨ ਵਾਸਤੇ ਲਿਆਉਣ ਵਾਲਾ, ਬ੍ਰਹਮ ਵਿਦਿਆ ਦੀ ਦਾਤ ਦੇਣ ਵਾਲਾ ਹੈ। ਆਪੇ ਪਿਤਾ ਮਾਤਾ ਹੈ, ਆਪੇ ਆਪੇ ਬਾਲਕ ਕਰੇ ਸਿਆਣੇ, ਆਪੇ ਪਿਤਾ ਅਤੇ ਮਾਤਾ ਰੂਪਿਆ, ਆਪੇ ਜਗਿਆਸੂ ਰੂਪੀ ਬੱਚਿਆਂ ਨੂੰ ਸਿਆਣਾ ਕਰਨ ਵਾਲਾ ਹੈ। ਇੱਕ ਥਾਂ ਪੜ੍ਹ ਬੁਝਿਆ ਸੁਰੇ ਆਪੇ, ਇੱਕ ਥਾਂ ਆਪੇ ਕਰੇ ਇਆਣੇ, ਇੱਕ ਥਾਂ ਇੱਕ ਸਤਸੰਗ ਰੂਪੀ ਜਗ੍ਹਾ ਵਿੱਚ ਪੜ੍ਹ ਕੇ ਉਹ ਉੱਤਮ ਜਗਿਆਸੂ ਆਪਣੇ ਸਰੂਪ ਨੂੰ ਬੁੱਝਣ ਵਾਲੇ ਬਣ ਜਾਂਦੇ। ਇੱਕ ਥਾਂ ਇੱਕ ਸੰਗ ਰੂਪੀ ਜਗ੍ਹਾ ਵਿੱਚ ਆ ਕੇ ਜੀਵ ਆਪਣੇ ਇਆਣੇ ਅਗਿਆਤ ਕਰਦੇ ਅਗਿਆਨੀ ਬਣ ਜਾਂਦੇ ਆ, ਕਿਉਂਕਿ ਅਗਿਆਨੀਆਂ 'ਚ ਮਿਲ ਕੇ ਅਗਿਆਨੀ ਥੋੜ੍ਹੀ ਬਣੇਗਾ, ਅਗਿਆਨੀ ਬਣੇਗਾ। ਇੱਕ ਅਨੰਦਰ ਮਹਿਲ ਬੁਲਾਏ ਜਾਂ ਆਪ ਤੇਰਾ ਮਨ ਸੱਚੇ ਪਾਣੇ, ਇਹ ਸੱਚੇ ਜਿਹੜੇ ਆਪ ਜੀ ਨੂੰ ਪ੍ਰਵਾਨ ਹੋ ਗਿਆ ਭਾਗ ਹੈ, ਉਹਨਾਂ ਨੂੰ ਮੈਂ ਸਰੂਪ ਦੇ ਅੰਦਰ ਬੁਲਾ ਲੈਂਦਾ ਹਾਂ, ਉਹ ਫਿਰ ਸੱਚਖੰਡ ਵਿੱਚ ਨਿਵਾਸ ਪ੍ਰਾਪਤ ਕਰਦੇ ਹਨ। ਜਿਹਨਾਂ ਆਪੇ ਗੁਰਮੁਖ ਦੀ ਵਡਿਆਈ ਸੇ ਜਨ ਸੱਚੀ ਦਰਗਾਹ ਜਾਣੇ, ਜਿਹਨਾਂ ਗੁਰਮੁਖਾਂ ਨੂੰ ਤੂੰ ਇਹ ਮਾਣ ਵਡਿਆਈ ਦਿੰਦਾ ਹੈ, ਉਹ ਗੁਰਮੁਖ ਤੇਰੀ ਦਰਗਾਹ ਵਿੱਚ ਸੱਚੇ ਜਾਣੇ ਜਾਂਦੇ ਹਨ। ਸਲੋਕ ਮਰਦਾਨਾ ਪਹਿਲਾ, ਕਲ ਕਲ ਵਾਲੀ ਕਾਮ ਵੱਧ ਮਨੂਆ ਪੀਵਣ ਹਾਰ, ਪਾਠੀਆਂ ਵਾਸਤੇ ਹਦਾਇਤ ਹੈ। ਸਲੋਕ ਮਰਦਾਨਾ ਪਹਿਲਾ ਪੜ੍ਹਨਾ ਹੈਗਾ, ਇੱਕ ਨਹੀਂ ਕਹਿਣਾ। ਕਲ ਕਲ ਵਾਲੀ ਕਾਮ ਵੱਧ ਮਨੂਆ ਪੀਵਣ ਹਾਰ, ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਇਹ ਕਲ ਯੁਗ ਦੀ ਜਿਹੜੀ ਕਲਾ ਇਹ ਕਿਰਿਆ ਕਲ ਵਾਲੀ ਇਹ ਮੱਟੀ ਹੈ, ਇਹਦੇ 'ਚ ਕਾਮਰੂਪੀ ਮਦ ਮੈਨੇ ਸ਼ਰਾਬ ਹੈ। ਹਾਂਜੀ, ਇਹ ਜਿਹੜਾ ਮਨ ਆ ਇਹ ਫਿਰ ਹੋਮੇ ਰੂਪੀ ਸ਼ਰਾਬ ਨੂੰ ਪੀਣ ਵਾਲਾ ਹੈ। ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ, ਇਹ ਕ੍ਰੋਧ ਰੂਪੀ ਕਟੋਰੀ ਹੈ, ਮੋਹ ਰੂਪੀ ਭਰੀ ਮੈਨੇ ਸੁਰਾ ਹੀ ਹੈ। ਹਾਂਜੀ, ਸ਼ਰਾਬ ਨੂੰ ਪਿਲਾਉਣ ਵਾਲਾ ਕੌਣ ਹੈ? ਜਿਹੜਾ ਇਹਦਾ ਅਹੰਕਾਰ ਆ। ਮਜਲਸ ਕੂੜੇ ਲੱਭ ਕੀ ਪੀ ਹੋਏ ਖੁਆਰ, ਕੂੜੇ ਜਿਹੜੇ ਝੂਠੇ ਆ, ਹਾਂਜੀ, ਲੱਭੀ ਪੁਰ ਕੇ ਉਹ ਮਜਲਸ, ਇਹ ਉਹਨਾਂ ਦੀ ਸਭਾ ਹੈ। ਔਰ ਸਾਰੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਸ਼ਰਾਬਾਂ ਨੂੰ ਪੀ ਪੀ ਖੁਆਰ ਮੈਨੇ ਖਰਾਬ ਹੋਏ। ਜਿਹੜਾ ਖਰਾਬੀ ਤੋਂ ਬਚਣਾ ਚਾਹੁੰਦਾ ਉਹਨੂੰ ਫਿਰ ਅੰਤਰੀ ਵੀ ਜਿਹੜੀ ਸ਼ਰਾਬ ਹੈ ਉਹ ਪੀ ਲਵੇ, ਉਹ ਕਿਹੜੀ ਹੈ? ਮਰਦਾਨਾ ਜੀ ਨੂੰ ਮਹਾਰਾਜ ਦੱਸਦੇ ਆ, ਕਰਨੀ ਲਾਹਣ ਸਤਿਗੁਰ ਸੱਚ ਸਰਾ ਕਰ ਸਾਰ, ਜਿਹੜੇ ਨਿਸ਼ਕਾਮ ਕਰਮ ਕਰਨੇ ਇਹ ਲਾਹਣ ਮੱਟੀ ਬਣਾ ਲਵੇ, ਜਿਹੜਾ ਸੱਚ ਬੋਲਣਾ ਇਹ ਗੁੜ ਪਾਵੇ, ਸੱਚੇ ਨਾਮ ਦਾ ਸਾਰ ਜਿਹੜੀ ਸੰਭਾਲ ਕਰਨੀ ਹੈ ਇਹ ਸਰਾ ਮੈਨੇ ਸ਼ਰਾਬ ਪੀਣੀ ਕਰੇ। ਹਾਂਜੀ, ਫਿਰ ਅੱਗੇ ਦੱਸਦੇ ਸ਼ਰਾਬ ਦੇ ਪਿੱਛੋਂ ਫਿਰ ਉਹ ਕੁਝ ਨੁਕਲ ਵਗੈਰਾ ਕਰਦੇ ਆ, ਗੁੜ ਮੰਡੇ ਕਰ ਸੀਲ ਕਿਓ ਸਰਮ ਮਾਸ ਆਹਾਰ, ਜਿਹੜੇ ਪਵਿੱਤਰ ਗੁਣਾਂ ਦਾ ਧਰਨ ਮੰਡੇ ਫੁੱਲ ਕੇ ਬਣਾ ਲਵੇ, ਜਿਹੜਾ ਸੀਲ ਸੁਭਾ ਇਹ ਘਿਓ ਨਾ ਚੋਪੜੇ, ਜਿਹੜੇ ਖੋਟੇ ਕਰਮਾਂ ਵੱਲੋਂ ਸ਼ਰਮ ਕਰਨੀ ਹੈ ਸਰਮ ਵੈਰਾਗ ਧਰਨਾ, ਇਹ ਮਾਸ ਦਾ ਆਹਾਰ ਮੈਨੇ ਭੋਜਨ ਛਕਣਾ ਕਰੇ। ਗੁਰਮੁਖ ਪਾਈਆ ਨਾਨਕਾ ਖਾਧੇ ਜਾਏ ਵਕਾਰ, ਪਾਤਸ਼ਾਹ ਕਹਿੰਦੇ ਐਸਾ ਭੋਜਨ ਸਤਿਗੁਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਐਸਾ ਭੋਜਨ ਖਾਣ ਦੇ ਨਾਲ ਮਨ 'ਚੋਂ ਸਾਰੇ ਦੋਸ਼ ਵਿਕਾਰ ਚਲੇ ਜਾਂਦੇ ਹਨ। ਮਰਦਾਨਾ ਜੀ ਕਹਿੰਦੇ ਮਹਾਰਾਜ, ਇਸ ਤਰ੍ਹਾਂ ਦੀ ਜਿਹੜੀ ਸ਼ਰਾਬ ਭੋਜਨ ਦਾ ਤੁਸੀਂ ਕਥਨ ਕੀਤਾ, ਹਾਂਜੀ, ਅਤੇ ਇਹਦੇ ਬਾਰੇ ਹੋਰ ਕਿਰਪਾ ਕਰੋ, ਸਪਸ਼ਟ ਕਰੋ। ਮਰਦਾਨਾ ਪਹਿਲਾ, ਕਾਇਆ ਲਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ, ਪਾਤਸ਼ਾਹ ਕਹਿਣ ਲੱਗੇ ਇਹ ਮਰਦਾਨਾ ਜੀ, ਕਾਇਆ ਇਹ ਜਿਹੜਾ ਦੇਹ ਅਧਿਆਸ ਰੂਪੇ ਲਾਹਣ ਮੱਟੀ ਹੈ, ਔਰ ਪੁਰਦੇਸ ਹੈ ਆਪ ਮਦ, ਆਪਾਂ ਜਿਹੜਾ ਹੰਕਾਰ ਰੂਪੀ ਸ਼ਰਾਬ ਹੈ, ਤ੍ਰਿਸ਼ਨਾ ਕਰਕੇ ਜਿਹੜਾ ਪਦਾਰਥਾਂ ਨੂੰ ਧਾਤਮੇ ਨੇ ਦੌੜਨ ਵਾਲੇ ਹੈ ਤ੍ਰਿਸ਼ਨਾਲੂ ਬੰਦੇ ਆ ਉਹਨਾਂ ਦੀ ਮਜਲਿਸ ਜਿਹੜੀ ਇਹ ਸਭਾ ਬਣੀ ਹੋਈ ਹੈ ਮਜਲਿਸ ਨਾਮ ਸਭਾ ਦਾ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਮਨਸਾ ਇਹ ਬਾਸ਼ਨਾ ਰੂਪੀ ਕਟੋਰੀ ਪਿਆਲੀ ਕਹਿ ਲਓ ਕੂੜ ਭਰੀ ਝੂਠ ਰੂਪੀ ਸਰਾਹੀ ਹੈ ਇਹ ਪਿਲਾਉਣ ਵਾਲਾ ਕੌਣ ਹੈ ਜਮਕਾਲ ਹੈ ਇਸ ਮਤ ਕੀਤਾ ਨਾਨਕਾ ਬਹੁਤੇ ਘਟੀਏ ਵਿਕਾਰ ਪਾਤਸ਼ਾਹਾਂ ਦੇ ਮਰਦਾਨਾ ਜੀ ਜਿਹੜੇ ਇਸ ਤਰ੍ਹਾਂ ਦੀ ਸ਼ਰਾਬ ਪੀਂਦੇ ਆ ਉਹ ਬਹੁਤ ਵਿਕਾਰ ਭੈੜੇ ਕਰਮਾਂ ਦੀ ਖੱਟੀ ਖੱਟਦੇ ਹਨ ਗਿਆਨ ਗੁੜ ਸਾਲਾਹ ਮੰਡੇ ਭਾਵ ਮਾਸ ਆਹਾਰ ਗਿਆਨ ਗੁੜ ਹੈ ਕਿਉਂਕਿ ਗੁੜ ਨੇ ਸ਼ਰਾਬ ਵਿੱਚ ਪੈਣਾ ਹੈ ਸਲਾਹ ਮੰਡੇ ਪਰਮੇਸ਼ੁਰ ਦੀ ਜਿਹੜੀ ਸਿਫਤ ਕਰਨੀ ਹੈ ਇਹ ਭੁੱਲ ਕੇ ਪ੍ਰਸ਼ਾਦੇ ਕਹਿ ਲਓ ਜਿਹੜਾ ਮਨ ਵਿੱਚ ਮੌਤ ਦਾ ਡਰ ਰੱਖਣਾ ਇਹ ਮਾਸ ਦਾ ਆਹਾਰ ਭੋਜਨ ਹੁੰਦਾ ਹੈ ਨਾਨਕੇ ਭੋਜਨ ਸੱਚ ਹੈ ਸੱਚ ਨਾਮ ਆਧਾਰ ਪਾਤਸ਼ਾਹ ਕਹਿੰਦੇ ਇਹ ਜਿਹੜਾ ਭੋਜਨ ਸੱਚਾ ਹੈ ਲੇਕਿਨ ਪ੍ਰਾਪਤ ਕਿਹਨੂੰ ਹੁੰਦਾ ਜਿਹੜਾ ਸੱਚੇ ਨਾਮ ਦਾ ਗ੍ਰਹਿਣ ਕਰ ਲਵੇ ਕਾਇਆ ਲਾਹਣ ਆਪ ਮਦ ਅੰਮ੍ਰਿਤ ਇਸ ਕੀ ਧਾਰ ਕਾਇਆ ਮੈਨੇ ਜਿਹੜੀ ਪਵਿੱਤਰ ਬੁੱਧੀ ਰੂਪੀ ਲਾਹਣ ਮੱਟੀ ਹੈ ਗਿਆਨ ਰੂਪੀ ਗੁੜ ਆ ਆਪ ਮਦ ਆਪਾ ਭਾ ਜਿਹੜਾ ਸ਼ੁੱਧ ਹੰਕਾਰ ਇਹ ਸ਼ਰਾਬ ਹੈ ਇਹਦੀ ਧਾਰਾ ਕੀ ਜੀਵ ਨੂੰ ਅੰਮ੍ਰਿਤ ਕਰਨ ਵਾਲੀ ਹੈ ਦੂਜੀਆਂ ਸ਼ਰਾਬਾਂ ਦਾ ਗਾਲਣ ਵਾਲੀਆਂ ਸਤਸੰਗ ਸਿਉਂ ਮੇਲਾ ਆਪ ਵੇਲੇ ਕਟੋਰੀ ਅੰਮ੍ਰਿਤ ਭਰੀ ਪੀ ਪੀ ਘਟੇ ਵਿਕਾਰ ਜਿਹੜਾ ਗੁਰੂ ਕੀ ਸੰਗਤ ਦਾ ਮਿਲਾਪ ਹੋਣ ਇਹ ਮਜਲਿਸ ਇਹ ਸਭਾ ਲਿਵ ਰੂਪੀ ਕਟੋਰੀ ਅੰਮ੍ਰਿਤ ਭਗਤੀ ਰੂਪੀ ਸਰਾਹੀ ਐਸੀ ਜਿਹੜੀ ਸ਼ਰਾਬੀ ਨੂੰ ਪੀ ਪੀ ਕੇ ਜਿਹੜੇ ਦੋਸ਼ ਵਿਕਾਰ ਕੱਟੇ ਜਾਂਦੇ ਹਨ ਇਸ ਵਾਸਤੇ ਮਰਦਾਨਾ ਜੀ ਐਸੀ ਅੰਤਰੀ ਵੀ ਸ਼ਰਾਬ ਪੀਣਾ ਕਰੀਏ ਪੌੜੀ ਆਪੇ ਸੁਰ ਨਰ ਗਣ ਗੰਧਰਵਾ ਆਪੇ ਖੱਟ ਦਰਸ਼ਨ ਕੀ ਵਣ ਉਹ ਨਿਰੰਕਾਰ ਆਪੇ ਸੁਰ ਦੇਵਤਾ ਆਪੇ ਨਰ ਮਨੁੱਖ ਆਪੇ ਗਣ ਟੋਣਾ ਛੋਣਾ ਆਪੇ ਗੰਧਰਵ ਹਾ ਹੋ ਰੂਪ ਹੋ ਰਿਹਾ ਆਪੇ ਖੱਟ ਦਰਸ਼ਨ ਕੀ ਬਾਣੀ ਆਪੇ ਛੇ ਦਰਸ਼ਨ ਛੇ ਭੇਖਾਂ ਦੀ ਬਾਣੀ ਬਾਣੀ ਮੈਨੇ ਆਹ ਸਾਰੀ ਬਨੌਟ ਰੂਪ ਵੀ ਆਪੇ ਹੋ ਰਿਹਾ ਸਾਰਾ ਵਿਸਥਾਰ ਤਾਂ ਉਹਦਾ ਹੀ ਹੈ ਆਪੇ ਸਿਵ ਸ਼ੰਕਰ ਮਹੇਸ਼ ਆਪੇ ਗੁਰਮੁਖ ਅਕਾਸ ਕਹਾਣੀ ਸ਼ਿਵ ਸ਼ੰਕਰ ਮਹੇਸ਼ ਹੈ ਇਹ ਤਿੰਨ ਅੱਖਰ ਹੈ ਨਾ ਕੋਈ ਹੈ ਅਤੇ ਇਸ ਵਾਸਤੇ ਉਵੇਂ ਅੱਠ ਦਾ ਅਧਿਆਰ ਕਰਨ ਗਿਆਰਾਂ ਰੁਦਰ ਰੂਪ ਵੀ ਉਹ ਆਪੇ ਹੀ ਹੋ ਰਿਹਾ ਆਪ ਹੀ ਸੰਗਮੈ ਨੇ ਭਾਰੀ ਪਰਿਵਾਰ ਸ਼ਿਵ ਮੈਨੇ ਕਲਿਆਣ ਰੂਪ ਹੈ ਹਾਂਜੀ ਕਲਿਆਣ ਦੇ ਕਰਨ ਵਾਲਾ ਮਹੇਸ਼ਾ ਇਸ ਧਰਤੀ ਦਾ ਈਸ਼ਵਰ ਰੂਪ ਹੋ ਰਿਹਾ ਵਹੀ ਨਾਮ ਧਰਤੀ ਦਾ ਏਸ਼ ਈਸ਼ਵਰ ਪ੍ਰਿਥਵੀ ਦਾ ਈਸ਼ਵਰ ਆਪੇ ਹੋ ਰਿਹਾ ਆਪੇ ਗੁਰਮੁਖ ਹੋ ਕੇ ਸਤਿਗੁਰ ਦੁਆਰਾ ਅਕਥ ਕਹਾਣੀ ਜਿਹੜੀ ਨਹੀਂ ਕਥਨ ਕੀਤੀ ਜਾਂਦੀ ਉਸ ਮਹਿਮਾ ਨੂੰ ਭਲੇ ਵਾਸਤੇ ਕਥਨ ਕਰਦਾ ਹੈ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਤ੍ਰੈ ਗੁਰਬਾਣੀ ਆਪੇ ਜੋਗੀ ਰੂਪ ਪਿਆ ਭੋਗੀ ਗ੍ਰਹਿਸਥੀ ਰੂਪ ਵੀ ਹੋ ਰਿਹਾ ਆਪੇ ਸੰਨਿਆਸੀ ਰੂਪ ਹੋ ਰਿਹਾ ਬਿਵਾਣੀ ਮੈਨੇ ਅਜਾੜਾਂ 'ਚ ਵਿਚਰਨ ਵਾਲਾ ਵੀ ਆਪ ਹੀ ਹੈ ਆਪਿਆਂ ਨਾਲ ਗੋਸ਼ਤ ਆਪ ਉਪਦੇਸ਼ ਹੈ ਆਪੇ ਸੂੜ ਸਰੂਪ ਸਿਆਣੀ ਆਪਣੇ ਆਪ ਨਾਲ ਉਹ ਗੋਸ਼ਤ ਮੈਨੇ ਗਿਆਨ ਚਰਚਾ ਕਰਦਾ ਹੈ ਆਪ ਗੁਰੂ ਰੂਪ ਹੋ ਕੇ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ ਆਪੇ ਸੁਗੜ ਸਰੂਪ ਸੁੰਦਰ ਸਰੂਪ ਬੜਾ ਸਿਆਣਾ ਬਣਿਆ ਹੋਇਆ ਹੈ ਆਪਣਾ ਚੋਜ ਕਾਰ ਵੇਖਿਆ ਆਪੇ ਆਪੇ ਸਭਨਾ ਜੀ ਆਕਾ ਹੈ ਜਾਣੀ ਉਹ ਆਪਣੇ ਚੋਜ ਜਿਹੜੇ ਕੌਤਕ ਹੈ ਉਹ ਕਰ ਕਰਕੇ ਆਪ ਹੀ ਵੇਖ ਰਿਹਾ ਆਪੇ ਸਾਰੇ ਜੀਵਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਜਾਣੀ ਜਾਣ ਵੀ ਆਪੇ ਅੰਤਰ ਜਮੀ ਵੀ ਆਪੇ ਹੀ ਲੋਕ ਮਹੱਲਾ ਤੀਜਾ ਇਹ ਸੰਧਿਆ ਪ੍ਰਵਾਨ ਹੈ ਜੇ ਤਾਰ ਪ੍ਰਮ ਮੇਰਾ ਚਿਤਿਆਵੈ ਕਈ ਮਨੁੱਖ ਸੰਧੇ ਕੋਈ ਮਨੁੱਖ ਜਿਵੇਂ ਸੰਧਿਆ ਕਰ ਰਿਹਾ ਸੀ ਉਹਨੂੰ ਵੇਖ ਕੇ ਮਹਾਰਾਜ ਸੱਚੇ ਪਾਠ ਉਪਦੇਸ਼ ਦਿੰਦੇ ਇਹਾ ਸੰਧਿਆ ਇਹ ਸੰਧਿਆ ਕਰਨੀ ਪ੍ਰਵਾਨ ਜਿਹਦੇ ਕੀਤਿਆਂ ਨਿਰੰਕਾਰ ਚੇਤੇ ਆਉਂਦਾ ਹੈ ਹਰ ਸੋ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਨਾ ਕਰਨਾ ਪ੍ਰੀਤੀ ਉਪਜੇ ਪੈਦਾ ਹੋ ਜਾਏ ਮਾਇਆ ਦਾ ਮੋਹ ਜਲਾਵੇ ਸੜ ਜਾਏ ਗੁਰਪ੍ਰਸਾਦੀ ਦੋਹਦਾ ਮਰੈ ਮਨੁਆ ਸਿਰ ਸੰਧਿਆ ਕਰੇ ਵਿਚਾਰ ਮਾਰੇ ਕਿਰਪਾ ਨਾਲ ਦੋਹਦਾ ਰਾਗ ਦੁਵੈਸ਼ੀ ਬਿਰਤੀ ਮਰ ਜਾਏ ਔਰ ਮਨ ਦੀ ਝੂਠੀ ਮਨੌਤ ਜਿਹੜੀ ਇੱਧਰੋਂ ਹਟ ਕੇ ਅਚਲ ਬਿਰਤੀ ਹੋ ਜਾਏ ਇਹ ਸੰਧਿਆ ਦਾ ਵਿਚਾਰ ਕਰਨਾ ਹੈ ਨਾਨਕ ਸੰਧਿਆ ਕਰੇ ਮਨਮੁਖੀ ਜੀਵਨ ਟਿਕੈ ਮਰ ਜਮੈ ਹੋਏ ਉਪਾਰ ਪਾਤਸ਼ਾਹ ਨੇ ਜਿਹੜੇ ਜੀਵ ਮਨਮੁਖੀ ਸੰਧਿਆ ਕਰਦੇ ਉਹਨਾਂ ਦਾ ਜਿਹੜਾ ਜੀਵ ਮਨ ਆ ਉਹ ਤਾਂ ਟਿਕਦਾ ਨਹੀਂ ਕਿਰਿਆ ਜ਼ਰੂਰ ਕਰਦੇ ਆ ਫਾਰਮੈਲਿਟੀ ਪੂਰੀ ਕਰਦੇ ਇਸ ਵਾਸਤੇ ਜੰਮਣ ਮਰਨ ਵਿੱਚ ਉਹ ਖੁਆਰ ਮੈਨੇ ਖਰਾਬ ਹੁੰਦੇ ਹਨ ਮਹਲਾ ਤੀਜਾ ਪਿਰਿਓ ਪਿਰਿਓ ਕਰਤੀ ਸਭ ਜਗ ਪੀਰੀ ਮੇਰੀ ਪਿਆਸ ਨਾ ਜਾਏ। ਇਸ ਤਰ੍ਹਾਂ ਕਹਿੰਦੇ ਪੀਰੀ ਪੀਰੀ ਕਰਦਿਆਂ ਕਰਦਿਆਂ ਸਾਰਾ ਸੰਸਾਰ ਘੁੰਮ ਫਿਰ ਕੇ ਦੇਖਿਆ, ਪਰ ਮੇਰੀ ਜਿਹੜੀ ਪਿਆਸ ਹੈ ਉਹ ਨਹੀਂ ਜਾਂਦੀ ਹੈ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਕਿਰਪਾਇਆ ਕਰਿਆ ਏ। ਪਾਤਸ਼ਾਹ ਕਹਿੰਦੇ ਗੁਰੂ ਮਹਾਰਾਜ ਮਿਲਣ ਨਾਲ ਮੇਰੀ ਪਿਆਸ ਚਲੇ ਗਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਵਿਅਕਤੀ ਅੰਤਰਮੁਖ ਰੂਪੀ ਘਰ 'ਚ ਆ ਗਈ ਅਤੇ ਪੀਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਪੌੜੀ, ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕਰ ਦਾਸ ਪਿਆ, ਉਹ ਆਪੇ ਤੰਤ ਜੀਵ ਰੂਪ ਹੈ, ਆਪੇ ਪਰਮ ਤੰਤ ਈਸ਼ਵਰ ਰੂਪ ਹੈ, ਆਪੇ ਠਾਕਰ ਰੂਪ ਹੈ, ਆਪੇ ਦਾਸ ਰੂਪ ਹੈ, ਮੈਨੇ ਦਾਸ ਰੂਪ ਵੀ ਆਪੇ ਹੋ ਰਿਹਾ ਹੈ, ਆਪੇ ਦਸ ਅੱਠ ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਲਿਆ, ਆਪੇ ਦਸ ਅੱਠ ਅਠਾਰਾਂ ਵਰਨ ਪੈਦਾ ਕੀਤੇ, ਆਪੇ ਬ੍ਰਹਮ ਰੂਪ ਬ੍ਰਹਮਾ ਰੂਪ ਹੈ, ਆਪੇ ਰਾਜ ਭਾਗ ਲੈਣ ਵਾਲਾ ਆ, ਆਪੇ ਬ੍ਰਹਮ ਰੂਪ ਆਪੇ ਰਾਜ ਮੈਨੇ ਪ੍ਰਕਾਸ਼ ਰੂਪ ਹੋ ਰਿਹਾ ਹੈ। ਚਾਰ ਵਰਨ ਸ਼ੁੱਧ ਆ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼, ਬਾਰਾਂ ਵਰਨ ਆਪਸ 'ਚ ਰਲ ਕੇ ਮਿਲ ਕੇ ਬਣਦੇ, ਦੋ ਕੁੰਡਿਆ ਕੁੰਭ ਆ, ਇੱਕ ਰੰਡੀ ਦੇ ਪੇਟੋਂ ਦੂਜਾ ਕੁਆਰੀ ਦੇ ਪੇਟੋਂ, ਇਸ ਤਰ੍ਹਾਂ ਅਠਾਰਾਂ ਵਰਨ ਜਿਹੜੇ ਇਹ ਬਣ ਜਾਂਦੇ। ਆਪੇ ਮਾਰੇ ਆਪੇ ਛੋਡੇ, ਆਪੇ ਬਖਸ਼ੇ ਕਰੇ ਦਇਆ, ਆਪੇ ਮਾਰਨ ਵਾਲਾ ਆਪੇ ਛੱਡਣ ਵਾਲਾ ਆਪੇ ਕਿਰਪਾ ਕਰਕੇ ਬਖਸ਼ ਦੇਣ ਵਾਲਾ ਹੈ ਦਇਆ ਕਰਕੇ। ਆਪ ਭੁੱਲ ਨਾ ਭੁੱਲਿਆ ਕਬ ਹੂੰ ਕਬ ਹੀ, ਸਭ ਸੱਚ ਤਪਾਵ ਸੱਚ ਤਿਆ, ਆਪ ਭੁੱਲ ਨਾ ਭੁੱਲਿਆ ਕਬ ਹੀ। ਉਹ ਆਪ ਤਾਂ ਭੁੱਲਣ ਤੋਂ ਰਿਹਾ ਤਾਂ ਕਦੇ ਵੀ ਨਹੀਂ ਭੁੱਲਦਾ, ਔਰ ਸੱਚੇ ਦਾ ਸਾਰੇ ਸੱਚੇ ਤਪਾਵ ਉਸਮੇ ਨੇ, ਨਿਆ ਇਨਸਾਫ਼ ਹੋ ਰਿਹਾ, ਉੱਥੇ ਹੇਰਾਫੇਰੀ ਨਹੀਂ ਚੱਲਦੀ, ਵੱਡੀ ਸਿਫਾਰਿਸ਼ ਨਹੀਂ ਚੱਲਦੀ। ਆਪੇ ਜਿਹਨਾਂ ਬੁਝਾਏ ਗੁਰਮੁਖ ਤਿੰਨ ਅੰਦਰੋਂ ਦੂਜਾ ਪਰਮ ਗਿਆ, ਜਿਹਨਾਂ ਗੁਰਮੁਖਾਂ ਨੂੰ ਸਤਿਗੁਰੂ ਸਮਝਾ ਦਿੰਦੇ ਆ ਉਹਨਾਂ ਦੇ ਅੰਦਰੋਂ ਦੁਵੈਸ਼ ਭਾਵ ਔਰ ਪਰਮ ਬਿਰਤੀ ਜਿਹੜੀ ਦੂਰ ਹੋ ਗਈ ਹੈ। ਸਲੋਕ ਮਹਲਾ ਪੰਜਵਾਂ, ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉਡੈ ਖੇ। ਜਿਹੜੇ ਗੁਰੂ ਦੀ ਸੰਗਤ ਜਾ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਨਹੀਂ ਕਰਦੇ, ਉਹਨਾਂ ਦੇ ਤਨ ਉੱਪਰ ਲਾਂਤਾਂ ਰੂਪੀ ਖੇ ਉੱਡਦੀ ਰਹਿੰਦੀ, ਉਹਨਾਂ ਦਾ ਤਨ ਖੇ ਰੂਪ ਹੋ ਕੇ ਉੱਡ ਜਾਂਦੇ, ਉਹਨਾਂ ਦੇ ਤਨਾਂ ਤਹਿਤ ਪਾਪਾਂ ਰੂਪੀ ਕਾਮ ਆਦਮਾਂ ਰੂਪੀ ਜਿਹੜੀ ਖੇ ਹੈ ਉੱਡਦੀ, ਹਰ ਵੇਲੇ ਵਿਕਾਰਾਂ ਵਿੱਚ ਭਿੱਜੇ ਰਹਿੰਦੇ। ਜਿਨ ਕੀਤੀ ਦੇਹ ਨਾ ਜਾਣੇ ਨਾਨਕ ਪਿੱਟ ਲੂਣੀ ਦੇਹ, ਜਿਸ ਨਿਰੰਗ ਕਾਰਨ ਇਹਦੀ ਪਾਲਣਾ ਪੋਸਣਾ ਕੀਤੀ ਉਹਨੂੰ ਤਾਂ ਜਾਣਦੇ ਨਹੀਂ ਮਨਮੁੱਖ। ਔਰ ਮਹਾਰਾਜ ਕਹਿੰਦੇ ਅਲੂਣੀ ਨਾਮ ਰੂਪੇ ਲੂਣ ਤੋਂ ਬਿਨਾਂ ਹੋਣ ਕਰਕੇ ਉਹਨਾਂ ਦੀ ਦੇਹ ਜਿਹੜੀ ਹੈ ਉਹ ਫਿੱਟ ਅਲੂਣੀ ਦੇ ਉਹਨੂੰ ਫਿੱਟੇ ਮੂੰਹ ਫਿਟਕਾਰਾਂ ਪੈਂਦੀਆਂ ਹਨ। ਮਹੱਲਾ ਪੰਜਵਾਂ, ਘੱਟ ਵਸਾ ਹੈ ਚਰਨ ਆਰ ਬਿੰਦ ਰਸਨਾ ਜਪੈ ਗੁਰਪਾਲ, ਨਾਨਕ ਸੁਪ੍ਰਭ ਸਿੰਗਰੀ ਹੈ ਤਿਸ ਦੇਹੀ ਗੋਪਾਲ। ਜਿਹੜੇ ਹਿਰਦੇ ਨਿਰੰਕਾਰ ਦੇ ਚਰਨਾਰ ਬਿੰਦ ਚਰਨ ਕਮਲ ਨਿਵਾਸ ਕਰਦੇ ਹੈ ਅਤੇ ਰਸਨਾ ਨਾਲ ਗੋਪਾਲ ਪਰਮੇਸ਼ਰ ਦਾ ਨਾਮ ਜਪਦੀ ਹੈ, ਪਾਤਸ਼ਾਹ ਕਹਿੰਦੇ ਹਨ ਉਹ ਸਰੀਰ ਕਰਕੇ ਜਿਹਦੇ ਦੁਆਰਾ ਨਿਰੰਕਾਰ ਨੂੰ ਚੇਤੇ ਕੀਤਾ ਜਾਂਦਾ, ਉਸ ਦੇਹ ਨੂੰ ਚੰਗੀ ਤਰ੍ਹਾਂ ਪਾਲਣਾ ਕਰੋ, ਭਾਵੀ ਨੂੰ ਤੰਦਰੁਸਤ ਰੱਖੋ, ਇਹਦੀ ਸੇਵਾ ਸੰਭਾਲ ਕਰੋ। ਔਰ ਜਿਹਨਾਂ ਸੰਤਾਂ ਦੇ ਘੱਟ ਹਿਰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਕਮਲ ਨਿਵਾਸ ਕਰਦੇ ਹਨ ਅਤੇ ਰਸਨਾ ਨਾਮ ਜਪਦੀ ਹੈ, ਉਹ ਤਨ ਕਰਕੇ ਸੇਵਾ ਕਰਦੇ ਹੈ, ਸਿਮਰਨ ਕਰਦੇ ਹੈ। ਪਾਤਸ਼ਾਹ ਕਹਿੰਦੇ ਉਹਨਾਂ ਸੰਤਾਂ ਦੀ ਦੇਹ ਨੂੰ ਪਾਲਣਾ ਕਰੇ, ਭਾਵ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰੇ। ਪੌੜੀ ਆਪੇ ਅਰਸਾ ਤੀਰਥ ਕਰਤਾ ਆਪ ਕਰੇ ਇਸ਼ਨਾਨ, ਉਹ ਨਿਰੰਕਾਰ ਆਪੇ ਠਾੜ ਤੀਰਥ ਰੂਪ ਹੈ, ਆਪੇ ਯਾਤਰੂ ਰੂਪ ਹੋ ਰਿਹਾ ਹੈ, ਆਪੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਲਾ ਬਣ ਰਿਹਾ ਹੈ, ਆਪੇ ਸੰਜਮ ਵਰਤਾ ਸੁਬਾਮੀ ਆਪ ਜਪਾ ਇਹ ਨਾਮ, ਉਹ ਸੁਆਮੀ ਮਾਲਕ ਆਪੇ ਸੰਜਮੀ ਹੋ ਕੇ ਸੰਜਮਾਂ 'ਚ ਵਰਤ ਰਿਹਾ, ਆਪੇ ਹੀ ਕਿਰਪਾ ਕਰਕੇ ਨਾਮ ਜਪਾਉਂਦਾ ਹੈ, ਆਪ ਦਇਆਲ ਹੋਏ ਭਾਉ ਖੰਡਨ ਆਪ ਕਰਿਆ ਸਵਦਾਨ, ਉਹ ਆਪੇ ਦਿਆਲੂ ਹੋ ਕੇ ਹਾਂਜੀ ਭਾਉ ਮੈਨੇ ਡਰ ਨੂੰ ਖੰਡਨ ਨਾਸ ਕਰਨ ਵਾਲਾ ਹੈ, ਆਪੇ ਸਾਰੇ ਜੀਵਾਂ ਨੂੰ ਅਨੇਕ ਪ੍ਰਕਾਰ ਦਾ ਦਾਨ ਦਿੰਦਾ ਹੈ, ਜਿਸ ਨੂੰ ਗੁਰਮੁਖਾ ਬਜਾਏ ਸੋ ਸਾਰੀ ਗਰਗ ਹੈ ਪਾਏ ਮਨ। ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਉਹ ਸਦਾ ਸੱਚੇ ਦਰਗਾਹ ਮਾਣ ਇੱਜ਼ਤ ਪਾਉਂਦੇ ਹਨ, ਜਿਸ ਦੀ ਪੈਜ ਰੱਖਿਆ ਹਰ ਸਾਮੀ ਸੋ ਸੱਚਾ ਹਰ ਜਾਨ, ਉਹ ਮਾਲਕ ਜਿਨ੍ਹਾਂ ਦੀ ਇੱਜ਼ਤ ਰੱਖਣੀ ਚਾਹੁੰਦਾ ਰੱਖ ਲੈਂਦਾ, ਉਹ ਗੁਰਮੁਖ ਸੱਚੇ ਪਰਮਾਤਮਾ ਨੂੰ ਜਾਣਦੇ ਹਨ। ਸਲੋਕ ਮਹਲਾ ਤੀਜਾ, ਨਾਨਕ ਬਿਨ ਸਤਿਗੁਰ ਪੇਟੇ ਜਗ ਅੰਧ ਹੈ, ਅੰਧੇ ਕਰਮ ਕੁਮਾਰੇ। ਪਾਤਸ਼ਾਹ ਨੇ ਗੁਰੂ ਸਾਹਿਬ ਨੂੰ ਮਿਲੇ ਬਿਨਾਂ ਇਹ ਸਾਰਾ ਸੰਸਾਰ ਗਿਆਨ ਵਿਰਾਗ ਰੂਪੀ ਨੇਤਰ ਨਾ ਹੋਣ ਕਰਕੇ ਅੰਨਾ ਹੈ, ਔਰ ਅੰਨੇ ਅਗਿਆਨਤਾ ਹੀ ਵਾਲੇ ਕਰਮ ਕੁਮਾਰ ਰਿਹਾ ਹੈ। ਸਭ ਦੇ ਸੋ ਚੇਤਨਾ ਲਾਵੇ ਜਿਤ ਸੁਖ ਕਥਾ ਮਨੇ ਆਏ, ਸਤਿਗੁਰੂ ਦੇ ਉਪਦੇਸ਼ ਸ਼ਬਦ ਨਾਲ ਚੇਤੀ ਵਰਤੀ ਲਾਉਂਦਾ ਨੂੰ ਇਸ ਵਾਸਤੇ ਇਹਦੇ ਮਨ 'ਚ ਹਾਂਜੀ ਜਿਹਦੇ ਕਰਕੇ ਮਨ 'ਚ ਆ ਕੇ ਸੁੱਖ ਦਾ ਅਨੁਵਾਦ ਸੁਣਾ ਸੀ ਹੈ ਨਾ ਉੱਧਰ ਵਿਰਕੀ ਨਹੀਂ ਲਾਉਂਦਾ ਤਾਮਸ ਲਗਾ ਸਦਾ ਫਿਰ ਇਹਨਾਂ ਜਲਤ ਵਿਹਾਏ ਸਦਾ ਵਹਿ ਤਾਮਸ ਤਮੋ ਗੁਣ ਕ੍ਰੋਧੀ ਬਣਿਆ ਫਿਰਦਾ ਕ੍ਰੋਧ ਵਿੱਚ ਲਗਾ ਫਿਰਦਾ ਦਿਨ ਰਾਤ ਤ੍ਰਿਸ਼ਨਾ ਦੀ ਅੱਗ 'ਚ ਸੜਦਿਆਂ ਇਹਦੀ ਜਿੰਨੀ ਆਜੂ ਉਮਰ ਬਤੀਤ ਹੋ ਜਾਂਦੀ ਹੈ ਜੋ ਤੇ ਭਾਵੇਂ ਸੋਚਿਆ ਕਹਿਣਾ ਕਿਸੇ ਨੂੰ ਜਾਏ ਜੋ ਨਿਰੰਕਾਰ ਨੂੰ ਭਾਉਂਦਾ ਉਹ ਕੁਝ ਹੁੰਦਾ ਉਹ ਤੋਂ ਉਲਟ ਕੁਝ ਕਿਹਾ ਹੀ ਨਹੀਂ ਜਾ ਸਕਦਾ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ ਗੁਰੂ ਮਹਾਰਾਜ ਨੇ ਆਗਿਆ ਕੀਤੀ ਇਹ ਕਾਰੀ ਇਹ ਕਾਰਜ ਕਰੋ ਹਾਂਜੀ ਇਹ ਕਾਰੀ ਦਵਾਈ ਕਰੋ ਕਾਰੀ ਨਾਮ ਦਵਾਈ ਦਾ ਵੀ ਹੈ ਗੁਰੂ ਦੁਆਰਾ ਹੋਏ ਕਹਿ ਸਾਹਿਬ ਸੰਭਾਲਿਓ ਸਤਿਗੁਰਾਂ ਦੇ ਹਾਂਜੀ ਸਨਮੁਖ ਹੋਵੋ ਗੁਰਮੁਖ ਬਣੋ ਔਰ ਆਪਣੇ ਮਾਲਕ ਪਰਮੇਸ਼ਵਰ ਨੂੰ ਸੰਭਾਲੇ ਹੋਏ ਯਾਦ ਕਰੋ ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕਿ ਸ਼ੋਰਟ ਕੱਟ ਗਏ ਅੰਤਰ ਜੋ ਉਤਰੇ ਹੋ ਉਹ ਨਿਰੰਕਾਰ ਸਦਾ ਹਾਜ਼ਰਾ ਹਜ਼ੂਰ ਹੈ ਭਰਮ ਦੇ ਛੋੜ ਜਿਹੜੇ ਪੜਦੇ ਕੱਟ ਕੇ ਜੋਤੀ ਹਿਰਦੇ ਵਿੱਚ ਉਹਨੂੰ ਧਾਰਨਾ ਕਰੋ ਉਹ ਨਿਰੰਕਾਰ ਜੋਤ ਸਰੂਪ ਨੂੰ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾ ਇਹੋ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਇਸ ਨਾਮ ਰੂਪੀ ਦਵਾਈ ਨੂੰ ਲਾ ਇਹੋ ਲੈਣਾ ਕਰੋ ਲਾ ਇਹੋ ਮੈਨੇ ਵਰਤ ਲੈਣਾ ਕਰੋ ਸਤਿਗੁਰ ਦਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨਿਹੋ ਗੁਰੂ ਮਹਾਰਾਜ ਦੇ ਭਾਣੇ ਨੂੰ ਮੰਨੋ ਚਿੱਤ ਵਿੱਚ ਹਮੇਸ਼ਾ ਯਾਦ ਰੱਖੋ ਉਹਦੇ ਨਾਲ ਸੱਚਾ ਜਿਹੜਾ ਪ੍ਰੇਮ ਕਰਨਾ ਇਹ ਸੰਜਮ ਪਥ ਪਰਹੇਜ ਰੱਖਣਾ ਕਰੋ ਨਾਨਕ ਇੱਥੇ ਸੁੱਖ ਹੈ ਅੰਦਰ ਰੱਖ ਸੀ ਅੱਗੇ ਹਰ ਸਿਉਂ ਕੇਲ ਕਰੇ ਹੋ ਪਾਤਸ਼ਾਹ ਕਹਿੰਦੇ ਮਾੜੇ ਕੰਮਾਂ ਵੱਲੋਂ ਪਰਮਾਤਮਾ ਇੱਥੇ ਲੋਕ ਸੁੱਖਾਂ ਵਿੱਚ ਰੱਖੇਗਾ ਅੱਗੇ ਫਿਰ ਹਾਂਜੀ ਪਰਮਾਤਮਾ ਦੇ ਕੋਲ ਕ੍ਰੀੜਾ ਭਾਵ ਆਨੰਦ ਲੈਣਾ ਕਰੋਗੇ ਫਿਰ ਮੈਨੇ ਅਨੇਕ ਤਰ੍ਹਾਂ ਦੇ ਜਿਹੜੀਆਂ ਕ੍ਰੀੜਾ ਉਹਦੇ ਕੌਤਕ ਆ ਉਹਨਾਂ ਦੇ ਆਨੰਦ ਲਾਉਂਗੇ ਪੌੜੀ ਆਪੇ ਪਾਰ 18 ਬਨਸਪਤ ਆਪੇ ਫਲ ਲਾਏ ਉਹ ਆਪੇ ਨਿਰੰਕਾਰ 18 ਪਾਰ 1 ਪਾਰ 3260 ਤੋਲੇ ਦਾ ਹੁੰਦਾ ਇਸ ਵਾਸਤੇ ਬਨਸਪਤੀ ਰੂਪੀ ਆਪੇ ਹੋ ਰਿਹਾ ਆਪੇ ਹੀ ਇਹਨਾਂ ਬ੍ਰਿਕਸ਼ਾਂ ਨੂੰ ਫਲ ਲਾਉਣ ਵਾਲਾ ਵੀ ਆਪੇ ਹੈ ਆਪੇ ਮਾਲੀ ਆਪ ਸਭ ਸਿੰਚਾਏ ਆਪੇ ਹੀ ਮੋਹੇ ਪਾਏ ਉਹ ਆਪੇ ਮਾਲੀ ਰੂਪ ਹੈ ਆਪੇ ਸਾਰਿਆਂ ਨੂੰ ਸਿੰਜ ਰਿਹਾ ਪਾਣੀ ਦੇਣ ਵਾਲਾ ਆਪੇ ਸਾਰਿਆਂ ਦੇ ਮੂੰਹ ਵਿੱਚ ਫਲ ਪਾਉਣ ਵਾਲਾ ਹੈ ਆਪੇ ਖਾਣ ਖਿਲਾਉਣ ਵਾਲਾ ਹੈ ਆਪੇ ਕਰਤਾ ਆਪੇ ਪੋਤਾ ਆਪੇ ਦੇ ਦਵਾਏ ਆਪੇ ਹੀ ਪੈਦਾ ਕਰਨ ਵਾਲਾ ਆਪੇ ਭੋਗਣ ਵਾਲਾ ਆਪੇ ਦਿੰਦਾ ਵੀ ਹੈ ਅਤੇ ਆਪੇ ਦਬਾਉਂਦਾ ਵੀ ਹੈ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਸਮਾਏ ਉਹ ਸਾਹਿਬ ਮਾਲਕ ਆਪੇ ਰਾਖਾ ਸਾਰਿਆਂ ਵਿੱਚੋਂ ਪਰਮੇਸ਼ੁਰ ਸਮਾ ਰਿਹਾ ਹੈ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਬਾਹਰ ਭਜਨ 'ਚ ਬੈਠੇ ਚਾਹੁੰਦੀ ਚਾਹੁੰਦੀ ਅਤੇ ਉਹ ਡਾਕੂਆਂ ਦਾ ਗੁਰੂ ਆ ਗਿਆ ਕਹਿਣ ਲੱਗਾ ਬਾਬਾ ਸਾਨੂੰ ਖਾਣ ਨੂੰ ਦਿਓ ਮਹਾਰਾਜ ਕਹਿੰਦੇ ਐਵੇਂ ਕਰੋ ਊਠ ਕਚਰਾ ਲਿਓ ਕਹਿੰਦੇ ਤੂੰ ਤਾਂ ਬਾਬਾ ਚਲੇ ਜਾਏਗਾ ਕਹਿੰਦੇ ਨਹੀਂ ਬਚਨ ਦਿੱਤਾ ਜਾਂਦੇ ਨਹੀਂ ਅਤੇ ਜੇ ਐਵੇਂ ਲੱਗਾ ਤਾਂ ਮੁੱਕ ਜੂਗਾ ਖੁੱਲ੍ਹਾ ਰਾਸ਼ਨ ਲੱਦ ਕੇ ਲੈ ਜਾਓ ਅਤੇ ਮਹਾਰਾਜ ਚਾਰ ਦੁਆਰੀ ਕਰਦੇ ਨਾ ਸੁਣਾ ਕੋਈ ਜਿੰਦਾ ਕੁੰਡੇ ਲਾਉਂਦੇ ਸੀ ਅਤੇ ਕੋਡਾ ਕੁਹਾ ਗਿਆ ਉਹਨਾਂ ਨੇ ਫਿਰ ਰੱਜ ਕੇ ਰਾਸ਼ਨ ਪਾਣੀ ਜੋ ਸਮਾਨ ਸੀ ਕਚਰਾ ਊਠਾਂ ਘੋੜਿਆਂ ਦੇ ਲੱਗ ਕੇ ਚਲੇ ਗਿਆ ਸਾਰਾ ਸਟੋਰ ਖਾਲੀ ਕਰਤਾ ਡੰਗਰ ਦਾ ਜਿਹੜੇ ਸਵੇਰੇ ਲਾਂਗਰੀ ਉੱਠੇ ਉੱਥੇ ਕੁਝ ਬਣ ਮਹਾਰਾਜ ਕੋ ਆਏ ਕਹਿੰਦੇ ਮਹਾਰਾਜ ਡਾਕਾ ਪੈ ਗਿਆ ਉੱਥੇ ਕੋਈ ਸਮਾਨ ਨਹੀਂ ਆਪਾਂ ਪੁਲਿਸ ਵਾਲਿਆਂ ਦੇ ਕੋਈ ਸ਼ਿਕਾਇਤ ਵਗੈਰਾ ਕਰੀਏ ਮਹਾਰਾਜ ਕਹਿੰਦੇ ਵੀ ਤੁਸੀਂ ਰਾਸ਼ਨ ਕੀ ਕਰਨਾ ਕਹਿੰਦੇ ਮਹਾਰਾਜ ਪਕਾ ਕੇ ਸੰਗਤ ਨੂੰ ਛਕਾਉਣਾ ਸੀ ਕਹਿੰਦੇ ਜਿਹੜੇ ਲਗਾਏ ਉਹ ਵੀ ਸੰਗਤ ਰੂਪੇ ਹੋਣਗੇ ਆਪੇ ਅੱਗ ਬਾਲਣਗੇ ਆਪੇ ਬਣਾਉਣਗੇ ਆਪੇ ਖਾਣਗੇ ਤੁਹਾਡੀ ਸਿਰਦਰਦੀ ਮੁੱਕੀ ਤੁਸੀਂ ਵੀ ਵਿਧਾ ਕਰਤੇ ਦਾ ਭਜਨ ਕਰੋ ਜੇ ਮਹਾਰਾਜ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਚਲਾਉਣਾ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪੇ ਕਿਰਪਾ ਕਰ ਦੇਣਗੇ ਅਤੇ ਜਦੋਂ ਸਵੇਰੇ ਸੰਗਤਾਂ ਨੂੰ ਪਤਾ ਲੱਗਾ ਵੀ ਆਹ ਗੱਲ ਹੋ ਗਈ ਅਤੇ ਮਹਾਂਪੁਰਖ ਤੇ ਸਾਰਿਆਂ 'ਚ ਆਤਮਾ ਪਰਮਾਤਮਾ ਰੂਪੇ ਦੇਖਦੇ ਆ ਅਤੇ ਸਵੇਰੇ ਹੋਰ ਗੱਡੇ ਭਰ ਭਰ ਕੇ ਰਾਸ਼ਨ ਦੇ ਆ ਗਏ ਇਸ ਵਾਸਤੇ ਜਿਹੜੇ ਮਹਾਂਪੁਰਖ ਆ ਉਹ ਸਾਰਿਆਂ 'ਚ ਉਹਨੂੰ ਸਮਾਇਆ ਹੋਇਆ ਦੇਖਦੇ ਆ ਔਰ ਉਹਨਾਂ ਦੀ ਅਵਸਥਾ ਬਹੁਤ ਉੱਚੀ ਸੁੱਚੀ ਬਲਵਾਨ ਬਣ ਜਾਂਦੀ ਜਾਂ ਨਾਨਕ ਵਡਿਆਈ ਆਖਿਆ ਹਰ ਕਰਤੇ ਕਿ ਜਿਸ ਨੂੰ ਤਿਲਣਾ ਤੁਮਾਏ ਪਾਤਸ਼ਾਹ ਦੇ ਬੜਾ ਨਿਰੰਕਾਰ ਕਰਤਾ ਪੁਰਖਿਆ ਉਹਦੀ ਵਡਿਆਈ ਨੂੰ ਉਹ ਗੁਰੂ ਪਿਆਰਾ ਕਹਿੰਦਾ ਜਿਹਨੂੰ ਤਿਲ ਥੋੜ੍ਹਾ ਮਤਲਬ ਤੁਮਾਰੇ ਜੀ ਦੇ ਤਮੋ ਗੁਣ ਨਹੀਂ, ਤੁਮਾਰੇ ਜੀ ਦੇ ਮਨ 'ਚ ਕੋਈ ਇੱਛਾ ਨਹੀਂ। ਕਿਉਂਕਿ ਕਈ ਤਾਂ ਮਹਾਂਪੁਰਖਾਂ ਦੀ ਵਡਿਆਈ ਸੁਣ ਸੁਣ ਕੇ ਬੜਾ ਸੜਦੇ ਆ, ਸਾੜਾ ਕਰਦੇ ਆ, ਪਰ ਉਹਦਾ ਕਰਕੇ ਪੁਰਖ ਨੇ ਉਹਨਾਂ ਨੂੰ ਵਡਿਆਈ ਦਿੱਤੀ ਹੈ, ਉਸ ਵਡਿਆਈ ਨੂੰ ਕੌਣ ਖਤਮ ਕਰ ਸਕਦਾ ਹੈ। ਸਲੋਕ ਮਹਲਾ ਤੀਜਾ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ। ਕਹਿੰਦੇ ਜਿਵੇਂ ਇੱਕ ਮਨੁੱਖ ਨੇ ਸ਼ਰਾਬ ਦਾ ਭਰਿਆ ਮਟਕਾ ਆਣਿਆ ਲਿਆ ਕੇ ਰੱਖਿਆ, ਉਹਦੇ 'ਚੋਂ ਦੂਜੇ ਪੁਰਖ ਨੇ ਆ ਕੇ ਪਿਆਲਾ ਭਰ ਲਿਆ, ਆਪ ਵੀ ਪੀਤਾ ਅਤੇ ਦੂਜਿਆਂ ਨੂੰ ਵੀ ਫੜਾ ਦਿੱਤਾ। ਜਿੱਤ ਪੀਤਾ ਮੈਂ ਦੂਰ ਹੋਏ ਬਰਲ ਪੁਰਾ ਵਿੱਚ ਆਏ। ਹੁਣ ਮਹਾਰਾਜ ਦੱਸਦੇ ਆ ਹਾਂਜੀ ਅਤੇ ਇਹਦੇ ਪੀਣ ਨਾਲ ਕੀ ਮਿਲੂਗਾ, ਕਿੰਨੇ ਨੁਕਸਾਨ ਹੁੰਦੇ ਆ, ਕਿੰਨੇ ਦੋਸ਼ ਪੈਦਾ ਹੁੰਦੇ ਹਨ। ਜਿੱਤ ਪੀਤੇ ਜਿਹੜੀ ਇਹ ਭੈੜੀ ਸ਼ਰਾਬ ਦੇ ਪੀਣਾ, ਸ਼ਰਮੈਂ ਨੇ ਸ਼ਰਾਰਤ ਆਪ ਮੈਂ ਨੇ ਪਾਣੀ, ਸ਼ਰਾਰਤ ਦਾ ਪਾਣੀ ਪੀਣਾ ਮੱਤ ਦੂਰ ਹੋ ਜਾਂਦੀ, ਅਕਲ ਮਾਰੀ ਜਾਂਦੀ ਹੈ। ਕਿਉਂਕਿ ਜਿੰਨੇ ਨਸ਼ੇ ਆ, ਕੋਈ ਗਰਮ ਖੁਸ਼ ਆ, ਕੋਈ ਸਰਦ ਖੁਸ਼ ਪਿਆ, ਅਤੇ ਉਹ ਖੁਸ਼ਕੀ ਨਾਲ ਖਮਰ ਨੇੜਨੀ ਜੀ ਆ ਜਾਂਦੀ ਹੈ। ਕਹਿੰਦੇ ਨਸ਼ਾ ਚੜ ਗਿਆ, ਦਿਮਾਗ ਸੁੰਨ ਹੋ ਜਾਂਦਾ, ਹਾਂਜੀ ਬੁੱਧੀ ਡੈਡ ਹੋ ਜਾਂਦੀ, ਜਿਹਦੇ ਪੀਣ ਨਾਲ ਮੱਤ ਦੂਰ ਹੋ ਜਾਂਦੀ ਹੈ, ਬਰਲ ਪੈ ਵਿੱਚ ਆਏ ਔਰ ਮਨ ਦੇ ਵਿੱਚ ਬਰਲ ਸਦਾਪਣਾ ਜਿਹੜਾ ਆ ਕੇ ਪੈਦਾ ਹੋ ਜਾਂਦਾ, ਦਿਮਾਗ ਵਿੱਚ ਸਦਾਪਣਾ ਪੈਦਾ ਹੋ ਜਾਂਦਾ। ਆਪਣਾ ਪਰਾਇਆ ਨਾ ਪਛਾਣਾ ਹੀ ਖਸਮ ਹੋ ਤੱਕੇਗਾ। ਜਦੋਂ ਸ਼ਰਾਬ ਪੀਂਦਾ ਬੁੱਧੀ ਐਸੀ ਫਰੈਸ਼ ਹੁੰਦੀ ਹੈ, ਆਪਣਾ ਅਤੇ ਬਗਾਨਾ ਜਿਹੜਾ ਉਹਨੂੰ ਇਹ ਪਛਾਣਦਾ ਨਹੀਂ ਹੈ, ਔਰ ਨਿਰੰਕਾਰ ਵੱਲੋਂ ਵੀ ਧੱਕੇ ਖਾਂਦਾ ਹੈ। ਉਹ ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਚਰਿੱਤਰਾਂ 'ਚ ਸਾਖੀ ਦਿੱਤੀ ਹੈ, ਮੈਂ ਕਿਹਾ ਪਠਾਨ ਸੀ ਔਰ ਉਸ ਭਰਾ ਨਾਮ ਦੀ ਲੜਕੀ ਸੀ, ਅਤੇ ਇਸ ਤਰ੍ਹਾਂ ਉਹ ਪੀਂਘ ਝੂਟ ਰਹੀ ਸੀ। ਇਹਨੂੰ ਦੇਖਿਆ ਦੇ ਅੰਦਰ ਕੋਈ ਮਾੜੀ ਦਸ਼ਾ ਪੈਦਾ ਹੋ ਗਈ। ਉਸ ਨੇ ਬਾਬੇ ਕੁੱਟੂ ਨੂੰ ਭੇਜਿਆ ਕਿ ਉਹਨੂੰ ਬੁਲਾਇਆ ਜਾਏ, ਅਤੇ ਉਹ ਲੜਕੀ ਬੜੀ ਸਿਆਣੀ ਸੀ, ਅਤੇ ਉਸ ਨੇ ਫਿਰ ਮੈਂ ਕਿਹਾ ਕਿ ਹੁਣ ਇਹਨਾਂ ਦਾ ਰਾਜ ਹੈ, ਅਤੇ ਉਸ ਨੇ ਫਿਰ ਕੋਈ ਉਹਦੇ ਵਾਸਤੇ ਬੜਾ ਸੁੰਦਰ ਜਿਹੜਾ ਸੀ ਸੂਟ ਵਗੈਰਾ ਗਹਿਣੇ ਬਿੱਟੇ ਭੇਜੇ, ਵਿਆਹ ਪਹਿਨੇ, ਅਤੇ ਉਹ ਲੜਕੀ ਚਲੇ ਗਈ। ਅਤੇ ਉਹਦੀ ਜਿਹੜੀ ਆਪਣੀ ਲੜਕੀ ਸੀ ਮੈਗਲ ਖਾਨ ਦੀ, ਹੁਣ ਜਿਹੜੇ ਉਹ ਬਸਤਰ ਦੇਖੇ, ਉਹ ਕਹਿਣ ਲੱਗੇ ਵੀ ਮੈਨੂੰ ਇਹ ਬਸਤਰ ਦੇ, ਉਹ ਬਸਤਰ ਗਹਿਣੇ ਹੁਣ ਪਾ ਲੈ। ਇਹ ਜਿਹੜਾ ਮੈਗਲ ਖਾਨ ਸੀ, ਅਤੇ ਸ਼ਰਾਬੀ ਵੀ ਸੀਗਾ, ਜਵਾਨ ਵੀ ਸੀ, ਘਰ 'ਚ ਮਾਇਆ ਖੁੱਲ੍ਹੀ ਸੀ, ਉਸਨੇ ਅੰਨਾ ਹੋਇਆ ਸ਼ਰਾਬ ਬਣਾਇਆ, ਅਤੇ ਆਪਣੀ ਜਿਹੜੀ ਲੜਕੀ ਸੀ ਅਤੇ ਉਸਨੇ ਫਿਰ ਉਹਦਾ ਜੱਤ ਸਤਭੰਗ ਕੀਤਾ। ਉੱਥੇ ਦਸਮ ਪਾਤਸ਼ਾਹ ਨੇ ਕਿਹਾ ਇੱਕ ਮਦੀ ਦੂਜਾ ਧਰਮ ਤੀਜੇ ਅਤ ਧਨ ਧਾਮ, ਪਾਪ ਕਰੇ ਦਿਨ ਕਿਉਂ ਬਚਾ ਬਚਾ ਬਚਾਵੇ ਰਾਮ। ਇਹ ਦਸਮ ਗ੍ਰੰਥ 'ਚ 183 ਆਪਣੇ ਚਰਿੱਤਰ ਜਿਹੜਾ 183 ਹੈ, ਪੰਨੇ 1077 ਉੱਤੇ ਲਿਖਿਆ ਹੋਇਆ। ਇਸ ਵਾਸਤੇ ਸ਼ਰਾਬ ਐਡੀ ਭੈੜੀ ਹੈ ਕਿ ਇਹ ਆਪਣਾ ਪਰਾਇਆ ਨਹੀਂ ਦੇਖਦਾ, ਅਤੇ ਇਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਮਲੂਕਾ ਚੌਧਰੀ ਸੀਗਾ, ਅਤੇ ਉਸਨੇ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਨੂੰ ਕਿ ਮਹਾਰਾਜ ਮੈਨੂੰ ਮਿਰਗੀ ਪੈਂਦੀ ਹੈ, ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਵੀ ਮਿਰਗੀ ਛੱਡ ਦੇ, ਅਤੇ ਆਪਣੀ ਸ਼ਰਾਬ ਛੱਡ ਦੇ, ਮਿਰਗੀ ਹਟ ਜਾਏਗੀ। ਸ਼ਰਾਬ ਛੱਡਤੀ, ਇੱਕ ਦਿਨ ਮੀਂਹ ਜਿਹਾ ਪੈਂਦਾ ਸੀ, ਇਹਦੇ ਆ ਗਿਆ ਹਮਜੋਲੀ, ਲਿਆ ਵੀ ਚੌਧਰੀ ਸਗੀਸ਼ ਭਾਈ। ਕਹਿੰਦੇ ਮਹਾਰਾ ਹੁਕਮ ਨਹੀਂ, ਕਹਿੰਦੇ ਲੈ ਗੁਰੂ ਮਗਰ ਸੰਤਾਂ ਮਗਰ ਲੱਗ ਕੇ ਗੁੜੀ ਗੁਜ਼ਾਰਾ ਹੁੰਦਾ ਹੈ, ਮੈਂ ਉਹਨਾਂ ਦੇ ਪ੍ਰੇਰੇ ਹੋਏ ਨੇ ਪੀਲੇ ਬੁੱਧੀ ਭ੍ਰਿਸ਼ਟ ਹੋ ਗਈ, ਅਤੇ ਮਹਾਰਾਜ ਨੂੰ ਵੀ ਅਪਮਾਨਜਨਕ ਸ਼ਬਦ ਬੋਲੇ ਕਿ ਮੈਂ ਪੀ ਲਈ ਹੈ। ਪਾਤਸ਼ਾਹ ਕਹਿੰਦੇ ਚੰਗਾ, ਫਿਰ ਮਿਰਗੀ ਵੀ ਆ ਗਈ। ਉਹ ਕੁੱਠ ਦੇ ਉੱਡੇ ਕੇ ਅਤੇ ਫਿਰ ਧੋਣ ਦਾ ਮਨ ਕਰ ਟੁੱਟ ਗਿਆ, ਮਰ ਗਿਆ। ਜਿੱਤ ਪੀਤਿਆ ਖਸਮ ਬਿਸਰਿਆ ਦਰਗਾਹ ਮਿਲਸ ਜਾਏ। ਜਿਹੜੇ ਸ਼ਰਾਬ ਦੇ ਪੀਣ ਨਾਲ ਖਸਮ ਪਰਮੇਸ਼ੁਰ ਭੁੱਲ ਜਾਂਦਾ, ਅਤੇ ਦਰਗਾਹ ਵਿੱਚ ਵੀ ਬੜੀ ਨੂੰ ਸਜ਼ਾ ਮਿਲਦੀ ਹੈ। ਝੂਠਾ ਮਦਮੂਲ ਨਾ ਪੀਤੇ ਜੇਕਾ ਪਾਰਵਤ ਹੈ, ਜੇਕਾ ਪਾਰਵਤ ਹੈ। ਜਿੱਥੋਂ ਤੱਕ ਕਹਿੰਦੇ ਬੰਦੇ ਦਾ ਬਸ ਚੱਲੇ, ਇਹ ਅਸੀਂ ਭੈੜੀ ਝੂਠੀ ਜਿਹੜੀ ਸ਼ਰਾਬ ਆ ਇਹਨੂੰ ਕਦੇ ਵੀ ਨਾ ਪੀਵੇ। ਇਸ ਵਾਸਤੇ ਮਾਨਸ ਜਿਹੜਾ ਹੰਕਾਰ ਦੇਸ ਹੈ, ਔਗਣਾਂ ਦਾ ਭਰਿਆ ਹੈ, ਜੀਵ ਆ ਮਾਤਲ ਆਣਿਆ ਮੈਂ ਆਇਆ, ਇੱਥੇ ਆ ਕੇ ਕੋਈ ਪਵਿੱਤਰ ਕੰਮ ਨਹੀਂ ਕੀਤਾ, ਕੀਤਾ ਕਿ ਮਾਨਸ ਹੰਕਾਰ ਦੇ ਸਹਿਤ ਹੋ ਕੇ ਪਾਪ ਕਰਮ ਕਰਨ ਲੱਗ ਪਿਆ, ਪਾਪਾਂ ਨੇ ਆਪਣੇ ਆਪ ਨੂੰ ਭਰ ਲਿਆ, ਹੰਕਾਰ ਆਦਿਕ ਨੂੰ ਭਰਿਆ। ਜਿੱਤ ਪੀਤੇ ਜਿਹੜੇ ਹੰਕਾਰ ਸ਼ਰਾਬ ਪੀਣ ਨਾਲ ਜਿਹੜੀ ਸ਼ੁੱਭ ਬੁੱਧੀ ਉਹ ਦੂਰ ਹੋ ਜਾਂਦੀ, ਸਰੀਰ ਦੇ ਪੰਜੇ ਵਿਕਾਰ ਆ ਕੇ ਸਦਾਪਣ ਝਲਪਣ ਆ ਕੇ ਪੈ ਜਾਂਦਾ ਆਪਣਾ ਪਰਾਇਆ। ਇਹ ਅਹੰਕਾਰ ਜਦੋਂ ਆਇਆ ਆਪਣਾ ਬਗਾਨਾ ਕੋਈ ਦੇਖਦਾ ਹੀ ਨਹੀਂ, ਇਹ ਧੱਕੇ ਖਾਂਦਾ ਦਰਗਾਹ 'ਚ। ਹਾਂਜੀ, ਜਿੱਤ ਪੀਤ ਹੈ ਜਿਹੜੇ ਅਹੰਕਾਰ ਨੂੰ ਸ਼ਰਾਬ ਪੀਣ ਨਾ ਪਰਮੇਸ਼ੁਰ ਭੁੱਲ ਜਾਂਦਾ, ਦਰਗਾਹ 'ਚ ਸਜ਼ਾ ਮਿਲਦੀ। ਝੂਠਾ ਮਤ ਜਿੱਥੇ ਤੇ ਵੀ ਮਹਾਰਾਜ ਕਹਿੰਦੇ ਇਹਦਾ ਬਖਸ਼ ਚੱਲੇ, ਇਹ ਹੰਕਾਰ ਰੂਪੀ ਝੂਠੀ ਸ਼ਰਾਬ ਕਦੀ ਨਾ ਪੀਵੇ। ਨਾਨਕ ਨਦਰੀ ਸੱਚ ਮਦ ਪਾਈਐ ਸੱਤ, ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲਿਆ ਜਿਸ ਸਾਰੇ ਪਾਤਸ਼ਾਹ ਕਹਿੰਦੇ ਸਤਿਗੁਰ ਮਿਹਰ

0: ਫਿਰ ਉੱਧਰ ਲੋਕ ਕੇ ਅਤੇ ਟਾਈਮ ਪਾਸ ਕਰੀਏ। ਜਿੱਥੇ ਮਰਜ਼ੀ ਹੋਵੇ ਹੁਣ ਉੱਥੇ ਜਾ ਕੇ ਪਾਣੀ ਪਾਉਣਾ। ਇੱਥੇ ਸੌਣ ਥੋੜ੍ਹੀ ਆਏ, ਭਜਨ ਕਰਨ ਵਾਸਤੇ ਆਏ। ਜੇ ਸਾਧ ਹੋਣਾ ਤਾਂ ਹੁਣ ਨਹੀਂ ਤਾਂ ਭੁੱਖ ਸੌਣਾ ਸਾਣਾ ਇਹਦੇ ਤਾਂ ਕਾਬੂ ਕਰਨਾ ਹੀ ਪੈਣਾ। ਇਹਨਾਂ ਨਾਲ ਵੀ ਯੁੱਧ ਕਰਨਾ ਪੈਂਦਾ ਨੀਂਦ ਨੂੰ। ਜਿਹੜੇ ਨਾਂਗੇ ਸਾਧੂ ਹੁੰਦੇ ਧੂਣਾ ਤੋਂ ਪਾਉਣਾ ਅਤੇ ਚੇਲਾ ਵਹਾਲਿਆ ਨਾਲ ਚੌਂਕੜਾ ਲਾ ਜੇ ਸੌ ਗਿਆ ਚਿਮਟੇ ਨਾਲ ਪੱਟ ਕੇ ਕੋਲਾ ਰੱਖ ਦੇਣਾ। ਗੁਰੂ ਜੀ ਇਹ ਕੀ ਕਹਿੰਦੇ ਹੁਣ ਸੌਣਾ ਆ, ਹੁਣ ਤਾਂ ਲੰਮੀਆਂ ਤਾਣ ਕੇ ਪਿਆ ਰਿਹਾ, ਥੋੜ੍ਹੇ ਜਿਹਾ ਨੂੰ ਸੁੱਤਾ ਰਿਹਾ, ਹੁਣ ਤਾਂ ਜਾਗ ਜਾਗੇ ਉੱਪਰ ਤੋਂ ਜਾਗਣਾ ਪਏਗਾ, ਸਿਮਰਨ ਕਰਨਾ ਪਏਗਾ, ਭਜਨ ਕਰਨਾ ਪਏਗਾ। ਇਸ ਤਰ੍ਹਾਂ ਫਿਰ ਉਹ ਮਿਹਨਤ ਕਰਵਾਉਂਦੇ ਆ ਤਾਂ ਜਾ ਕੇ ਗੱਲ ਬਣਦੀ। ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਉਹਨੇ ਕੇਸ ਬਾਲਣ ਨੇ ਦਰਖਤ ਦੇ ਟਾਹਣੇ ਨੂੰ ਕਿ ਨੀਂਦ ਨਾ ਆਵੇ, ਜਾਂ ਥੱਲੇ ਸਰੋਵਰ ਸੀ ਬੋੜ ਦੇ ਟਾਹਣੇ ਚੜ੍ਹ ਜਾਣ, ਜੇ ਨੀਂਦ ਨਾ ਉੱਤੋਂ ਸਿੱਟਿਆ ਪਾਣੀ ਵੀ ਘੜਾ ਮਚਾਰੇ ਫਿਰ ਬਹਿ ਜਾਣ। ਇਸ ਤਰ੍ਹਾਂ ਫਿਰ ਮਿਹਨਤ ਕਰਕੇ ਨੀਂਦ ਜਿੱਤਿਆ। ਇੱਕ ਕੋਈ ਲਾਲਾ ਜੀ ਆਵੇ ਅਸੀਂ ਮਹਾਰਾਜ ਨੀਂਦ ਬੜੀ ਸਤਾਉਂਦੀ ਹੈ, ਕਿਰਪਾ ਕਰੋ ਕਿ ਕਿਸ ਤਰ੍ਹਾਂ। ਉਹ ਕਹਿੰਦੇ ਇਸ ਟਾਈਮ ਉਹ ਕਰਦੇ ਹਾਂ, ਉਹ ਹੁਣ ਬੋਧੀ ਰੱਖੀ ਹੋਈ ਸੀ, ਬੋਧੀ ਨਾਲ ਰੱਸੀ ਬੰਨ ਕੇ ਜਿਹੜਾ ਲੈਂਟਰ ਦੀ ਹੁੱਕ ਸੀ ਉਹਨਾਂ ਬੰਨ ਲਈ। ਹੁਣ ਖਾਣਾ ਪਾਣੀ ਵੀ ਰੱਜ ਰੁਜ ਕੇ ਖਾ ਲਿਆ, ਉਹ ਜਿਹੜੇ ਨੀਂਦ ਆਏ ਮਾਰਿਆ ਹਲੋਰਾ, ਬੋਧੀ ਮੁੰਡੋ ਫੁੱਟੀ ਗਈ ਅਤੇ ਮੱਥਾ ਜਾ ਕੇ ਫਰਸ਼ 'ਤੇ ਮਿਲਿਆ ਅਤੇ ਆ ਗਿਆ। ਸੁਣਾਓ ਲਾਲਾ ਜੀ, ਕਹਿੰਦੇ ਮੇਰੇ ਨਾਲ ਐਵੇਂ ਹੋਈ। ਕਹਿੰਦੇ ਵੀ ਇਸ ਤਰ੍ਹਾਂ ਰੀਸਾਨਾ ਦਾ ਗੱਲ ਨਹੀਂ ਨਾ ਬਣਦੀ, ਇਹ ਤਾਂ ਫਿਰ ਸੰਜਮ ਵਿਵੇਕ ਸਾਰੀ ਤਰ੍ਹਾਂ ਕਰਕੇ ਫਿਰ ਗੱਲ ਬਣਦੀ ਹੈ। ਇਸ ਵਾਸਤੇ ਨੀਂਦ ਭੁੱਖ 'ਤੇ ਕਾਬੂ ਪਾਉਣਾ ਪੈਂਦਾ, ਫਿਰ ਫਕੀਰੀਆਂ ਹੁੰਦੀਆਂ। ਜਿਹੜਾ ਸੁਖੀ ਦਲਦਲੀ ਆਦਮੀ ਹੈ ਉਹ ਫਕੀਰ ਨੇ, ਜਿਹੜੇ ਮੈਂ ਮਾੜਾ ਬੈਲ ਜਿਹੜਾ ਉਹ ਰਾਤ ਨਾਲ ਨਹੀਂ ਚੱਲ ਸਕਦਾ, ਹਾਂਜੀ ਮਾੜੀ ਛੱਤ ਜਿਹੜੀ ਹੈ ਉਹ ਮਾੜੇ ਜਿਹੇ ਮੀਂਹ ਨਾਲ ਚੋਣ ਲੱਗ ਪਾਉਂਦੀ। ਇਸ ਤਰ੍ਹਾਂ ਜਿਹੜੇ ਸਾਧ ਕਮਜ਼ੋਰ ਮੰਦ ਬਰਾਗੀ ਹੈ ਉਹ ਇਸ ਮਾਰਗ 'ਤੇ ਸਫਲ ਨਹੀਂ ਹੁੰਦੇ, ਇੱਥੇ ਤਾਂ ਸੂਰਮੇ ਚੱਲਦੇ ਆ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ, ਆਪਣੇ ਸਤਿਗੁਰੂ ਆਪਣੇ ਮਿਲਾ ਕੇ ਸੁਖ ਦਿੰਦੇ। ਜਿਹੜਾ ਉਹਦਾ ਸੇਵਕ ਆ ਉਹਨੂੰ ਭਾਉਂਦਾ ਹੈ, ਆਪਣੇ ਸੇਵਕਾਂ ਕੀ ਆਪ ਪੈਜ ਰੱਖਿਆ, ਆਪਣੇ ਭਗਤਾਂ ਕੀ ਪੈਰੀ ਪਾਵੈ, ਆਪਣੇ ਦਾਸਾਂ ਨੂੰ ਆਪੇ ਉਹਨਾਂ ਦੀ ਇੱਜ਼ਤ ਰੱਖਦਾ ਅਤੇ ਸਾਰਿਆਂ ਜੀਵਾਂ ਨੂੰ ਜਿਹੜੇ ਉਹਦੇ ਭਗਤ ਆ ਉਹਨਾਂ ਦੇ ਚਰਨੀ ਪਾ ਦਿੰਦਾ। ਧਰਮ ਰਹਿ ਹਰ ਕਾ ਕੀ ਆ, ਹਰ ਜਨ ਸੇਵਕ ਨਿਗਠਨਾ ਆਵੇ। ਪ੍ਰਧਾਨਾ ਜੀ ਕਹਿਣ ਲੱਗੇ ਮਾਰਾ ਐਵੇਂ ਜਾੜਾਂ 'ਚ ਲਈ ਫਿਰਦੇ ਹਾਂ ਐਵੇਂ ਪ੍ਰਾਣ ਨਿਕਲ ਜਾਣਗੇ। ਮਹਾਰਾਜ ਕਹਿੰਦੇ ਐਵੇਂ ਪ੍ਰਾਣ ਨਿਕਲ ਗਿਆ ਫਿਰ ਰੱਖਿਆ ਕਿਵੇਂ ਕਰਾਂਗੇ। ਕਹਿੰਦੇ ਮਹਾਰਾਜ ਦੇਖੋ ਦੁਨੀਆ ਕਿਵੇਂ ਪੂਜਾ ਕਰਾਉਂਦੀ, ਕਹਿੰਦੀ ਤੇਰੀ ਪੂਜਾ ਕਰਾ ਦਈਏ। ਕਹਿੰਦੇ ਮਹਾਰਾਜ ਦੇ ਉਹ ਜਿਲੇ ਗਏ, ਮਹਾਰਾਜ ਨੇ ਅਸੀਂ ਲੀਲਾ ਵਰਤਾਈ ਜਿੱਥੇ ਮਰਦਾਨਾ ਜਾਣ, ਇੰਨੀ ਪੂਜਾ ਮਹਾਰਾਜ ਦੇ ਢੇਰ ਲੱਗ ਗਏ, ਕੱਪੜਿਆਂ ਦੇ ਢੇਰ ਪਦਾਰਥਾਂ ਦੇ। ਮਹਾਰਾਜ ਪਾਸੇ ਬੈਠੇ ਦੇਖ ਰਹੇ ਸੀ, ਪਾਂਡਵਾਂ ਨੇ ਕਿਹਾ ਆ ਗਿਆ ਮਹਾਰਾਜ, ਕਹਿੰਦੇ ਮਰਦਾਨਾ ਹੈ ਕੀ ਹੈ। ਕਹਿੰਦੇ ਮਹਾਰਾਜ ਅੱਗੇ ਤਾਂ ਕੋਈ ਪੁੱਛਦਾ ਨਾ, ਬੜੀ ਪੂਜਾ ਹੋਈ, ਬੜੇ ਲੋਕ ਮੱਥੇ ਤੇ ਗਏ। ਕਹਿੰਦੇ ਮਰਦਾਨਿਆਂ ਆ ਲੋਕਾਂ ਦਾ ਕੂੜਾ ਕੱਲੇ ਇਕੱਠਾ ਕਰ ਲਿਆ, ਇਹ ਕੀ ਕਰਨਾ ਹੈ, ਸਾਡੇ ਨਾਲ ਤਾਂ ਨੰਗ ਭੁੱਖ ਹੀ ਹੈ। ਸੋ ਇਸ ਵਾਸਤੇ ਫਕੀਰੀ ਕਰਨੀ ਤਾਂ ਫਿਰ ਤਾਂ ਬਈ ਸੰਕਟ ਧਾਰਨੇ ਪੈਣ, ਬਰਦਾਸ਼ਤ ਸੰਜਮ ਵਿਵੇਕ ਰੱਖਣੇ ਪੈਣ। ਮਹਾਰਾਜ ਕਹਿੰਦੇ ਗਰੀਬਾਂ ਨੂੰ ਵੰਡਦੇ, ਆਪਾਂ ਕਿੱਥੇ ਕਿਤੇ ਚੱਕ ਕੇ ਤੁਰੇ ਫਿਰਾਂਗੇ। ਸੋ ਇਸ ਵਾਸਤੇ ਮਹਾਰਾਜ ਨੇ ਕੌਤਕ ਦਿਖਾ ਕੇ ਉਹਦੇ ਮਨ ਦਾ ਭਰਮ ਵੀ ਦੂਰ ਕੀਤਾ ਅਤੇ ਸਮਤ ਵੀ ਦਿੱਤੀ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆਪਣਿਆਂ ਸੇਵਕਾਂ ਦੀ ਆਪ ਪੈਜ ਰੱਖੇ, ਆਪਣੇ ਭਗਤਾਂ ਕੀ ਪੈਰੀ, ਆਪਣੇ ਦਾਸਾਂ ਦੀ ਆਪ ਹੀ ਇਲਾਜ ਰੱਖਦਾ ਅਤੇ ਆਪਣੇ ਭਗਤਾਂ ਦੇ ਸਾਰਾ ਸੰਸਾਰ ਚਰਨੀ ਪਾ ਦਿੰਦਾ। ਧਰਮ ਰਾਏ ਹੈ ਹਰ ਕਾ ਕੀ ਆ, ਹਰ ਜਨ ਸੇਵਕ ਨਿਰਣਾ। ਧਰਮ ਰਾਜ ਜਿਹੜਾ ਮਾਲਕ ਦਾ ਕੀਤਾ, ਇਸ ਵਾਸਤੇ ਜਿਹੜੇ ਨਿਰੰਕਾਰ ਦੇ ਸੇਵਕ ਆ ਉਹਨਾਂ ਦੇ ਨੇੜੇ ਨਹੀਂ ਆਉਂਦਾ, ਉਹ ਤਾਂ ਜਿਹੜੇ ਪਾਪੀ ਆ ਉਹਨਾਂ ਦਾ ਹਿਸਾਬ ਕਿਤਾਬ ਕਰਦਾ ਪਾਪੀਆਂ ਪੁੰਨੀਆਂ ਦਾ। ਅਤੇ ਜਿਹੜੇ ਗੁਰੂ ਮਹਾਰਾਜ ਦਾਸ ਬਣ ਗਏ, ਨਿਸ਼ਕਾਮ ਹੋ ਗਏ, ਉਹਨਾਂ ਦਾ ਧਰਮ ਰਾਜਾ ਵੀ ਸਤਿਕਾਰ ਕਰਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਕ ਸਿਖਾਵਿਆ ਜਾਵੇ। ਜਿਹੜਾ ਨਿਰੰਕਾਰ ਦਾ ਪਿਆਰਾ ਉਹ ਸਾਰਿਆਂ ਦਾ ਪਿਆਰਾ ਹੋ ਜਾਂਦਾ। ਹੋਰ ਕਿੰਨੀ ਦੁਨੀਆ ਖੱਪ ਖੱਪ ਕੇ ਆਉਂਦੀ ਹੈ, ਜਾਂਦੀ ਹੈ, ਮਰਦੀ ਹੈ, ਜੰਮਦੀ ਹੈ, ਤੁਰੀ ਰਹਿੰਦੀ ਹੈ। ਧੰਨ ਧੰਨ ਬਾਬਾ ਨਿਧਾਨ ਸਿੰਘ ਸਾਹਿਬ ਹਜ਼ੂਰ ਸਾਹਿਬ ਅਤੇ ਗੁਰੂ ਦਸਮ ਪਾਤਸ਼ਾਹ ਜੀ ਨਾਲ ਪਿਆਰ ਕੀਤਾ। ਮਹਾਰਾਜ ਦੇ ਹੁਕਮ ਲੰਗਰ ਸ਼ੁਰੂ ਕੀਤੇ, ਹੱਥ ਤੇਰਾ ਕੀਤਾ ਮੇਰਾ, ਕਿੰਨੀਆਂ ਬਰਕਤਾਂ। ਅਤੇ ਅੱਜ ਦੇਖ ਲਓ ਬਾਬਾ ਨਿਧਾਨ ਸਿੰਘ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰੇ ਬਣੇ, ਸਾਰਾ ਸੰਸਾਰ ਉਹਨਾਂ ਦੇ ਨਾਲ ਪਿਆਰ ਕਰ ਰਿਹਾ। ਜਿਹੜੇ ਵੀ ਹਜ਼ੂਰ ਸਾਹਿਬ ਜਾਂਦੇ ਆ ਉੱਥੋਂ ਮਹਾਰਾਜ ਨੇ ਲਾਈਟ ਪਾਈ ਆ ਉਹਨਾਂ ਦੇ ਸਰੀਰ 'ਤੇ, ਉਹ ਫੋਟੋ ਲੈ ਕੇ ਆਉਂਦੇ, ਆਪਣੇ ਘਰਾਂ 'ਚ ਲਾਈਆਂ ਲੋਕਾਂ ਨੂੰ ਚੇਤੇ ਕਰਦੇ। ਜਿਹੜਾ ਗੁਰੂ ਦਾ ਪਿਆਰਾ ਬਣ ਗਿਆ ਉਹ ਸਾਰਿਆਂ ਦਾ ਪਿਆਰਾ ਬਣ ਗਿਆ। ਕਿ ਹੋਰ ਜਿੰਨੀ ਦੁਨੀਆ ਨਿੰਦਕਾਂ ਦੀ ਹੈ ਉਹ ਚਖਾ ਮਾਰ ਮਾਰ ਕੇ ਹਾਂਜੀ ਖੱਪ ਖੱਪ ਕੇ ਆਉਂਦੀ ਹੈ ਜਾਂਦੀ ਹੈ। ਸਲੋਕ ਮਹੱਲਾ ਤੀਜਾ, ਰਾਮ ਰਾਮ ਕਰਤਾ ਸਭ ਜਗ ਫਿਰ ਰਾਮ ਨਾਲ ਪਾਇਆ ਜਾ। ਲੋਕ ਦਿਖਾਵੇ ਦੇ ਜਿੰਨਾ ਸੁੰਦਰ ਮੰਗਤਾ ਮੁੱਠ ਮੁਠਾ ਟਿਲੇ ਰਾਮ, ਇਸ ਤਰ੍ਹਾਂ ਚੋਰ ਕੁੱਟ ਤੋਂ ਬਚਣ ਵਾਸਤੇ। ਅਤੇ ਜਿਹੜਾ ਦੁਕਾਨਦਾਰ ਆ ਉਹ ਤਕੜੀ ਤੋਲਣ, ਰਾਮ ਦੀ ਸੋਨਾ ਜੇ ਘੱਟ ਤੋਲਣ ਝੂਠ ਬੋਲਣ ਹਾਂਜੀ, ਪਰ ਅਸਲੀ ਇਰਾਦੇ ਨਾਲ ਸ਼ਰਧਾ ਨਾਲ ਰਾਮ ਰਾਮ ਕੋਈ ਕਰਦੇ ਆ। ਇਸ ਵਾਰ ਕਹਿੰਦੇ ਆ ਲੋਕ ਦਿਖਾਵੇ ਲਈ ਦੁਨੀਆ ਕਰ ਰਹੀ ਹੈ, ਪਰ ਇਸ ਕਰਕੇ ਪਰਮੇਸ਼ੁਰ ਪਾਇਆ ਨਹੀਂ ਜਾਂਦਾ, ਅੰਦਰ ਪਿਆਰ ਨਹੀਂ ਹੈ ਦਿਖਾਵਾ ਹੈ। ਆਗਮ ਵਿੱਚ ਰਤ ਵੱਡਾ ਤੋਲਣਾ ਤੁਲਿਆ ਜਾਏ, ਪੁਨਰੰਕਾਰ ਜਿਹੜਾ ਮਨ ਦੀ ਪਹੁੰਚ ਤੋਂ ਪਰੇ ਹੈ, ਆਗਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਕਰਕੇ ਅਗੋਚਰ ਹੈ। ਅਤ ਵੱਡਾ ਬਹੁਤ ਵੱਡਾ ਹੈ ਨਾ ਤੋਲੇ ਜਾਣ ਵਾਲਾ, ਉਹ ਪਰਮੇਸ਼ੁਰ ਤੋਲਿਆ ਨਹੀਂ ਜਾਂਦਾ ਹੈ। ਅਤੇ ਨਾਰਦਾ ਗਿਆ ਗੋਪੀਆਂ ਨੂੰ ਕਹਿਣ ਲੱਗੇ ਤੁਲਾ ਦਾਨ ਦਿਓ, ਹਾਂਜੀ ਜਿਹੜੇ ਇਹ ਗੱਲ ਕਹੀ ਅਤੇ ਕ੍ਰਿਸ਼ਨ ਮਹਾਰਾਜ ਨੂੰ ਮਨਸਾ ਲਿਆ। ਹੁਣ ਕਹਿਣ ਲੱਗੇ ਮਹਾਰਾਜ ਕਿਵੇਂ ਕਰੀਏ, ਅਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਭਾਈ ਜੇ ਕ੍ਰਿਸ਼ਨ ਜੀ ਦੇ ਬਰਾਬਰ ਕੋਈ ਚੀਜ਼ ਤੋਲ ਕੇ ਦੇ ਦਈਏ ਠੀਕ ਆ। ਨਾਰਦ ਕਹਿੰਦਾ ਠੀਕ ਆ। ਮਹਾਰਾਜ ਕਹਿੰਦੇ ਇਉਂ ਕਰਿਓ, ਇੱਕ ਪਾਸੇ ਨਾ ਪਰਮਾਤਮਾ ਦਾ ਨਾਂ ਲਿਖ ਕੇ ਹੋਰ ਆ ਦਿਓ, ਇੱਕ ਪਾਸੇ ਅਸੀਂ ਬਹਿ ਜਾਵਾਂਗੇ। ਇੱਕ ਪਾਸੇ ਮਹਾਰਾਜ ਬਹਿ ਗਿਆ, ਇਹ ਪਰਮਾਤਮਾ ਦਾ ਨਾਂ ਰੱਖ ਜਿਹੜੇ ਤੋਲਿਆ ਪਰਮਾਤਮਾ ਦੇ ਨਾਂ ਵਾਲਾ ਪਲੜਾ ਥੱਲੇ ਰਿਹਾ ਅਤੇ ਮਹਾਰਾਜ ਕ੍ਰਿਸ਼ਨ ਜੀ ਦਾ ਉੱਪਰ ਚਲੇ ਗਏ। ਉੱਥੇ ਦੱਸਿਆ ਵੀ ਉੱਚੇ ਉੱਪਰ ਉੱਚਾ ਨਾਮ, ਜਿਹੜਾ ਨਾਮ ਆ ਇਹ ਬਹੁਤ ਵੱਡਾ, ਇਸ ਕਰਕੇ ਫਿਰ ਦੱਸਿਆ ਵੀ ਉਹਦੀ ਕੀਮਤ ਨਹੀਂ ਪਾਈ ਜਾਂਦੀ, ਉਹ ਤੋਲਿਆ ਨਹੀਂ ਜਾਂਦਾ। ਕੀਮਤ ਕਿਸੇ ਨਾਲ ਪਾਈ ਜਾ, ਕਿਤੇ ਨਾ ਲਿਆ ਜਾਏ, ਉਹਦੀ ਕੀਮਤ ਨਹੀਂ ਪਾਈ ਜਾਂਦੀ, ਨਾ ਕਿਤੇ ਜਾ ਕੇ ਫਿਰ ਮੁੱਲ ਲੈ ਲਵਾਂਗੇ। ਜੇ ਮੁੱਲ ਲੈ ਲਈਏ ਫਿਰ ਤਾਂ ਸਾਰੇ ਅਮੀਰ ਰੱਬ ਨੂੰ ਖਰੀਦ ਲੈਣਗੇ, ਗਰੀਬ ਖਾਲੀ ਰਹਿ ਜਾਣਗੇ, ਨਾ ਪ੍ਰੇਮੀ ਮੁੱਲ ਮਿਲਦਾ। ਇਹ ਤਾਂ ਗੁਰੂ ਕੀ ਬਖਸ਼ਿਸ਼ ਨਾਲ ਚੀਜ਼ਾਂ ਮਿਲਦੀਆਂ, ਗੁਰ ਕਾ ਸ਼ਬਦ ਭੇਜਦਿਆ ਇਹਨੂੰ ਵਿਦ ਬਖਸ਼ਿਆ ਮਨੇ ਆਏ, ਜਿਹਨੂੰ ਕਹਿੰਦੇ ਭੇਜਿਆ ਮਿਲਿਆ, ਸਤਿਗੁਰੂ ਦੇ ਉਪਦੇਸ਼ ਕਰਕੇ ਮਿਲਿਆ, ਸੰਗਤ ਕਰਕੇ ਮਿਲਿਆ, ਸੇਵਾ ਕਰਕੇ ਮਿਲਿਆ, ਹੁਕਮ ਦੀ ਕਮਾਈ ਕਰਕੇ ਮਿਲਿਆ, ਗੱਲਾਂ ਨਾਲ ਨਹੀਂ। ਸਤਿਗੁਰਾਂ ਦੇ ਦੁਆਰਾ ਜਿਹਨਾਂ ਨੇ ਕਠੋਰ ਜਿਹੜਾ ਸੁਭਾਅ ਸੀ ਉਹਨੂੰ ਭੇਜਿਆ ਬਿਨ ਲਿਆ, ਉਹਨਾਂ ਦੇ ਮਨ 'ਚ ਇਸ ਤਰੀਕੇ ਨਾਲ ਆ ਕੇ ਨਿਰੰਕਾਰ ਵੱਸਦਾ ਹੈ। ਨਾਨਕ ਆਪ ਅਮੇਵ ਹੈ ਗੁਰ ਕਿਰਪਾ ਦੇ ਰਿਹਾ ਸਮਾਏ, ਪਾਤਸ਼ਾਹਾਂ ਦਾ ਨਿਰੰਕਾਰ ਤਾਂ ਅਮੇਵ ਮਾਪ ਤੋਂ ਰਹਿਤ ਆ, ਇਹ ਨਹੀਂ ਵੀ ਫੁੱਟਾਂ ਨਾ ਮਿਲਿਆ, ਜੋ ਸਤਿਗੁਰੂ ਕਿਰਪਾ ਨਾਲ ਉਹ ਸਾਰਿਆਂ 'ਚ ਸਮਾ ਰਿਹਾ ਮਿਲ ਰਿਹਾ। ਗੁਰਮੁਖਾਂ ਨੇ ਐਸਾ ਨਿਸ਼ਚਾ ਕੀਤਾ ਹੈ, ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਆਇਆ, ਉਹ ਆਪਣੇ ਸਰੂਪ ਮਿਲਿਆ ਆ ਅਤੇ ਜਗਿਆਸੂ ਨੂੰ ਮਿਲ ਰਿਹਾ। ਪਾਤਸ਼ਾਹ ਕਹਿੰਦੇ ਆ ਉਹ ਪਰਮਾਤਮਾ ਉਹਨੂੰ ਆਪੇ ਆ ਕੇ ਮਿਲਿਆ, ਜਿਵੇਂ ਭਾਈ ਲਾਲੋ ਜੀ ਸੀ, ਹਾਂਜੀ ਭਾਈ ਦਾ ਕਰਦੇ ਸੀ, ਅਤੇ ਦੇਖ ਲਓ ਕੋਈ ਸੱਦਾ ਪੱਤਰ ਦੇ ਨਹੀਂ ਅਤੇ ਮਹਾਰਾਜ ਆਪੇ ਚਲ ਗਏ, ਅਤੇ ਮਾਲਕ ਭਾਗੋ ਸੱਦੇ ਦਿੰਦਾ ਤਾਂ ਜਾਂਦੇ ਨਹੀਂ। ਇਲੇ ਹਟ ਕੀਤਾ ਅਤੇ ਮੇਰਾ ਬ੍ਰਹਮ ਭੋਜ ਖਾਓ ਹੰਕਾਰੀ, ਉੱਧਰ ਲਾਲੋ ਜੀ ਉੱਧਰ ਰੋਟੀ, ਉੱਧਰ ਉਹਦੀਆਂ ਪੂੜੀਆਂ ਪਾੜੀਆਂ ਨਿਚੋੜੀਆਂ, ਉੱਧਰ ਖੂਨ ਉੱਧਰ ਦੁੱਧ ਖਾਲਤਾ, ਅਤੇ ਫਿਰ ਧਰਤੀ ਵਿਹਲ ਨਾ ਦੇ। ਇਹ ਧਰਮ ਦੀ ਕਿਰਤ ਵੱਡੀ ਹੈ, ਹਰਾਮ ਦੀ ਕਮਾਈ ਨਹੀਂ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਉਹਦਾ ਆਪੇ ਹੀ ਕਿਰਪਾ ਕਰਦਾ ਹੈ। ਮਹਲਾ ਤੀਜਾ, ਇਹ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁੱਖ ਹੋਏ। ਪਾਤਸ਼ਾਹ ਦੇ ਨਾਮ ਰੂਪੀ ਤਨ ਐਸਾ ਆ ਜਿਹਦੇ ਜਾਪ ਕਰਕੇ ਹਮੇਸ਼ਾ ਹਮੇਸ਼ਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਟੋਟਾ ਮੁੱਲ ਨਾ ਆਵੇ ਲਾਹ ਸਦੀ ਹੋਏ। ਬਾਕੀ ਕੰਮਾਂ 'ਚ ਤਾਂ ਘਾਟਾ ਪੈ ਜਾਂਦਾ ਨਾ, ਕਿ ਮੁੱਲ ਮੈਨੇ ਕਦਾ ਚਿੱਤ, ਨਾਮ ਜੋ ਆਪਣੇ ਘਾਟਾ ਨਹੀਂ ਆਉਂਦਾ, ਸਦਾ ਲਾਹਾ ਹੀ ਲਾਹਾ, ਲਾਭੇ ਲਾਭ ਹੁੰਦਾ। ਖਾਧਿਆ ਖਰਚਾ ਟੋਟ ਨਾ ਆਵੇ, ਸਦਾ ਸਦਾ ਉਹਦੇ ਉਹ ਆਪ ਵੀ ਖਾਂਦਾ, ਖਰਚ ਦਾ ਟੋਟਾ ਘਾਟਾ ਨਹੀਂ ਆਉਂਦਾ। ਇਹ ਨਾਮ ਧਨ ਸਦਾ ਲਾਭ ਹੀ ਲਾਭ ਦਿੰਦਾ ਹੈ, ਪੈਸਾ ਮੁੱਲ ਨਾ ਹੋਵੇ, ਆਣ ਕਦੇ ਨਾ ਹੋਵੇ। ਇਹ ਨਾਮ ਧਨ ਚੋਰੀ ਹੋਣ ਦਾ ਕਦੀ ਸੰਸਾ ਨਹੀਂ ਹੁੰਦਾ ਵੀ ਚੋਰ ਲੈ ਜਾਣਗੇ, ਅਤੇ ਨਾ ਨਾਮ ਧਨ ਦਾ ਕਦੇ ਹਾਣ, ਇਹਦਾ ਨਾਸ ਵੀ ਨਹੀਂ ਹੁੰਦਾ। ਨਾਨਕ ਗੁਰ ਪਾਈ ਆ ਜਾ ਕੋ ਨਜ਼ਰ ਕਰੇ। ਇੱਕ ਵਾਰੀ ਕੋਈ ਸਰਦਾਰ ਸਰਦਾਰ ਨਹੀਂ ਆਏ ਅਤੇ ਲੰਗਰ ਵਾਸਤੇ ਬਹੁਤ ਵਧੀਆ ਭਾਂਡੇ ਥਾਕ ਚਮਚੇ ਗਲਾਸ ਕੌਲੀਆਂ ਲਿਆਏ, ਮਹਾਰਾਜ ਲੰਗਰ 'ਚ ਭਾਂਡੇ ਵਰਤਿਆ ਕਰੋ। ਮਹਾਰਾਜ ਕਹਿੰਦੇ ਠੀਕ ਹੈ ਚੱਲੀ ਜਾਂਦਾ, ਅਸੀਂ ਨਹੀਂ ਜੀ। ਉੱਥੇ ਹੀ ਹੁਣ ਜੰਦਾ ਕੁੰਡਾ ਹੁੰਦਾ, ਇਹਨਾਂ ਨੇ ਸਿਸ ਤਰ੍ਹਾਂ ਖੁੱਲ੍ਹ ਬਾਹਰ ਆਏ ਸੀ, ਛੱਪੜੇ ਹੁੰਦੇ ਸੀ। ਉਹ ਕੀ ਹੋਇਆ ਕਿ ਕੋਈ ਆਇਆ ਉਹ ਭਾਂਡੇ ਸਾਰੇ ਲੈ ਗਿਆ। ਜਦੋਂ ਸਰਦਾਰ ਸਿੰਘ ਆਏ ਪਹਿਲੇ ਭਾਂਡੇ ਵਰਤਣ, ਹੈ ਜੀ ਪਹਿਲੇ ਭਾਂਡੇ ਜਿਹੜੇ ਵਰਤਣ, ਤੇ ਸਰਦਾਰ ਨੇ ਕਹਿੰਦੀ ਮਹਾਰਾਜ ਅਸੀਂ ਭਾਂਡੇ ਲਿਆਏ ਸੀ, ਭਾਂਡੇ ਨਹੀਂ ਵਰਤਾਏ। ਮਹਾਰਾਜ ਕਹਿੰਦੇ ਵੀ ਲਾਂਗਰੇ ਨੂੰ ਪੁੱਛੋ। ਜਿਹੜੇ ਪੁੱਛਿਆ ਕਹਿੰਦੇ ਫਾਰਾ ਉਹ ਤਾਂ ਪਤਾ ਨਹੀਂ, ਸਾਰੇ ਕੋਈ ਚੁੱਕ ਕੇ ਲੈ ਗਿਆ। ਉਹ ਸਰਦਾਰ ਨਹੀਂ ਬੜੀ ਕਰਦੇ, ਮਹਾਰਾਜ ਅਸੀਂ ਕਿੰਨੇ ਸ਼ੌਕ ਨਾਲ ਲਿਆਏ, ਸਾਡੇ ਭਾਂਡੇ ਨਹੀਂ ਵਰਤੇ। ਹਾਂਜੀ ਮਹਾਰਾਜ ਮੁਸਕਰਾਏ ਜੀ, ਕਹਿੰਦੇ ਮਹਾਰਾਜ ਤੁਸੀਂ ਹੱਸਦੇ ਹਾਂ। ਮਹਾਰਾਜ ਕਹਿੰਦੇ ਵੀ ਜਿਹੜਾ ਲੱਗਿਆ ਉਹ ਵੀ ਤਾਂ ਹੱਸਦਾ ਹੀ ਹੋਊ ਜਿਹੜਾ ਲੈ ਕੇ ਗਿਆ। ਮਹਾਰਾਜ ਕਹਿੰਦੇ ਅਸੀਂ ਫੌਜ 'ਚੋਂ ਆਏ ਸੀ, ਸਾਡੇ ਕੋਲ ਟਰੰਕ ਸੀ, ਇਹ ਨਦੀ ਦੇ ਕਿਨਾਰੇ ਟਰੰਕ ਹੁੰਦਾ, ਉਹ 'ਚ ਸਾਡਾ ਸਮਾਨ ਪਿਆ, ਜਿੰਦੇ ਲਾ ਕੇ ਚਾਬੀ ਉੱਤੇ ਰੱਖ ਦੇਣੀ, ਅਸੀਂ ਕਈ ਕਈ ਦਿਨ ਆਉਣਾ ਨਾ, ਉਹਨੂੰ ਕਦੀ ਕਿਸੇ ਨੇ ਚੁੱਕਿਆ ਹੀ ਨਾ ਸੀ, ਕਿਉਂਕਿ ਕਹਿੰਦੇ ਸਾਡੇ ਧਰਮ ਦੀ ਕਿਰਤਾ ਸੀ। ਅਤੇ ਸਰਦਾਰ ਨੂੰ ਕਹਿੰਦੇ ਇਹਨੂੰ ਪੁੱਛ ਕਿੱਥੋਂ ਲਿਆ, ਇਹਨੇ ਪੁੱਛਿਆ, ਉਹ ਕਹਿੰਦਾ ਮਹਾਰਾਜ ਵੱਡੀ ਦਾ ਗੱਫਾ ਕਾਫੀ ਲਿਆ ਸੀ ਅਤੇ ਉਹਦੇ ਵਿੱਚ ਲਿਆ ਸੀ। ਕਹਿੰਦੇ ਫਿਰ ਚੋਰਾਂ ਦਾ ਮਾਲ, ਮਹਾਰਾਜ ਕਹਿੰਦੇ ਚੋਰਾਂ ਦੇ ਜਾਣਾ ਸੀ, ਹੋਰ ਕਿੱਥੇ ਜਾਣਾ ਸੀ। ਫਿਰ ਸਰਦਾਰ ਨੇ ਵਿਚਾਰੀ ਹੈਂ ਸ਼ਰਮਿੰਦੀ ਜੀ ਹੋ ਗਈ, ਕਹਿਣ ਲੱਗੇ ਵੀ ਚੋਰੀ ਦਾ ਮਾਲ ਚੋਰਾਂ ਦੇ ਜਾਣਾ ਸੀ। ਜਿਹੜੀ ਧਰਮ ਦੀ ਕਿਰਤ ਆ ਉਹਦੇ 'ਚ ਬੜੀ ਬਰਕਤ ਹੁੰਦੀ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਉਹ ਜਿਹੜਾ ਐਸਾ ਧਨ ਆ ਨਾਮ ਰੂਪੀ, ਹੈਂ ਨਾਮ ਜਪਦੇ ਕਮਾਈ ਕਰਦੇ, ਧਰਮ ਦੀ ਕਿਰਤ ਕਰਦੇ, ਉਹ 'ਚ ਹਾਨਤ ਕਦੇ ਨਾ ਹੋਵੇ। ਉਹਦੇ 'ਚ ਕਦੀ ਹਾਨੀ ਨਹੀਂ ਹੁੰਦੀ, ਘਾਟਾ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਨਾਨਕ ਗੁਰੂ ਪਾਈਆ ਜਾਗੋ ਨਦਰ ਕਰੇ, ਪਾਤਸ਼ਾਹ ਕਹਿੰਦੇ ਨਾਮ ਰੂਪੀ ਧਨ ਸਤਿਗੁਰੂ ਦੁਆਰਾ ਮਿਲਦਾ, ਜਿਹਨਾਂ 'ਤੇ ਕਿਰਪਾ ਕਰਦੇ ਆ, ਮਿਹਰ ਕਰਦੇ ਆ, ਉਹਨਾਂ ਨੂੰ ਇਹ ਮਿਲਦਾ। ਪੌੜੀ ਆਪੇ ਘੱਟ ਅੰਤਰ ਅੰਦਰੇ ਆਪੇ ਹੀ ਵਾਰ, ਆਪੇ ਸਭ ਘੱਟ ਅੰਤਰੇ ਆਪੇ ਹੀ ਵਾਰ। ਇੱਕ ਸੁਨਿਆਰਾ ਆਇਆ, ਹਰ ਕਹਿੰਦਾ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਤੂੰ ਘੜੀਆਂ ਬਣਾਉਣ ਜਾਣਦਾ, ਸਾਡੇ ਇੱਕ ਸੇਵਾ ਨੂੰ ਘੜੀ ਦਾ ਗੁਣ ਸਿਖਾ ਦੇ। ਉਹ ਦੱਸੇ ਨਾ ਹੈ, ਕਹਿੰਦੇ ਸਾਨੂੰ ਕਈ ਵਾਰੀ ਜਾਣਾ ਪੈਂਦਾ, ਟਾਈਮ ਦੇਖਣਾ ਪੈਂਦਾ, ਉਹ ਦੱਸ ਦੇ, ਉਹ ਦੱਸੇ ਨਾ। ਅਤੇ ਉਹ ਮਹਾਂਪੁਰਖ ਸੀ, ਕਹਿੰਦੇ ਲੈ ਮਹਾਰਾਜ ਤੂੰ ਹੀ ਘੜੀਆਂ, ਤੂੰ ਕੀ ਇਹ ਵਿਚਾਰਾ ਆਇਆ ਦੱਸ ਦਿਓ। ਅਤੇ ਮਹਾਰਾਜ ਕਹਿੰਦੇ ਅੱਛਾ, ਮਹਾਰਾਜ ਨੂੰ ਉਹਦੀਆਂ ਨਬਜ਼ ਫੜ ਦੇ, ਜਿਵੇਂ ਵੈਦ ਫੜਦਾ। ਜਿਹੜੇ ਨਬਜ਼ ਫੜੀ ਉਹਦੇ ਅੰਦਰ ਇਹ ਸ਼ਬਦ ਚਲਾ ਦਿੱਤਾ, ਅਤੇ ਰੋਮ ਰੋਮ ਦੇ ਵਿੱਚ। ਹੁਣ ਜਿਵੇਂ ਤਾਰ 'ਚ ਕਰੰਟ ਹੋਵੇ, ਉਹਦੇ ਨਾਲ ਲਾਈਏ ਤਾਂ ਦੂਜੇ 'ਚ ਵੀ ਆ ਜਾਊ, ਤੇਰੀ ਫਿਊਜ ਹੋਊ, ਜਿੰਨਾ ਮਰਜ਼ੀ ਲਾਈ ਜਾਓ ਆ ਜਾਊਗਾ ਕਰੰਟ। ਇਸ ਤਰ੍ਹਾਂ ਜਿਹਨਾਂ ਦੇ ਅੰਦਰ ਹਰ ਵੇਲੇ ਗੁਰਮੁਖ ਰੋਮ ਰੋਮ ਕਿਆ ਵਿਵਸਥਾ, ਉਹ ਕਿਰਪਾ ਕਰ ਦੇਣ ਅਤੇ ਦੂਜੇ ਅੰਦਰ ਵੀ ਸੰਚਾਰ ਕਰ ਦਿੰਦੇ ਆ। ਇਸ ਵਾਸਤੇ ਜਾਗੋ ਨਜ਼ਰ ਕਰੀਏ ਅਤੇ ਮਿਹਰ ਕਰ ਦਿੰਦੇ। ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਵਾਰ, ਉਹ ਨਿਰੰਕਾਰ ਸਾਰਿਆਂ ਹਿਰਦਿਆਂ 'ਚ ਅੰਦਰ ਵੀ ਹੈ, ਆਪੇ ਬਾਹਰ ਵੀ, ਬਾਹਰ ਅੰਦਰ ਉਹੀ ਵਰਤ ਰਿਹਾ। ਆਪੇ ਗੋਤ ਵਰਤ ਆਪੇ ਹੀ ਜਾ, ਉਹ ਆਪੇ ਹੀ ਗੁਪਤ ਹੋ ਕੇ ਵਰਤ ਰਿਹਾ, ਆਪੇ ਜਾਰ ਪ੍ਰਗਟ ਹੋ ਕੇ ਵਰਤ ਰਿਹਾ। ਯੋਗ ਯੋਗ ਛੱਤੀ ਹੀ ਗੁਬਾਰ ਕਰ ਵਰਤਿਆ ਸੁਨਾਰ, ਮਹਾਂਪਰਲ ਵੇਲੇ ਛੱਤੀ ਜੋ ਗੁਬਾਰ ਹਨੇਰਾ ਕਰਕੇ ਉਹ ਆਪੇ ਹੀ ਹਾਂਜੀ ਇਸ ਤਰ੍ਹਾਂ ਵਰਤ ਰਿਹਾ। ਸੋਨਾ ਹਰ ਅਫੁਰ ਸੁਨ ਸਰੂਪ ਅਫੁਰ ਰੂਪ ਹੋ ਕੇ ਵੀ ਆਪੇ ਵਰਤ ਰਿਹਾ ਉਹ। ਉੱਥੇ ਵੇਦ ਪੁਰਾਣਾ ਸਾਸਤਾ ਆਪੇ ਹਰ ਨਰ ਹਰ, ਜਦੋਂ ਮਹਾਂਪਰਲੋ ਹੋ ਜਾਂਦੀ ਹੈ, ਨਾ ਉੱਥੇ ਵੇਦ ਆ, ਨਾ ਪੁਰਾਣ ਆ, ਨਾ ਸ਼ਾਸਤਰ ਆ, ਨਾ ਨਰ ਹਰ ਨਰਾਂ ਨੂੰ ਹਰੇ ਕਰਨ ਵਾਲਾ, ਕੌਣ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਹੀ ਆ, ਬੈਠਾ ਤਾੜੀ ਲਾਏ ਆਪ ਸ਼ਬਦ ਉਹੀ ਵਾਰ। ਉਹ ਸਾਰਿਆਂ ਤੋਂ ਬਾਹਰ ਹੋਇਆ, ਆਪ ਤਾੜੀ ਸਮਾਧੀ ਲਾਈ ਬੈਠਾ, ਆਨੰਦ ਸਰੂਪ 'ਚ ਰਹਿ ਰਿਹਾ, ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗੌਰ, ਉਹ ਆਪਣੀ ਮਿੱਤ ਮਰਜ਼ਾਦਾ ਨੂੰ ਆਪੇ ਜਾਣਦਾ ਆਪੇ ਹੀ ਗੌਰ। ਮੋਤੀ ਵਾਂਗ ਗੌਰ ਨਾਲ ਮੋਤੀ ਦਾ ਸ਼ੁੱਧ ਆ, ਪਵਿੱਤਰ ਆ, ਅਥਵਾ ਸਮੁੰਦਰ ਦੀ ਨਹੀਂ, ਉਹ ਬੜਾ ਗੈਰ ਗੰਭੀਰ ਹੈ। ਸਰੋਗ ਮਲਦਾ ਤੀਜਾ ਹੋਮੇ ਵੀ ਜਗਤ ਮੁਹਾ ਮਰਦੋ ਮਲਦਾ ਜਾਏ, ਕਿ ਜਿੰਨਾ ਸੰਸਾਰ ਹੰਕਾਰ 'ਚ ਮਰ ਰਿਹਾ, ਮਰਦਾ ਹੀ ਮਰਦਾ ਜਾਂਦਾ। ਜਿਹਨੂੰ ਪੁੱਛ ਲਓ, ਅਮੀਰ ਨੂੰ ਪੁੱਛ ਲਓ, ਗਰੀਬ ਨੂੰ ਪੁੱਛ ਲਓ, ਵਜ਼ੀਰ ਨੂੰ ਪੁੱਛ ਲਓ, ਹਾਏ ਜੀ ਮਰ ਗਿਆ, ਹਾਏ ਮਰ ਗਿਆ, ਆਇਆ ਕੋਈ ਤਨ ਕਰਕੇ, ਦੁਖੀ ਕੋਈ ਤਨ ਕਰਕੇ, ਕੋਈ ਚੀ ਪਦਵੀ ਕਰਕੇ, ਕੋਈ ਨਾ ਕੋਈ ਹਰੇਕ ਨੂੰ ਦੁੱਖ ਪਿਆ ਆ, ਹੈਂ ਗੁਜ਼ਾਰਾ ਨਹੀਂ ਹੁੰਦਾ ਜੀ, ਇੱਥੇ ਕੰਮ ਬਣਦਾ ਕੁਛ ਨਹੀਂ, ਕੋਈ ਉੱਧਰ ਦੌੜਦਾ, ਕੋਈ ਇੱਧਰ ਭੱਜਦਾ, ਹੈਂਜੀ ਹਰੇਕ ਕਲਪਣਾ ਵਿੱਚ ਹੀ ਆ। ਜੇ ਚਿਰ ਵਿੱਚ ਦਮ ਹੈ ਤੇ ਚੜ੍ਹਨਾ ਚਾਹੀਏ ਤੇ ਕੇ ਕਰੇ ਗੋ ਅਗਾ ਜਾਏ, ਜਿੰਨਾ ਚਿਰ ਸਰੀਰ ਦਮ ਸਵਾਸ ਚੱਲਦੇ ਆ ਉਦੋਂ ਤਾਂ ਉਹਨੂੰ ਚੇਤੇ ਨਹੀਂ ਕਰਦੇ। ਕਹਿੰਦੇ ਹੁਣ ਨਾਮ ਜਪਿਆ ਨਹੀਂ, ਪਿਛਲੇ ਪੁੰਨ ਖਾਈ ਜਾਂਦੇ ਹਾਂ, ਅੱਗੇ ਪ੍ਰਲੋਕ ਜਾ ਕੇ ਕੀ ਕਰੇਂਗੇ, ਉੱਥੇ ਕੀ ਹੋਏਗਾ, ਇਹ ਤਾਂ ਕਰਮਾਂ ਦਾ ਫਲ ਭੋਗਣਾ ਹੀ ਪਏਗਾ। ਗਿਆਨੀ ਹੋਏ ਸੋਚੀਏ, ਤਨ ਹੋਏ ਅਗਿਆਨੀਆਂ ਦੇ ਕਮਾਏ, ਜਿਹੜੇ ਗਿਆਨਵਾਨ ਆ ਉਹ ਤਾਂ ਚੇਤਨ ਪਰਮਾਤਮਾ ਦਾ ਸਰੂਪ ਹੋ ਗਿਆ, ਜਿਹੜੇ ਅਗਿਆਨੀ ਆ ਉਹ ਤਾਂ ਅੰਨੇ ਕਰਮਾਂ ਨੂੰ ਕਮਾਉਂਦੇ ਆ, ਪੁੱਠੇ ਕਰੀ ਜਾਂਦੇ ਆ, ਇੱਧਰ ਉਹਨਾਂ ਨੂੰ ਸੋਝ ਹੀ ਨਹੀਂ ਆਉਂਦੀ। ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਪਾਤਸ਼ਾਹ ਕਹਿੰਦੇ ਜਿਹੜੇ ਕਰਮ ਇੱਥੇ ਕਮਾਉਂਦਾ ਆ, ਹੈਂ ਅੱਗੇ ਪਾਏ ਜਾਏ, ਉਹਨਾਂ ਦਾ ਫਲ ਅੱਗੇ ਜਾ ਕੇ ਪਾਏਗਾ, ਹੈਂ ਜਿਹੜੇ ਪਿੱਛੇ ਕਰਮ ਕੀਤੇ ਆ ਉਹਨਾਂ ਦਾ ਫਲ ਹੁਣ ਮਿਲ ਰਿਹਾ ਹੈ। ਮਹਲਾਤੀ ਜਾਂ ਤੁਰਖਾਸਮੇ ਕਾ ਹੁਕਮ ਪਾਇਆ ਬਿਨ ਸਤਿਗੁਰ ਚੇਤੇ ਨਾ ਜਾਏ ਧੁਰੋਂ ਉਹਦਾ ਹੁਕਮ ਐਸਾ ਹੋਇਆ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਉਹ ਚੇਤੇ ਕੀਤਾ ਹੀ ਨਹੀਂ ਜਾਂਦਾ ਐਸੇ ਬੁੱਧੀ ਦੇ ਉੱਤੇ ਅਸਰ ਪੈਂਦਾ ਚੇਤੇ ਨਹੀਂ ਹੁੰਦਾ ਕਦੋਂ ਕਿਸੇ ਵੇਲੇ ਉਹਦੀ ਕਿਰਪਾ ਹੋਵੇ ਆਪਣੇ ਆਪ ਹੀ ਬਾਣੀ ਪੜ੍ਹਨ ਨੂੰ ਸਿਮਰਨ ਚੇਤ ਕਰੋ ਉਹਦੀ ਕਿਰਪਾ ਨਾ ਹੋਵੇ ਕਿੰਨੀਆਂ ਟੱਕਰਾਂ ਮਾਰੋ ਉੱਧਰ ਮਨ ਲੱਗੂਗਾ ਹੀ ਨਹੀਂ ਉਹਦੀ ਕਿਰਪਾ ਨਾ ਹੁੰਦਾ ਹਾਂਜੀ ਇਸ ਕਰਕੇ ਸਤਿਗੁਰ ਮਿਲਿਆ ਅੰਤਰ ਆਵ ਰਿਹਾ ਗੁਰੂ ਨੇ ਮਿਲਣਾ ਇਹ ਜਾਣ ਲਿਆ ਉਹ ਸਾਡੇ ਅੰਦਰ ਵੀ ਬਾਹਰ ਨਿਵਾਸ ਕਰ ਰਿਹਾ ਉਹ ਆਪੇ ਕਿਰਪਾ ਕਰਕੇ ਲਿਵ ਲਾ ਰਿਹਾ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਲਤਾ ਜਾ ਉਹ ਤਾਂ ਕਹਿੰਦੇ ਦਮ ਨੂੰ ਸਵਾਸ ਵਾ ਨਿਰੰਕਾਰ ਨੂੰ ਚੇਤੇ ਕਰਦੇ ਉਹਨਾਂ ਦਾ ਕੋਈ ਸਵਾਸ ਵੀ ਨਿਸਫਲ ਨਹੀਂ ਜਾਂਦਾ ਹਰ ਵੇਲੇ ਸਿਮਰਨ 'ਚ ਲੱਗੇ ਆ ਗੱਪ ਕਪੌੜਿਆਂ ਸੁਰਤੀ ਨਹੀਂ ਕਰਦੇ ਭਜਨ ਮਨ ਲੱਗੇ ਰਹਿੰਦੇ ਆ ਹਾਂਜੀ ਜਨਮ ਮਰਨ ਦਾ ਭਾਉ ਗਿਆ ਜੀਵਨ ਪਦਵੀ ਪਾਏ ਉਹਨਾਂ ਮੈਂ ਜੰਮਣ ਮਰਨ ਦਾ ਡਰ ਚਲੇ ਗਿਆ ਉਹਨਾਂ ਨੇ ਜੀਵਨ ਪਦਵੀ ਪਾ ਲਈ ਹੈ ਜੀਂਦੇ ਆ ਉੱਚੀ ਪਦਵੀ ਪਾ ਲਈ ਨਾਨਕ ਉਹ ਮਰਤਬਾ ਤਿਸ ਨੂੰ ਦੇ ਜਿਹਨੂੰ ਕਿਰਪਾ ਕਰੇ ਰਜਾਏ ਪਾਤਸ਼ਾਹ ਕਹਿੰਦੇ ਮਰਾਤਬਾ ਪਦਵੀ ਉਹਨੂੰ ਦਿੰਦਾ ਜਿਹਦੇ ਉੱਤੇ ਰਜਾਏ ਨਿਰੰਕਾਰ ਆਪਣੀ ਮਿਹਰ ਕਿਰਪਾ ਕਰ ਦਿੰਦਾ ਪੌੜੀ ਆਪੇ ਦਾਨਾ ਬੀਨੇ ਆਪੇ ਪ੍ਰਧਾਨਾ ਕੋਈ ਆਪੇ ਦਾਨਾ ਤਨਾਈ ਵਾਲਾ ਆਪੇ ਬੀਨੇ ਦ੍ਰਿਸ਼ਟਾ ਹੋ ਰਿਹਾ ਆਪੇ ਸਾਰਿਆਂ ਦਾ ਪ੍ਰਧਾਨ ਮੁਖੀ ਸ਼੍ਰੋਮਣੀ ਬਣਿਆ ਹੋਇਆ ਹੈ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨ ਉਹ ਆਪਣੇ ਸਰੂਪ ਨੂੰ ਆਪੇ ਦਿਖਾਉਂਦਾ ਆਪੇ ਧਿਆਨ ਸਮਾਧੀਆਂ ਲਾਉਂਦਾ ਪੰਡਿਤ ਮੁਲਖ ਰਾਜ ਜੀ ਮਹਾਰਾਜ ਨੂੰ ਕਹਿਣ ਲੱਗੇ ਲਾਹੌਰ ਦੇ ਸੀ ਬੜੇ ਵਿਦਵਾਨ ਸੀਗੇ ਅਤੇ ਬੱਚੇ ਉਹਨਾਂ ਦੇ ਸਾਰੇ ਚੰਗੇ ਚੰਗੇ ਪੋਸਟਾਂ 'ਤੇ ਸੀ ਅਤੇ ਬਾਣ ਪ੍ਰਾਪਤੀ ਹੋ ਕੇ ਹਰਿਦੁਆਰ ਰਿਸ਼ੀਕੇਸ਼ ਆਪਣੇ ਭਜਨ 'ਚ ਰਹਿਣਾ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਉੱਥੇ ਗਏ ਦਰਸ਼ਨ ਦਿਓ ਮਹਾਰਾਜ ਕਹਿੰਦੇ ਚੰਗਾ ਵੀ ਗੱਲ ਇਹ ਆ ਸਾਡੇ ਬਾਰੇ ਦੱਸਣਾ ਨਹੀਂ ਕਿਸੇ ਪਰ ਕਿੱਥੇ ਰਿਹਾ ਹੁੰਦਾ ਅਤੇ ਉੱਥੇ ਸਾਰੇ ਸਾਧੂਆਂ 'ਚ ਬ੍ਰਾਹਮਣਾਂ ਨੇ ਦੱਸਿਆ ਕਿ ਤੁਹਾਨੂੰ ਸਾਖਿਆਤ ਭਗਵਾਨ ਵਿਸ਼ਨੂੰ ਦੇ ਦਰਸ਼ਨ ਕਰਾਵਾਂਗੇ ਉਹ ਬੜੇ ਉਤਸੁਕ ਹੋ ਗਏ ਕਿ ਕਦੋਂ ਦਰਸ਼ਨ ਹੋਣਗੇ ਕਹੇ ਕਿ ਬੜੀਆਂ ਟੱਕਰਾਂ ਮਾਰਦੇ ਹਾਂ ਸਾਧਨ ਕਰਦੇ ਹਾਂ ਮਹਾਰਾਜ ਚਲੇ ਗਏ ਕਿ ਜਿੰਨਾ ਸਮਾਨ ਸੀ ਉਹ ਗੰਗਾ ਛੁੱਟਦਾ ਉੱਥੇ ਇੱਕ ਹਾਂਜੀ ਚਸ਼ਮਾ ਸੀ ਉੱਥੇ ਬੂਰ ਆਇਆ ਸੀ ਹਰਾ ਜਿਹਾ ਉਹ ਬਾਤਰੂ ਦੇ ਝਕੋਲ ਦਿੱਤੇ ਹਰੇ ਹੋ ਗਏ ਉਹ ਪਾ ਲਿਆ ਕਹਿੰਦੇ ਜੈਸਾ ਦੇਸ ਵੈਸਾ ਫੇਸ ਕਾਲੀ ਬਨਸਪਤੀ ਹਰੀ ਭਰੀ ਇਹਨਾਂ ਨੂੰ ਕਿਹਾ ਪੰਜਾਬੀ ਸਿੰਧੀ ਚੇਤਰ ਦੇ ਤੁਸੀਂ ਲੰਗਰ ਛਕ ਲਿਆ ਕਰੋ ਹਾਂਜੀ ਅਤੇ ਮਹਾਰਾਜ ਕਹਿੰਦਾ 21 ਦਿਨ ਸਮਾਧੀ ਲਾਈ ਨਾ ਖਾਧਾ ਪੀਤਾ ਨਾ ਕੋਈ ਕਰਮ ਕਰਿਆ ਆਪਣੇ ਆਤਮਾ ਨਾਲ ਦੀ ਫਿਰ ਇੱਕ ਮਹਾਂਪੁਰਖ ਆਏ ਸੋਨੇ ਦਾ ਥਾਲ ਪੜਿਆ ਪਦਾਰਥ ਅਤੇ ਮਹਾਰਾਜ ਹੁਣ ਤੋਂ ਉੱਪਰਲੇ ਲੋਕ ਖਿਲ ਰਹੇ ਕਿਰਪਾ ਕਰੋ ਹਾਂਜੀ ਮਹਾਰਾਜ ਸਮਾਧੀ ਖੋਲੀ ਉੱਠੇ ਕਹਿੰਦੇ ਦੇਖੋ ਬ੍ਰਹਮ ਗਿਆਨੀ ਕੋ ਖੋਜਿਆ ਮੇਸਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਹ ਮਹਾਰਾਜ ਸਹੀ ਲੈ ਗਿਆ ਸਾਰਾ ਨਕਸ਼ਾ ਦਿਖਾ ਦਿੱਤਾ ਉਦਨ ਮੁਲਖ ਰਾਜ ਦੱਸਿਆ ਸੀ ਕਿ ਮਹਾਰਾਜ ਉੱਥੇ ਬੈਠੇ ਅਤੇ ਮਹਾਰਾਜ ਨੇ ਅਸੀਂ ਯੋਗ ਮਾਇਆ ਬਣਾਈ ਆਪਣਾ ਸਰੀਰ ਬਹੁਤ ਕਰੂਪ ਜਿਹਾ ਬਣਾ ਕੇ ਗਿਆ ਉਹ ਜਿਹੜੇ ਪੰਡਿਤ ਬੜੇ ਬੜੇ ਮੰਡਲੇਸ਼ਰ ਆਏ ਅੰਦਰ ਗਏ ਕਹਿੰਦੇ ਵੀ ਭਗਵਾਨ ਤਾਂ ਇਸ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਤੂੰ ਸਾਨੂੰ ਪਿਕਚਰ ਕੀਤੀ ਹੈ ਪੰਡਿਤ ਮੁਲਖ ਰਾਜ ਉਹਨੇ ਕਿਹਾ ਵੀ ਮਹਾਰਾਜ ਮੈਨੂੰ ਕਹਿੰਦੇ ਤੂੰ ਦੱਸੀ ਨਾ ਉਹਨੇ ਯੋਗ ਮਾਇਆ ਵਰਤਾ ਸੀ ਹਾਂਜੀ ਉਸ ਸੇਵਾ ਕਹਿੰਦੇ ਜਾਣਨਾ ਵੀ ਲੰਗਰ ਛਕਾਓ ਫੜ ਬੁੜ ਕੇ ਮਸੀ ਮਹਾਲੇ ਉਹ ਬਹਿਣ ਕਹਿਣ ਲੱਗਾ ਮਹਾਰਾਜ ਤੁਹਾਨੂੰ ਕੋਈ ਫਰਕ ਨਹੀਂ ਮੇਰੀ ਜੇ ਤੂੰ ਚਾਹੋ ਇਹਨੇ ਮੈਨੂੰ ਹੁਣ ਇੱਥੇ ਟਿਕਣ ਨਹੀਂ ਦੇਣਾ ਟਿਚਰਾਂ ਕਰਨੀਆਂ ਕਿਰਪਾ ਕਰੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਹੈਂ ਚੰਗਾ ਹੋਇਆ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਚੰਗਾ ਫਿਰ ਬੁਲਾ ਲਓ ਮਹਾਰਾਜ ਫਿਰ ਗਿਆ ਰੂਪ ਧਾਰ ਕੇ ਜਿਲੇ ਆਏ ਉਹ ਲੰਮੇ ਪੈ ਕੇ ਡਡੌਤਾਂ ਕਰ ਮਹਾਰਾਜ ਕਹਿੰਦੇ ਆਓ ਵਿੱਚ ਮਿਆਰੋ ਕਹਿੰਦੇ ਮਹਾਰਾਜ ਕੋਈ ਗੋਡ ਬ੍ਰਾਹਮਣ ਕੋਈ ਵਿਸ਼ੇਸ਼ ਬ੍ਰਾਹਮਣ ਕੋਈ ਪਰਾਸ਼ਰ ਬ੍ਰਾਹਮਣ ਹੈਂ ਵਿਸ਼ੇਸ਼ ਅਤੇ ਤੁਸੀਂ ਕਹਿੰਦੇ ਵਿੱਚ ਮਾਰੋ ਉਹਨਾਂ ਜਿਹੜਾ ਚੰਮ ਦੀ ਫਰਕ ਕਰੇ ਅਤੇ ਮੈਂ ਅੱਗੇ ਵੀ ਉਹੀ ਸੀ ਹੁਣ ਵੀ ਹਾਂ ਹੈਂ ਅੱਗੇ ਤੁਸੀਂ ਨੱਕ ਬੁੱਲ ਵੱਟ ਕੇ ਤੁਰ ਗਏ ਅਤੇ ਮੁਲਖ ਰਾਜ ਨੂੰ ਕੋਸਦੇ ਸੀ ਅਤੇ ਹੁਣ ਡਡੌਤਾਂ ਕਰਦੇ ਕਹਿੰਦੇ ਮਹਾਰਾਜ ਭੁੱਲ ਗਏ ਮਾਫ ਕਰੋ ਅਤੇ ਇਸ ਵਾਸਤੇ ਜਿਹੜੇ ਸਮਰੱਥ ਪੁਰਸ਼ ਹੈ ਉਹ ਜਿਸ ਤਰ੍ਹਾਂ ਮਰਜ਼ੀ ਖੇਲ ਖੇਲ ਲੈਂਦੇ ਆਪੇ ਦਾਨਾ ਬੀਨੇ ਆਪੇ ਪ੍ਰਧਾਨਾ ਆਪੇ ਦਾਨੇ ਆ ਆਪੇ ਬੀਨੇ ਦੇਖਣ ਵਾਲੇ ਆ ਆਪੇ ਹੀ ਪ੍ਰਧਾਨਾ ਸਾਰਿਆਂ ਦੇ ਮੁਖੀ ਸ਼੍ਰੋਮਣੀ ਆ ਜਿਹੜੇ ਆਪਣਾ ਰੂਪ ਦਿਖਾਲ ਦਿੰਦੇ ਆ ਆਪੇ ਰੂਪ ਦਿਖਾਲਦਾ ਆਪੇ ਲੈ ਧਿਆਨ ਆਪਣੇ ਸਵੈ ਸਰੂਪ ਨੂੰ ਦਿਖਾਲ ਦਿੰਦੇ ਆਪ ਹੀ ਧਿਆਨ ਸਮਾਧੀਆਂ ਲਾ ਕੇ ਅਚਲ ਹੋ ਕੇ ਬਹਿ ਜਾਂਦੇ ਆਪੇ ਮੁਨੀ ਵਰਤਦਾ ਆਪੇ ਕਥਾ ਗਿਆਨਾਂ, ਆਪੇ ਚੁੱਪ ਹੋ ਕੇ ਵਰਤਦੇ ਆ, ਆਪੇ ਫਿਰ ਕਈ ਵਾਰੀ ਗਿਆਨ ਦੀਆਂ ਗੱਲਾਂ ਵੀ ਕਰਨ ਲੱਗ ਜਾਂਦੇ ਹੈਂ, ਕਈ ਵਾਰੀ ਫਿਰ ਮਹਾਰਾਜ ਬਿਲਕੁਲ ਗੁਪਤ ਹੋ ਜਾਂਦੇ, ਕਈ ਵਾਰੀ ਫਿਰ ਕਿਰਪਾ ਵੀ ਕਰਦੇ, ਕੌੜਾ ਕਿਸੇ ਨਾਲ ਲੱਗੀ ਸਭ ਨਾਲ ਹੀ ਪਾਉਂਦੇ, ਉਹ ਕੌੜਾ ਕਿਸੇ ਨੂੰ ਲੱਗਦਾ, ਸਾਰਿਆਂ ਨੂੰ ਭਾਣਾ ਚੰਗਾ ਲੱਗਦਾ, ਉਹਨੇ ਦਰਸ਼ਨ ਕਰਨ ਨੂੰ ਉਹਨਾਂ ਦੀ ਮੁਖਾਰ ਪੈਂਦੇ, ਜਿਹੜੇ ਬਚਨ ਆ ਸੁਣਨ ਨੂੰ ਲੋਕ ਤਰਸਦੇ ਰਹਿੰਦੇ ਆ, ਉਸ ਤਦ ਵਰਣਨ ਸਕੀ ਹੈ ਸਤ ਸਤ ਕੁਰਬਾਨਾ, ਉਸ ਨਿਰੰਕਾਰ ਦੀ ਉਸ ਤਦ ਵਰਣਨ ਸਕੀ ਹੈ ਕਥਨ ਨਹੀਂ ਕੀਤੀ ਜਾਂਦੀ, ਉਹਦੇ ਪਿਆਰਿਆਂ ਦੀ ਉਸ ਤਦ ਕਥਨ ਨਹੀਂ ਕੀਤੀ ਜਾਂਦੀ, ਇਸ 'ਤੇ ਸਲਾਹ ਵਾਸਤੇ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸਲੋਕ ਮਹਲਾ ਪਹਿਲਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪਾਤਸ਼ਾਹ ਕਹਿੰਦੇ ਆ ਕਲੀ, ਇਹ ਕਲਯੁਗ ਜਿਹੜਾ ਇਹਦੇ ਵਿੱਚ ਕਲੀ ਕਲਾ ਰੂਪੀ, ਇਹ ਜਿਹੜਾ ਸੰਸਾਰ ਇਹਦੇ ਅੰਦਰ ਨਾਮ ਤੋਂ ਹੀਣੇ ਜਿਹੜੇ ਬੰਦੇ ਆ, ਜਿਨ੍ਹਾਂ ਭੂਤਨਿਆਂ ਦਾ ਅਵਤਾਰ, ਭੂਤਨਿਆਂ ਦੇ ਰੂਪ 'ਚ ਜੰਮੇ ਹੋਏ ਆ, ਪੁੱਤ ਜਨੂਰਾਂ, ਧੀ ਜਨੂਰੀ, ਜੋਰੂ ਜਿਨ੍ਹਾਂ ਦੱਸ ਸਕਦਾ, ਉਹਨਾਂ ਦੇ ਜਿਹੜੇ ਪੋਤੇ ਉਹ ਤਾਂ ਜਨੂਰੇ ਛੋਟੇ ਭੂਤਨੇ, ਧੀ ਲੜਕੀ ਛੋਟੀ ਭੂਤਨੇ, ਜੋੜੀ ਜਿਹੜੀ ਇਸਤਰੀ ਹੈ ਜਿਨ੍ਹਾਂ, ਉਹਦਾ ਭੂਤਨਿਆਂ ਦਾ ਸਰਦਾਰ ਠੇਕਦਾਰ ਮੈਨੇ ਸਰਦਾਰ ਚੌਧਰੀ, ਵੱਡੀ ਭੂਤਨੀ ਜਿਹੜਾ ਆਪਣੇ ਪਾਸੋਂ ਚੰਗਾ ਕੰਮ ਨਾ ਕਰਦੀ ਹੈ ਅਤੇ ਨਾ ਕਰਵਾਉਂਦੀ ਹੈ, ਨਿਆਣਿਆਂ ਨੂੰ ਵੀ ਪੁੱਠੇ ਪਾਸੇ ਮੱਤ ਦਿੰਦੀ, ਕਲੀ ਕਲੇਸ਼ ਦੇ ਅੰਦਰ ਹੋਣ ਕਰਕੇ ਇਹ ਸਾਰੇ ਬੰਦੇ ਜਿਹੜੇ ਆ ਇਹ ਭੂਤਨਿਆਂ ਦਾ ਜਨਮ ਧਾਰੀ ਕਰਦੇ। ਪੁੱਤ ਜਨੂਰਾ ਮਨ ਵੀ ਭੂਤਨਾ, ਧੀ ਜਨੂਰੀ ਬੁੱਧੀ ਵੀ ਭੂਤਨੀ, ਜੋਰੂ ਇਹ ਜਿਹੜੀ ਅਵਿਦਿਆ ਅਗਿਆਨ ਬਿਰਤੀ ਹੈ ਇਹ ਭੂਤਨਿਆਂ ਦੀ ਸਰਦਾਰ ਬਣੀ ਹੋਈ ਹੈ। ਮਹੱਲਾ ਪਹਿਲਾਂ, ਹੁਣ ਕਹਿੰਦੇ ਜੀ ਭੂਤਨੇ ਨਹੀਂ, ਮੈਂ ਕਿਹਾ ਹੁਣ ਤਾਂ ਜਿਉਂਦੇ ਬਥੇਰੇ ਫਿਰਦੇ ਆ, ਆ ਥੋੜ੍ਹੇ ਫਿਰਦੇ ਆ ਸਾਹ ਪੀ ਕੇ। ਮਹੱਲਾ ਪਹਿਲਾਂ, ਹਿੰਦੂ ਮੂਲੇ ਭੂਲੇ ਉਖੁੱਟੀ ਜਾਹੀ, ਹਿੰਦੂ ਲੋਕ ਜਿਹੜੇ ਮੂਲ ਨਿਰੰਕਾਰ ਨੂੰ ਭੁੱਲ ਕੇ ਉਖੁੱਟੀ ਜਾਹੀ, ਨਿਸਫਲ ਜਨਮ ਗੁਆ ਰਹੇ ਹੈਂ। ਨਾ ਫਿਰ ਨਾਰਦ ਰਿਸ਼ੀ ਨੇ ਦੋ ਗੱਲਾਂ ਕਹੀਆਂ ਸੀ, ਇੱਕ ਤਾਂ ਕਿਹਾ ਸੀ ਪ੍ਰੇਮਾ ਭਗਤੀ ਕਰਿਓ, ਦੂਜਾ ਕਿਹਾ ਸੀ ਠਾਕਰਾਂ ਦੀ ਪੂਜਾ ਕਰੋ, ਪਰ ਨਾ ਹੀ ਪ੍ਰੇਮਾ ਭਗਤੀ ਦੀ ਗੱਲ ਵੀ ਛੱਡਤੀ ਹੈ, ਪੂਜਾ ਵੀ ਛੱਡਤੀ। ਨਾਰਦ ਕਿਹਾ ਸੀ ਪੂਜ ਕਰਾਂਗੀ, ਨਾਰਦ ਰਿਸ਼ੀ ਨੇ ਜਿਹੜਾ ਕਿਹਾ ਸੀ ਠਾਕਰਾਂ ਦੀ ਪੂਜਾ ਨੂੰ, ਉਹ ਉਸਦੇ ਅਨੁਸਾਰ ਪੂਜਾ ਕਰਦੇ ਆ। ਨਾਰਦ ਮਨ ਦੇ ਕਹੇ ਠਾਕਰਾਂ ਦੀ ਪੂਜਾ ਦੀ ਗੱਲ ਕਰਦੇ ਆ ਜਿਵੇਂ ਮਨ ਕਹਿੰਦਾ, ਗੁਰੂ ਦਾ ਕਿਹਾ ਵਚਨ ਨਹੀਂ ਮੰਨਦੇ। ਅੰਧੇ ਗੁੰਗੇ ਆਉਂਦਾ ਆਉਂਦਾ ਪਰਮਾਰਥ ਅਤੇ ਵਿਹਾਰ ਦੋ ਅੱਖਾਂ ਤੋਂ ਰਹਿਤ ਹੋਣ ਕਰਕੇ ਅੰਨੇ ਆ, ਨਾ ਤਾਂ ਪਰਮਾਰਥ ਦੀ ਆਖਿਆ ਅਤੇ ਨਾ ਵਿਹਾਰ ਦੀ ਆਖਿਆ, ਵਿਹਾਰ ਵੀ ਗਲਤ ਬਣਾਇਆ ਹੋਇਆ, ਪਰਮਾਰਥ 'ਚ ਵੀ ਹੇਰਾਫੇਰੀ ਕਰਦੇ। ਹਿੰਦੂ ਇਹਨਾਂ ਤੋਂ ਰੁਕੂ ਗਾਣਾ, ਨਾਮਦੇਵ ਨੇ ਵੀ ਕਿਹਾ ਗਿਆਨ ਵਿਰਾਗ ਰੂਪੀ ਦੋਹਾਂ ਅੱਖਾਂ ਤੋਂ ਹੀਣੇ ਹੋਣ ਕਰਕੇ ਅੰਨੇ ਆ, ਅਤੇ ਪ੍ਰੀਤੀ ਰੂਪੀ ਜ਼ੁਬਾਨ ਤੋਂ ਰਹਿਤ ਇਸ ਕਰਕੇ ਗੁੰਗੇ ਆ, ਪਿਆਰ ਹਨ ਅੰਨਿਆਂ 'ਤੇ, ਅੰਨਿਆਂ ਨੂੰ ਅਗਿਆਨ ਰੂਪੀ ਹਨੇਰਾ ਜਿਹੜਾ ਸਦਾ ਬਣਿਆ ਰਹਿੰਦਾ, ਉਹਨਾਂ ਨੇ ਤਾਂ ਸੂਰਜ ਚੜਿਆ ਹੀ ਨਹੀਂ, ਹੁਣ ਉੱਲੂ ਜਿਹੜਾ ਉਹਨੂੰ ਸੂਰਜ ਦੇਖਿਆ ਕਿ ਨਹੀਂ, ਸ਼ਾਮ ਝਿੜਕਾਂ 'ਚ ਮਗਿੱਦੜਾਂ ਨੇ। ਪਾਥਰ ਦੇ ਪੂਜਾ ਮੋਹ ਦੁਆਰ ਪੋਹੇ, ਜਾਪ ਡੁੱਬੇ ਤੁਮ ਕਾਂ ਕਰਨਾ, ਇਹ ਮੂਰਖ ਜਿਹੜੇ ਦੁਆਰ ਹਾਂਜੀ ਲੋਕ ਆ ਇਹ ਪੱਥਰਾਂ ਨੂੰ ਲੈ ਕੇ ਪੂਜੀ ਜਾਂਦੇ ਆ, ਚੇਤਨ ਨੂੰ ਛੱਡੀ ਫਿਰਦੇ ਆ, ਪੱਥਰਾਂ 'ਚ ਪੂਜਾ ਕਰਦੇ। ਹਾਂਜੀ ਉਹ ਪੱਥਰ ਜੇ ਕਹਿੰਦੇ ਪਾਣੀ 'ਚ ਆਪ ਡੁੱਬ ਜਾਂਦੇ ਤੁਹਾਨੂੰ ਕਿਵੇਂ ਉਤਾਰਨਗੇ, ਜਿਹੜਾ ਆਪ ਤਰੂਗਾ ਉਹ ਦੂਰ ਨੂੰ ਉਤਾਰੇਗਾ। ਇਸ ਵਾਸਤੇ ਸਾਰਿਆਂ ਨੇ ਕਿਹਾ ਕਿ ਤੁਸੀਂ ਬਈ ਪਾਨ ਦੀ ਪੂਜਾ ਨਾ ਕਰੀਓ, ਮਹਾਂਕਾਲ ਕੇ ਪਾਇਨ ਭਰੀਓ। ਦਸਵੇਂ ਗ੍ਰੰਥ 'ਚ ਲਿਖਿਆ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ, ਮਹਾਂਕਾਲ ਜਿਹੜਾ ਅਕਾਲ ਪੁਰਖ ਦੀ ਪੂਜਾ ਉਹਦੇ ਚਰਨੀ ਪੈਣਾ, ਪੌੜੀ ਸਭ ਕੁਝ ਤੇਰੇ ਵਾਸਤੇ ਆਇਆ, ਤੂੰ ਸੱਚਾ ਸਭ ਇਹ ਨਿਰੰਕਾਰ ਸਾਰਾ ਤੇਰੇ ਵਾਸਤੇ ਆ, ਤੂੰ ਹੀ ਸੱਚਾ ਸ਼ਾਹੋ ਮਾਲਕ ਹੈ, ਭਗਤ ਤੇਰਾ ਅੰਗੇਕ ਹੈ ਪੂਰਾ ਵੇਸਾ, ਜਿਹਨਾਂ ਨੂੰ ਪੂਰਾ ਭਰੋਸਾ ਆ ਉਹ ਭਗਤ ਇੱਕ ਤੇਰੇ ਰੰਗ ਵਿੱਚ ਰੰਗੇ ਹੋਏ, ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਓ, ਉਹ ਭਗਤ ਪਰਮੇਸ਼ਰ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਰਜ ਰਜ ਕੇ ਖਾਂਦੇ ਆ, ਦਿਨ ਰਾਤ ਬੰਦਗੀ ਕਰਦੇ, ਸਭ ਪਦਾਰਥ ਪੰਜਨ ਸਿਮਰਨ ਸੱਚ ਲਾਓ, ਸਿਮਰਨ ਕਰਕੇ ਲਾਭ ਪ੍ਰਾਪਤ ਕਰਦੇ, ਸਾਰੇ ਪਦਾਰਥਾਂ ਨੂੰ ਪਾ ਲੈਂਦੇ ਹਨ, ਸੰਤ ਪਿਆਰੇ ਪਰਮ ਨਾਨਕ ਹਰ ਅਗਮਗਾਓ, ਉਹ ਸੰਤ ਨਿਰੰਕਾਰ ਦੇ ਪਿਆਰੇ ਆ, ਨਿਰੰਕਾਰ ਜਿਹੜਾ ਅਗਾਮਿਆਂ ਅਤੇ ਅਗਾਧ ਆ। ਸਲੋਕ ਮਹਲਾ ਤੀਜਾ, ਸਭ ਕੁਛ ਹੁਕਮੇ ਆਪਦਾ ਸਭ ਕੁਛ ਹੁਕਮੇ ਜਾਏ, ਉਹਦੇ ਹੁਕਮ ਸਾਰਾ ਕੁਛ ਆ ਰਿਹਾ, ਉਹਦੇ ਹੁਕਮ ਜਾ ਰਿਹਾ ਹੈ, ਜੇ ਕੋਈ ਮੂਰਖ ਆਪੋ ਜਾਣੇ ਅੰਧਾ ਅੰਧ ਘੁਮਾਏ, ਜੇ ਕੋਈ ਮੂਰਖ ਆਪਣੇ ਆਪ ਜਾਣਦਾ ਉਹ ਇਹਨਾਂ ਅੰਨੇ ਕਰਮਾਂ ਨੂੰ ਘੁਮਾ ਰਿਹਾ, ਨਾਨਕ ਹੁਕਮ ਕੋ ਗੁਰਮੁਖ ਬੁੱਝਿਆ ਜਿਸ ਨੂੰ ਕਿਰਪਾ ਕਰੇ ਰਜਾਏ, ਪਾਤਸ਼ਾਹ ਕਹਿੰਦੇ ਕੋਈ ਗੁਰਮੁਖ ਉਹਦੇ ਹੁਕਮ ਨੂੰ ਬੁੱਝ ਰਿਹਾ ਜਿਹਦੇ 'ਤੇ ਰਜਾਏ, ਰਜਾ ਦਾ ਮਾਲਕ ਕਿਰਪਾ ਕਰਦਾ ਹੈ। ਮਨ ਲਾ ਤੀਜਾ, ਸੋ ਜੋਗੀ ਯੁਗ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ, ਅਸਲੀ ਜੋਗੀ ਤਾਂ ਉਹ ਆ ਜਿਹਨੇ ਉਹਦੇ ਨਾਲ ਜੁੜਨ ਦੀ ਯੋਗਤੀ ਪਾਵੇ, ਕਿਉਂਕਿ ਗੁਰੂ ਦੁਆਰਾ ਜਿਹਨੂੰ ਨਾਮ ਪ੍ਰਾਪਤ ਹੋਇਆ ਉਹ ਹੀ ਜੁੜੇਗਾ, ਅਤੇ ਯੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਯੋਗ ਨਾ ਹੋਏ, ਉਹ ਜੋਗੀ ਦੀ ਦੇਹ ਰੂਪੀ ਨਗਰ 'ਚ ਸਤ ਸੰਤੋਖ ਸ਼ੁਭ ਗੁਣ ਵਸਦੇ ਆ। ਜਿਹੜੇ ਭੇਖੀ ਆ ਉਹਨਾਂ ਨੂੰ ਯੋਗ ਪ੍ਰਾਪਤ ਨਹੀਂ ਹੁੰਦਾ। ਨਾਨਕ ਐਸਾ ਵਿਰਲਾ ਕੋਈ ਜੋਗੀ ਜੇ ਇਸ ਘੱਟ ਪ੍ਰਗਟ ਹੋਵੇ। ਮਹਾਰਾਜ ਕਹਿੰਦੇ ਐਸਾ ਯੋਗੀ ਤਾਂ ਵਿਰਲਾ ਹੀ ਆ ਜਿਹਦੇ ਪ੍ਰਗਟ ਹੋ ਜਾਏ। ਕਈ ਤਰ੍ਹਾਂ ਦੀਆਂ ਸਿਧੀਆਂ ਦਿਖਾਉਂਦੇ ਆ। ਯੋਗੀ ਮਹਾਰਾਜ ਕੋਲ ਆ ਗਿਆ, ਉੱਥੇ ਇੱਕ ਲੋਟਾ ਜਿਹਾ ਪੜਿਆ। ਕਹਿਣ ਲੱਗੇ ਸੀ ਯਾਰ ਸੁਣਾਓ ਮਹਾਰਾਜ ਕੀ ਚੁੱਕੂ, ਦੁੱਧ ਪੀਏਂਗੇ ਦੁੱਧ, ਹੈਂ ਦੁੱਧ ਪੀ ਲਓ। ਉਹ ਤੂੰਬੀ ਐਡੀ ਜਿਹੜੇ ਪਾਈ ਜਾਣ ਵਿੱਚੇ ਪਤਾ ਨਹੀਂ ਕਿੱਥੇ ਸਮਾਈ ਜਾ, ਹੈਂ ਉਹ ਸਾਰਾ ਦੁੱਧ ਪੈ ਗਿਆ ਅਤੇ ਉੱਥੇ ਹੀ ਹੜਪੀ ਜਾ। ਅਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਦੁੱਧ ਤਾਂ ਸਾਰਾ ਹੀ ਅਤੇ ਪਤਾ ਨਹੀਂ ਕੀ ਕਰੀ ਜਾਣਾ। ਮਹਾਰਾਜ ਕਹਿੰਦੇ ਹੈਗਾ ਥੋੜ੍ਹਾ ਦੁੱਧ, ਕਹਿੰਦੇ ਹਾਂ। ਮਹਾਰਾਜ ਕਹਿੰਦੇ ਲਿਆਓ। ਮਹਾਰਾਜ ਨੇ ਦ੍ਰਿਸ਼ਟੀ ਉੱਤੇ ਪਾਤੀ, ਕਹਿੰਦੇ ਹੁਣ ਜਿਹੜੇ ਪੈ ਤੂੰਬੀ ਜੀ ਉਛਲ ਗਏ। ਮਹਾਰਾਜ ਕਹਿੰਦੇ ਹੁਣ ਬਈ ਜੋਗੀਆ ਸਾਰਾ ਪੀਣਾ ਪਏਗਾ। ਹੁਣ ਵਿਦਿਆਰਥੀ ਤੋਂ ਹੋਵੇ ਪ੍ਰਾਇਮਰੀ ਦਾ ਪਰਚਾ ਪਾ ਦਿਓ ਬੀ ਏ ਦਾ, ਅਤੇ ਕੋਈ ਸਿਆਣਾ ਪਤਾ ਨਹੀਂ ਹੁਣ ਸਾਡੇ ਨਾਲ ਗੱਲ ਕਰ ਸਿੱਧੀ, ਉਹ ਤਾਂ ਸੇਵਾਦਾਰ ਸੀਗੇ। ਹੈਂ ਜਿਹੜੇ ਕੀਤਾ ਨਾ ਅਤੇ ਢਿੱਡ ਪਾਟਣਾ ਆ ਗਿਆ। ਕਹਿੰਦੇ ਹੁਣ ਜੋਗੀਆ ਪੀਣਾ ਪੈਣਾ, ਹੈਂ ਪਾਟੇ ਦੇ ਕਟਲਾਂ ਪੈਣ। ਫਿਰ ਕਹਿੰਦਾ ਬਖਸ਼ ਲਓ। ਕਹਿੰਦੇ ਮੁੜ ਕੇ ਤਾਂ ਨਹੀਂ ਇਸ ਤਰ੍ਹਾਂ ਨਾਟਕੀ ਚਿੜੀ ਕਰੇਗਾ। ਫਿਰ ਮਹਾਰਾਜ ਨੇ ਉਹਨੂੰ ਸਹਿ ਰਸਤੇ 'ਤੇ ਲਾਇਆ। ਪੌੜੀ ਆਪੇ ਜਨ ਤੋਂ ਪੈਣ, ਆਪੇ ਆਧਾਰ, ਉਹ ਨਾਂਕਰ ਆਪੇ ਜੀਵਾਂ ਨੂੰ ਪੈਦਾ ਕਰਨਾ। ਆਪੇ ਸਾਰੇ ਜੀਵਾਂ ਦਾ ਆਧਾਰ ਮੈਨੇ, ਆਸਰਾ ਰੂਪੀ ਆਪੇ ਹੋ ਰਿਹਾ ਹੈ। ਆਪੇ ਸੂਹਮ ਭਾਲੀਆ, ਆਪੇ ਪਾਸਾਰ। ਕਹਿੰਦੇ ਉਹ ਸ਼ਾਸਤਰਾਂ ਦੁਆਰਾ ਉਹਨੂੰ ਭਾਲਿਆ। ਤੂੰ ਆਪੇ ਸੂਖਮ ਰੂਪੀ ਆ, ਆਪੇ ਸਥੂਲ ਰੂਪਿਆ, ਆਪੇ ਬੜੇ ਪਸਾਰੇ ਵਾਲਾ ਵੀ ਬਣਿਆ ਹੋਇਆ। ਕਿਉਂਕਿ ਵੇਦ ਜੀ ਨੇ ਕਿਹਾ ਮੈਂ ਤੋਂ ਮੈਂ ਯਾਤ ਅਨੁਰਣੀਆਂ, ਵੱਡਿਓਂ ਵੱਡਾ ਹੈ, ਸੂਖਮ ਸੂਖਮ ਹੈ। ਦਸਮ ਪਾਸ਼ਾ ਕਹਿੰਦੇ ਸੂਖਮ ਅਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ। ਆਪ ਅਕਾਤੀ ਹੋਏ ਰਹੇ, ਆਪੇ ਬੜ ਪਰਵਾ, ਆਪੇ ਮਹਾਂਪੁਰਖ ਹੋ ਕੇ ਅਕਾਂਤ 'ਚ ਬਹਿ ਜਾਂਦਾ, ਇਕੱਲਾ ਹੀ ਰਹਿੰਦਾ। ਆਪੇ ਗ੍ਰਹਿਸਤੀ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੋ ਰਿਹਾ। ਉਹ ਮਹਾਰਾਜ ਕੋਈ ਪੂਰੇ ਬੁੱਢੇ ਇਕੱਠੇ ਹੋ ਕੇ ਆ ਗਿਆ। ਮਹਾਰਾਜ ਕਹਿੰਦੇ ਆਓ ਬਾਈ। ਕਹਿੰਦੇ ਮਹਾਰਾਜ ਬੜੇ ਦੁਖੀ। ਮਹਾਰਾਜ ਕਹਿੰਦੇ ਦੱਸੋ, ਰੋਟੀ ਮਿਲਦੀ ਖਾਣ ਨੂੰ? ਲੰਗਰ ਮਿਲਦਾ? ਮਿਲਦਾ ਜੀ। ਦਵਾਈ ਬੂਟੀ ਮਿਲ ਜਾਂਦੀ ਹੈ, ਸਾਬਣ ਤੇਲ ਮਿਲਦਾ, ਰਹਿਸ਼ ਕੱਪੜਾ ਲੀੜਾ ਮਿਲਦਾ, ਮਿਲਦਾ। ਅਤੇ ਮਹਾਰਾਜ ਕਹਿੰਦੇ ਹੋਰ ਤਕਲੀਫ ਕੀ ਹੈ? ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਨੇ ਬੈਂਡ ਬਾਜਾ ਵਜਾ ਕੇ ਸਿਹਰੇ ਬੰਨ ਕੇ ਤਾਂ ਲਿਆਂਦਾ ਨਹੀਂ, ਅਤੇ ਜਿੱਥੇ ਸੁੱਖ ਹੈ ਫਿਰ ਉੱਥੇ ਚੱਲ ਜਾਓ। ਹੈਂ ਮਹਾਰਾਜ ਕਹਿੰਦੇ ਜਦੋਂ ਮੈਂ ਜੰਗਲ 'ਚ ਇਕੱਲਾ ਰਹਿੰਦਾ ਸੀ, ਕਈ ਵਾਰੀ ਬੁਖਾਰ ਹੋ ਜਾਣਾ, ਘਾਹ ਦੀਆਂ ਤਿੜਾਂ ਉਬਾਲ ਉਬਾਲ ਕੇ ਪੀਂਦਾ ਰਿਹਾ, ਇੱਕ ਬੱਖੀ ਭਰਨੇ ਪਿਆ ਰਹਿੰਦਾ, ਅਤੇ ਮੈਨੂੰ ਮੇਰੀ ਕੋਈ ਖਬਰ ਲੈਣ ਵਾਲਾ ਨਹੀਂ ਸੀ ਹੁੰਦਾ, ਇੱਕ ਨਿਰੰਕਾਰ ਹੀ ਸੀ। ਅਤੇ ਤੁਹਾਨੂੰ ਸਾਰਾ ਕੁਛ ਮਿਲਦਾ ਫਿਰ ਤੁਸੀਂ ਦੁਖੀ ਹੋ। ਹੈਂ ਜਹੇਦਾਰ ਨੂੰ ਕਹਿੰਦੇ ਜਹੇਦਾਰਾ, ਕੋਈ ਤੁਹਾਨੂੰ ਲੰਗਰ ਪਾਣੀ ਫਿਕਰ ਹੈ, ਕੱਪੜੇ ਦੀ ਫਿਕਰ ਹੈ, ਬਿਜਲੀ ਦੇ ਬਿੱਲਾਂ ਦਾ ਫਿਕਰ ਹੈ, ਰਾਸਤ ਵਾਸਤ ਲਿਆਉਣ ਦਾ ਕੋਈ ਫਿਕਰ ਹੈ, ਹੈਂ ਦਵਾਈ ਬੂਟੀ ਕਿਸੇ ਚੀਜ਼ ਦਾ ਫਿਕਰ ਹੈ? ਕਹਿੰਦੇ ਮਹਾਰਾਜ ਕੋਈ ਫਿਕਰ ਨਹੀਂ। ਮਹਾਰਾਜ ਕਹਿੰਦੇ ਅਸੀਂ ਤੁਹਾਡੇ ਲਈ ਸਤਿਯੁਗ ਲਾਇਆ, ਹੁਣ ਤੁਸੀਂ ਕਲਯੁਗ ਬਣਾ ਲਓ, ਤੁਹਾਡੀ ਮਰਜ਼ੀ ਆ। ਜੇ ਤਾਂ ਸਤਸੰਗ ਯੋਗ ਰਹੋਗੇ ਫਿਰ ਸਤਿਯੁਗ ਆ, ਅਤੇ ਜੇ ਕਲਾ ਕਲੰਦਰ ਲਿਆਓਗੇ ਫਿਰ ਕਲਯੁਗ ਆ। ਇਸ ਵਾਸਤੇ ਕਹਿੰਦੇ ਅਸੀਂ ਤਾਂ ਤੁਹਾਨੂੰ ਫਿਕਰ ਹੀ ਕੋਈ ਨਹੀਂ, ਐਟੋਮੈਟਿਕ ਸਾਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਕਿਰਪਾ ਨੂੰ ਤੁਹਾਨੂੰ ਮਿਲ ਮਿਲਾ ਰਿਹਾ, ਅਤੇ ਫਿਰ ਵੀ ਬਹਿ ਕੇ ਭਜਨ ਨਾ ਕਰੋ ਅਤੇ ਮਾੜੇ ਕਰਮ ਹੀ ਆ। ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਆ। ਆਪ ਅਕਾਤੀ ਹੋ ਰਿਹਾ, ਕਈ ਵਾਰ ਆਪ ਅਕਾਂਤ ਹੋ ਕੇ ਬਹਿੰਦਾ, ਆਪੇ ਬੜਵਾ, ਕਈ ਵਾਰ ਆਪੇ ਸਿੱਖੀ ਸੇਵਕ ਦਾ ਪਰਿਵਾਰ ਵੱਡਾ ਬਣਾ ਕੇ ਬਹਿ ਜਾਂਦਾ। ਨਾਨਕ ਮੰਗੇ ਦਾਨ ਹਰ ਸੰਤਾਂ ਰੇ ਨਾਲ, ਪਾਤਸ਼ਾਹ ਕਹਿੰਦੇ ਤੇਰੇ ਸੰਤਾਂ ਦੀ ਰੇ ਨਾਲ, ਜਿਹੜੀ ਪਵਿੱਤਰ ਧੂੜੀ ਦਾ ਦਾਨ ਮੰਗਦੇ, ਪੁਰ ਦਾ ਤਾਰਨ ਸੁਝੇ ਤੂੰ ਦੇਵਨ ਹਾਰ ਸੁਧ। ਕਹਿੰਦੇ ਤੁਹਾਡੇ ਵਰਗਾ ਦਾਤਾ ਸਾਨੂੰ ਨਜ਼ਰ ਨਹੀਂ ਆਉਂਦਾ, ਹਾਂਜੀ, ਇਸ ਵਾਸਤੇ ਸਾਰੀਆਂ ਦਾਤਾਂ ਨੂੰ ਦੇਣ ਵਾਲੇ ਨਿਰੰਕਾਰ ਪਰਮੇਸ਼ਰ ਤੁਸੀਂ। ਉਹ ਰੋਪੜ ਦੀ ਸੰਗਤ ਆ ਗਈ, ਕਹਿਣ ਲੱਗੇ ਮਹਾਰਾਜ ਸਿੱਖ ਇਸ ਤਰ੍ਹਾਂ ਗੁਰਮੁਖ ਹੁੰਦੇ ਸੀ ਅਤੇ ਬੜਾ ਉਹ ਲੰਗਰ ਲਾਉਂਦੇ ਹੁੰਦੇ ਸੀ, ਉਹ ਸਰੀਰ ਛੱਡ ਗਏ ਅਤੇ ਸੰਗ ਗ੍ਰਾਹੀ ਕਰਦੇ ਸੀ। ਮਹਾਰਾਜ ਕਹਿੰਦੇ ਮਹਾਰਾ ਹੁਕਮ ਹੋਵੇ, ਗ੍ਰਾਹੀ ਕਰ ਲਿਆ ਕਰੀਏ ਲੰਗਰ ਵਾਸਤੇ, ਕਿਉਂਕਿ ਧੰਨ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਨੇ ਨਨਕਾਣਾ ਸਾਹਿਬ ਅਵਤਾਰਪੁਰ ਅਤੇ ਜੋਤੀ ਜੋਤ ਸਮੂਹ ਅਤੇ ਕਰਤਾਰਪੁਰ, ਸ਼ਹੀਦੀਪੁਰ ਅਤੇ ਲਾਹੌਰ ਡੇਰਾ ਸਾਹਿਬ, ਮਹਾਰਾਜ ਦੇ ਅਵਤਾਰਪੁਰ ਗੁਰੂ ਰਾਮਦਾਸ ਜੀ ਦੇ ਲਾਹੌਰ, ਇਸ ਤਰ੍ਹਾਂ ਮੱਸਿਆ ਦੇ ਦੁਆਬੇ ਦੇ ਕਰਤਾਰਪੁਰ, ਕੀਰਤਪੁਰ ਨੂੰ ਮੱਸਿਆ, ਤਰਨ ਤਾਰਨ, ਅੰਮ੍ਰਿਤਸਰ, ਵਾਰਸੀ ਟੂਟੀਆਂ, ਪੁੰਨਿਆ ਦੇ ਗੋਇੰਦਵਾਲ, ਚਿਹੋਲੇ ਅਤੇ ਅਨੰਦਪੁਰ ਅਤੇ ਦੁਸਹਿਰੇ ਦੇ ਚਮਕੌਰ ਸਾਹਿਬ, ਸਭਾ ਅਤੇ ਫਤਿਹਗੜ੍ਹ ਸਾਹਿਬ, ਵਿਸਾਖੀ ਦੇ ਦਮਦਮੇ, ਮਾਘੀ ਦੇ ਮੁਕਤਸਰ, ਅਤੇ ਲੰਗਰਾਂ ਦੀਆਂ ਡਿਊਟੀਆਂ ਲਾਈਆਂ ਸੀ। ਪਟਨਾ ਸਾਹਿਬ, ਹਜੂਰ ਸਾਹਿਬ ਦੋ ਵਾਰੀ ਸਾਲ ਦੀ ਯਾਤਰਾ, ਉੱਥੇ ਭੰਡਾਰੇ, ਲੰਗਰ, سارے سیاسی انسان جتھے جان اتھے دیگا لنگر کرانے، مایا جڑی ایتھے ایتھے ورتنی ہے، یہ چڑھاوا جڑا ایتھے چڑھ جانا بارہ دا جیون چ. اس واسطے کہندے مہاراج تے گرائی کر لی، مہاراج کہندے ساڈا تن تن گرو نانک منگتا ہو گیا، تھی گرائی کر دینا لنگر کے جا. کہندے گرو نانک پاتشاہ، کہندے پھر گرو نانک پاتشاہ دے کول ہے نہیں کچھ بھی. اس واسطے کہندے ساڈا گرو نانک اپنے لنگر آپ ہی چلا رہا ہے، ہور داتا نہ سوجے تو دے بنا، سانو تیرے بنا ہور داتا نظر نہیں آتا، ساریاں داتاں دین والا تو آپ ہی ہے. سود یہ بار جڑی ہے سودی ہوئی ہے، یہ تے کوئی ہستاکشیپ نہیں کر سکتا. اس واسطے یہ ساری بار بہاگڑے دی پورن ہو گئی ہے. سود یہ سود کہ یہ سودی ہوئی ہے، ٹھیک ہے، اس بار نو سودن دا کسے نو ادھکار نہیں. گرو گرانتھ سچے پاتشاہ 22 بار پہلی بار دے انت وچ سودیا، یہ پنا 91، دوجی بار دے انت وچ سودیا پنا 150، تیجی بار دے انت وچ سودیا پنا 318، چوتھی بار دے انت وچ سودیا کیچیا لکھیا یہ پنا 323 ہے، پانچویں بار دے انت وچ سودیا پنا 475 ہے، چھویں بار دے انت وچ سودیا یہ پنا 517 ہے، چھویں بار دن سودیا پنا 517، ساتویں بار دن بھی سودیا پنا 524، آٹھویں بار دن بھی سودیا پنا 556، نویں بار انت بھی سودیا پنا 594، دسویں سوڑھویں بار دن سودیا پنا 654، گیارہویں جیسری بار جو انت سود انت کچھ نہیں لکھا پنا 710، بارہویں سوہی کی بار دن کچھ نہیں لکھا پنا 792، تیرہویں بلاؤ کی بار انت میں سودیا پنا 855، چودہویں رامکلی کی بار دن سودیا پنا 956، پندرہویں رام کی دوجی بار دن سودیا پنا 966، سولہویں رامکلی کی بار ستے بلوانڈ کی اتنے کچھ نہیں لکھا پنا 968، ستارہویں مارو کی بار انت بھی سودیا پنا 1094، اٹھارہویں مارو ڈکنی کی بار دن کچھ نہیں لکھا پنا 1102، انیویں بسانتی بار دن کچھ نہیں لکھا پنا 1193، بیویں ساروی بار انت سودیا پنا 1252، اکیویں ملاد کی انت سودیا پنا 1299، بائیویں کاننی بار انت سودیا پنا 1318، سولہ بارہ دے انت سود لکھا گوڑی دوجی بار پنا 323 تے سود کیچے لکھا، ایک ہی بار وچ سود کیچے شبد ہوندا، پانچ بارہ دے انت وچ کچھ نہیں لکھا تے گرو صاحب نے پنجا والے انت سود نہیں لکھا، یہ انہاں دی اپنے رضا آ، یہ کوئی بندہ کنتو پرنتو نہیں کر سکتا، مہاراج دی اپنی موج ہے. اتھے تک بہاگڑا راگ جڑا وہ پائی سمپورن ہو گیا، تے 557 انگ تے بڑھان سراغ آرمب ہوئے گا. واہگرو جی کا خالصہ، واہگرو جی کا فتح.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
3: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ. ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ. ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
6: 250-392-3874. Sir, how are you? Part 3. Shahzada Pishaura Singh, the Qadal, Dogri and Jawar Singh, the Qadal, Dogri and Jawar Singh, the Qadal, Raja Gulab Singh, Pishi Singh, Dogri, the Qadal, Bawsara, Tan, Fawjah, Mithi, Mandi, the Qadal, the Qadal, the Qadal, the Qadal, the Qadal, the Qadal, the Qadal, the ਬੜੀ ਭਾਰੀ ਗਿਣਤੀ ਵਿੱਚ ਫੌਜਾਂ ਆ ਗਈਆਂ ਸਾਹਮਣੇ। ਸੁਣਿਆ ਪੀਜਿਆ ਜਵਾਹਰ ਸਿੰਘ ਨੂੰ, ਆਪ ਹੀ ਜੇ ਕੋਈ ਜਵਾਬ ਦੇਣਾ ਤਾਂ ਦੇ ਲੈ। ਘਬਰਾ ਗਿਆ ਜਵਾਹਰ ਸਿੰਘ, ਬਹੁਤ ਸਾਰੀ ਦੌਲਤ ਰੱਖੀ ਆਸੀ ਤੇ, ਭੈਣ ਨੂੰ ਨਾਲ ਬਿਠਾਇਆ, ਭੈਣ ਗੋਦੀ ਵਿੱਚ ਲਿਆ ਤੇ ਸਾਹਮਣੇ ਆਇਆ ਫੌਜਾਂ ਦੇ। ਅਸਰ ਕੀ ਹੁੰਦਾ?

ਤਾਈ ਮਾਰੇ ਰੁਣੀ ਜਨ ਤਾਰੀ।

心不在。

ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ 27 ਰਾਣੀਆਂ ਸਨ। ਯਾਦ ਰੱਖੋ ਕਿ ਪੋਲੀਟੀਕਲ ਆਰਮੀਆਂ ਦੀਆਂ ਸ਼ਾਦੀਆਂ ਵੀ ਪਾਲਿਟਿਕਸ ਨਾਲ ਸੰਬੰਧਿਤ ਹੋਇਆ ਕਰਦੀਆਂ ਨੇ। ਸ਼ੇਰੇ ਪੰਜਾਬ ਨੇ ਸਰਦਾਰਾਂ ਦੀਆਂ ਲੜਕੀਆਂ ਵੀ ਆਈਆਂ ਨੇ, ਹਿੰਦੂ ਰਾਜਿਆਂ ਦੀਆਂ ਲੜਕੀਆਂ ਵੀ ਆਈਆਂ ਨੇ, ਮੁਸਲਮਾਨ ਨਵਾਬਾਂ ਦੀਆਂ ਲੜਕੀਆਂ ਵੀ ਆਈਆਂ ਨੇ ਤਾਂ ਕਿ ਉਹਨਾਂ ਨੂੰ ਆਪਣੀ ਸਿਰ ਬਣਾਇਆ ਜਾ ਸਕੇ। ਜੇ ਅਕਬਰ ਹਿੰਦੂਆਂ ਦੀਆਂ ਲੜਕੀਆਂ ਵਿਆਹ ਕੇ ਰਾਜਪੂਤਾਂ ਦੀਆਂ ਆਪਣੀ ਸਿਰ ਕਾਇਮ ਕਰ ਲੈਂਦਾ, ਇਹਦੇ ਵਿੱਚ ਰਣਜੀਤ ਸਿੰਘ ਦਾ ਵੀ ਕੋਈ ਗੁਨਾਹ ਨਹੀਂ ਮੰਨਿਆ ਜਾ ਸਕਦਾ। ਇਹ ਸਭ ਤੋਂ ਆਖਰੀ ਰਾਣੀ ਹੈ ਜਿੰਦ ਕੌਰਾਂ, ਜਵਾਲਾ ਸਿੰਘ ਪੁਰਾਣੀਆਂ ਦੇ ਰਾਹੀਂ ਇਹ ਰਿਸ਼ਤਾ ਹੋਇਆ ਹੈ ਤਾਂ ਆਖਰੀ ਵਾਰ ਤੱਕਿਆ ਜਿੰਦਾਂ ਨੂੰ ਤੇ ਮਨ ਮੋਹਿਆ ਗਿਆ ਹੈ। ਭਾਵੇਂ ਡੋਗਰਿਆਂ ਦੀ ਚਾਲ ਸੀ ਕਿ ਵਿਆਹਾਂ ਦਾ ਸਿਲਸਿਲਾ ਰੁਕੇ ਨਾ ਸਦਾ ਕਾਇਮ ਰਹੇ, ਤਾਂ ਰਣਜੀਤ ਸਿੰਘ ਦਾ ਜਵਾਬ ਸੀ ਕਿ ਰਾਜਾ ਧਿਆਨ ਸਿੰਘ ਜੀ ਜੇ ਤੁਹਾਡੀ ਮਨੁੱਖ ਸਿਖਰ ਤੇ ਪਹੁੰਚ ਜਾਏ ਉਸਨੂੰ ਰੁਕ ਜਾਣਾ ਚਾਹੀਦਾ, ਨਹੀਂ ਤਾਂ ਉਹਦਾ ਹਰ ਪੈਰ ਨਿਮਾਣ ਵਾਲੇ ਪਏਗਾ। ਪਾਪ ਮਨ ਮੋਹਿਆ ਗਿਆ ਹੈ ਔਰ ਉਸਨੂੰ ਮਹਿਬੂਬਾ ਦਾ ਖਿਤਾਬ ਦਿੱਤਾ ਹੈ, ਪਾਪ ਪ੍ਰਾਮ ਪਿਆਰੀ। ਗੁਰੂ ਦੀ ਕਿਰਪਾ ਹੋਈ ਕਿ ਦਲੀਪ ਸਿੰਘ 4 ਸਤੰਬਰ 1838 ਨੂੰ ਜਿੰਨਾ ਦੇ ਘਰ ਪੈਦਾ ਹੋਏ, ਸਿੱਖ ਦਰਬਾਰ ਦਾ ਕਸੂਰ ਸਮਝ ਲਓ ਬਈ, ਸਧਾਰਨ ਘਰਾਂ ਦੀਆਂ ਲੜਕੀਆਂ ਵਿਆਹੀਆਂ ਹੋਈਆਂ ਨੂੰ ਗੋਲੀ ਦਾ ਖਿਤਾਬ ਦਿੱਤਾ ਜਾਂਦਾ ਸੀ, ਚੰਗੀਆਂ ਸਰਦਾਰਾਂ ਜਾਂ ਰਜਵਾੜਿਆਂ ਦੀਆਂ ਲੜਕੀਆਂ ਵਿਆਹੀਆਂ ਨੂੰ ਰਾਣੀ ਦਾ ਖਿਤਾਬ ਦਿੱਤਾ ਜਾਂਦਾ ਸੀ, ਮਰਜ਼ੀ ਦੇ ਘਰ ਪੁੱਤਰ ਹੋ ਪਏ ਉਸਨੂੰ ਮਹਾਰਾਣੀ ਦਾ ਖਿਤਾਬ ਦਿੱਤਾ ਜਾਂਦਾ ਸੀ, ਜਿੰਨਾ ਮਹਿਬੂਬਾ ਦਾ ਖਿਤਾਬ ਵੀ ਹੈ। ਦਲੀਪ ਸਿੰਘ ਦੇ ਜਨਮ ਦੇ ਨਾਲ ਅਖੀਰ ਉਸਨੂੰ ਮਹਾਰਾਣੀ ਦਾ ਖਿਤਾਬ ਵੀ ਮਿਲਿਆ, ਮਰੇ ਸੁਰਗੇ ਉਸਨੂੰ ਬਹੁਤਾ ਚਿਰ ਮਾਨਣਾ ਨਹੀਂ ਮਿਲਿਆ। ਅਗੇ ਦਲੀਪ ਸਿੰਘ 9 ਮਹੀਨਿਆਂ ਦਾ ਸੀ ਜਾਂ ਸ਼ੇਰੇ ਪੰਜਾਬ ਚਲੇ ਗਏ ਹਨ, ਜਿੰਨਾ ਦਾ ਸੁਰਗ ਫੜ ਗਿਆ ਹੈ।

ਤੇਰੇ ਪੰਜਾਬ ਦੇ ਨਾਲ ਰਾਣੀਆਂ ਸਤੀ ਹੋ ਰਹੀਆਂ ਨੇ। ਜਿੰਨਾ ਵੀ ਚਾਹੁੰਦੀ ਸੀ ਆਪਣੇ ਪਤੀ ਨਾਲ ਸਤੀ ਹੋ ਜਾ, ਬੜੀ ਸੁਗਰ ਸਮਝਦਾਰ ਹੈ ਜਿੰਨਾ, ਉਹ ਜਾਣਦੀ ਹੈ ਕਿ ਰਾਜ ਤਖਤਾਂ ਤੇ ਰਾਜ ਕਰਨ ਵਾਲੇ ਜਾਂ ਤਖਤਾਂ ਤੇ ਸੋਭਦੇ ਹਨ ਜਾਂ ਤਖਤਿਆਂ ਤੇ ਲਟਕਾਇਆ ਜਾਣ ਦੇ ਕਰਦੇ ਹਨ। ਸ਼ੇਰੇ ਪੰਜਾਬ ਦੇ ਬਾਅਦ ਮੇਰੀ ਜ਼ਿੰਦਗੀ ਅੱਛੀ ਨਹੀਂ ਗੁਜ਼ਰੇਗੀ, ਮਰ ਜਾਣਾ ਇਸ ਹਜ਼ਾਰਾਂ ਦਰਜਾ ਬਿਹਤਰ ਹੈ। ਪਰ ਬੜੀ ਮੁਸ਼ਕਿਲ ਹੁੰਦੀ ਹੈ, ਜਿਹੜਾ ਮਰਨਾ ਚਾਹੁੰਦਾ ਉਸਨੂੰ ਮੌਤ ਪ੍ਰਵਾਨ ਨਹੀਂ ਕਰਿਆ ਕਰਦੀ, ਮਗਰ ਮੌਤ ਉਹਨਾਂ ਵਾਸਤੇ ਹੁੰਦੀ ਹੈ ਜੋ ਕਦੇ ਮਰਨ ਲਈ ਤਿਆਰ ਨਹੀਂ ਹੋਇਆ ਕਰਦੇ। 9 ਮਹੀਨੇ ਦੇ ਬੱਚੇ ਨੂੰ ਦਲੀਪ ਸਿੰਘ ਨੂੰ ਲੈ ਕੇ ਸਾਹਮਣੇ ਆ ਗਈ ਹੈ ਗੋਲੀ, ਇੱਕ ਨਾਲ ਲਾ ਲਿਆ, ਹੰਝੂ ਪੜ ਕੇ ਕਹਿੰਦੀ ਹੈ ਦਲੀਪ ਮੈਂ ਤੇਰੇ ਬਦਲੇ ਜੀਵਾਂਗੀ। ਅਖੀਰ ਹੁਣ ਡਰਦਾ ਵਜ਼ੀਰ ਕੋਈ ਨਹੀਂ ਬਣਦਾ, ਫੌਜਾਂ ਨੂੰ ਕੌਣ ਸੰਭਾਲੇਗਾ, ਸਾਰਿਆਂ ਨੂੰ ਕਿਹਾ ਗਿਆ, ਹਰ ਨੇ ਇਨਕਾਰ ਦੇ ਦਿੱਤਾ ਹੈ। ਅਖੀਰ ਜਿਨ੍ਹਾਂ ਨੇ ਸਭ ਕੁਝ ਆਪਣੇ ਹੱਥ ਵਿੱਚ ਲਿਆ, ਕੋਈ ਸਰਦਾਰਾਂ ਦੀ ਸਭਾ ਬਣਾ ਕੇ ਰਾਜ ਆਰੰਭਿਆ ਹੈ, ਮਗਰ ਵਜ਼ਾਰਤ ਦੀ ਭੁੱਖ ਤਾਂ ਨਹੀਂ ਲੋਕਾਂ ਦੇ ਮਨ ਵਿੱਚ ਰੁਕੀ। ਅੰਗਰੇਜ਼ਾਂ ਨੇ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਕਿ ਸਿੱਖਾਂ ਨੂੰ ਲੜਨ ਲਈ ਮਜਬੂਰ ਹੋਣਾ ਪੈ ਜਾਏ, ਕਿ ਫਿਰ ਲਾਲ ਸਿੰਘ ਅਤੇ ਤੇਜ ਸਿੰਘ ਬੜੇ ਚਲਾਕ ਆਦਮੀ ਹਨ, ਉਹਨਾਂ ਨੇ ਫੌਜਾਂ ਨੂੰ ਭੜਕਾਇਆ, ਅੰਗਰੇਜ਼ਾਂ ਨਾਲ ਲੜਨਾ ਲਾਜ਼ਮੀ ਹੈ, ਇਹ ਤੋਂ ਬਿਨਾਂ ਕੋਈ ਚਾਰਾ ਨਹੀਂ। ਪਰ ਜਿੰਨਾ ਇਹਦੇ ਖਿਲਾਫ਼ ਸੀ, ਸਰਦਾਰ ਅਟਾਰੀ ਵਾਲਾ ਸ਼ਾਮ ਸਿੰਘ ਖਿਲਾਫ਼ ਸੀ, ਜਿੰਨਾ ਦੀ ਦਲੀਲ ਸੀ ਕਿ ਅਜੇ ਬਾਦਸ਼ਾਹ ਬੱਚਾ ਹੈ ਤੇ ਦੁਸ਼ਮਣ ਬਲਵਾਨ ਹੈ, ਕਰ ਪਾਤਾ ਹੋਇਆ, ਲੜਕੇ ਅਸੀਂ ਜਿੱਤ ਨਹੀਂ ਸਕਾਂਗੇ, ਇਸ ਵਾਸਤੇ ਨਹੀਂ ਲੜਨਾ ਚਾਹੀਦਾ। ਮਗਰ ਉਹ ਡੋਗਰੇ ਔਰ ਪੰਡਤ ਚਲਾ ਕੇ ਉਹ ਕਹਿੰਦੇ ਉਹ ਖਾਲਸੇ ਸਾਹਮਣੇ ਵੀ ਕੋਈ ਰੁਕ ਸਕਦਾ ਹੈ। ਅਖੀਰ ਬੜਾ ਪਾਰਾ ਇਕੱਠ ਕਰਕੇ ਤੇ ਲਾਲ ਸਿੰਘ ਆਦਮੀ ਪੜਕਾ ਕੇ ਸਿੱਖਾਂ ਨੂੰ ਇਉਂ ਕੀਤਾ, ਲੜਾਈ ਲਈ ਤਿਆਰ ਕਰਨਗੇ ਬਾਈ।

ਸਾਹਿਬ ਦੀ ਪ੍ਰਕਾਸ਼ ਖਾਲਸਾ ਫੌਜ ਨੇ 17 ਨਵੰਬਰ 1845 ਈਸਵੀ ਨੂੰ ਲੜਾਈ ਦਾ ਐਲਾਨ ਕਰ ਦਿੱਤਾ ਹੈ। 11 ਦਸੰਬਰ ਨੂੰ ਸਭਰਾਵਾਂ ਦੇ ਪੱਤਣ ਤੋਂ 30,000 ਫੌਜ ਸਿੰਘਾਂ ਦੀ ਲੱਗੀ ਹੈ ਤੇ ਪਾਲਦੇ ਪਾਸੇ ਫਤਿਹਗੜ੍ਹ ਸਭਰਾਵਾਂ ਵਿੱਚ ਜਾ ਕੇ ਬੜਾ ਆਰਜ਼ੀ ਕਿਲ੍ਹਾ ਬਣਾ ਲਿਆ ਹੈ। ਸੈਨਾਪਤੀ ਤੇਜਾ ਸਿੰਘ ਬਣਿਆ ਆਰਜ਼ੀ ਤੌਰ ਤੇ, ਜਵਰੀਰ ਹੈ ਲਾਲ ਸਿੰਘ। ਹੁਣ ਸਿੱਖਾਂ ਦੀ ਰਣਚਾਤਰੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦਰਿਆ ਤੇ ਸਿੱਖਾਂ ਦਾ ਕਬਜ਼ਾ ਹੈ, ਸਾਹਮਣੀ ਸੜਕ ਵੀ ਉਹਨਾਂ ਦੀ ਇਮਾਰਤ ਤੋਂ ਦੂਰ ਨਹੀਂ। ਜੇ ਕਦੇ ਸਿੱਖਾਂ ਦੇ ਲੀਡਰ ਗੱਦਾਰ ਨਾ ਹੁੰਦੇ, ਬੇਈਮਾਨ ਨਾ ਹੁੰਦੇ, ਅੰਗਰੇਜ਼ ਸਲਾਵਾਂ ਤੇ ਖਤਮ ਹੋ ਜਾਂਦੇ। ਸੋ ਬੜੀ ਭਾਰੀ ਫੌਜ ਇੱਥੇ ਇਕੱਠੀ ਕਰਕੇ ਤੇ 11,000 ਫੌਜ ਲੈ ਕੇ ਸਰਦਾਰ ਲਾਲ ਸਿੰਘ ਜਾ ਪਹੁੰਚਿਆ ਫਿਰੋਜ਼ਪੁਰ। ਫਿਰੋਜ਼ਪੁਰ ਸਰ ਜੌਨ ਲਿਟਲਰ 7,000 ਫੌਜ ਸਣੇ ਬੈਠਾ ਹੈ। ਬਹੁਤ ਸਾਰਾ ਦਾਰੂ ਸਿੱਕਾ ਪਿਆ ਉੱਥੇ, ਖਜ਼ਾਨਾ ਪਿਆ ਹੈ। ਅੰਗਰੇਜ਼ ਲਿਖਾਰੀ ਲਿਖਦੇ ਹਨ ਕਿ ਜੇ ਕਦੇ ਜਾਂਦੇ ਆਏ ਲਾਲ ਸਿੰਘ ਹਮਲਾ ਕਰਦੇ ਫਿਰੋਜ਼ਪੁਰ ਤੇ ਔਰ ਆਪਣੀ ਫੌਜ ਨੂੰ ਸਾਰੇ ਇਲਾਕੇ 'ਚ ਖਿਲਾਰ ਦੇਵੇ, ਅਸੀਂ ਹਮੇਸ਼ਾ ਵਾਸਤੇ ਹਾਰ ਜਾਂਦੇ, ਕਦੇ ਵੀ ਰੁਕਣ ਲਈ ਤਿਆਰ ਨਹੀਂ ਸਾਂ। ਸੰਭਲ ਸਕਣਾ ਸਾਡੇ ਵਾਸਤੇ ਗੱਲ ਨਹੀਂ ਸੀ। ਮੈਂ ਦੁੱਖ ਨਾਲ

ਜਨਰਲ ਦੇ ਸਾਹਮਣੇ ਲੈ ਜਾਣ। ਮੁੜ ਸ਼ਹੀਦੀ ਗੋਲੇ ਵਾਂਗ ਇਹ ਹੁਕਮ ਬੰਨਿਆ ਹੈ ਲਾਲ ਸਿੰਘ ਨੇ, ਉਠਾਇਆ ਕਿਹੜਾ ਇਹ ਛੋਟੇ ਛੋਟੇ ਅਫਸਰਾਂ ਨੂੰ ਜਿੱਤ ਕੇ ਅਸਾਂ ਕੀ ਪ੍ਰਾਪਤ ਕਰਨਾ ਹੈ? ਗੁਰੂ ਗੋਬਿੰਦ ਸਿੰਘ ਦਾ ਨਾਮ ਨੀਵਾਂ ਨਹੀਂ ਕਰਨਾ, ਅਸੀਂ ਅੰਗਰੇਜ਼ਾਂ ਦੇ ਜੰਗੀ ਲਾਡ ਨੂੰ ਗ੍ਰਿਫਤਾਰ ਕਰਨਾ ਹੈ। ਆਣ ਕੇ ਫੌਜ ਬਦਲੀ ਹੈ ਤੇ 11,000 ਦੀ ਬਜਾਏ ਫੌਜ ਚ ਕਿਵੇਂ 7,000 ਜਾਂ 8,000 ਲਈ ਹੈ, ਜਿਹਦੇ ਵਿੱਚ ਉਹਦੇ ਬਹੁਤੇ ਆਪਣੇ ਹਨ, 5,000 ਖਾਲਸਾ ਫੌਜ ਹੈ, ਬਾਕੀ ਦੇ ਕੁਛ ਮੁਸਲਮਾਨ ਕੁਛ ਡੋਗਰੇ ਹਨ। ਤੇ ਜਾ ਪਹੁੰਚਿਆ ਮੁਸਕੀ ਦੇ ਮੈਦਾਨ ਵਿੱਚ, ਇਹ ਪਹਿਲਾ ਦਿਨ ਹੈ ਜਾਂ ਸਿੱਖਾਂ ਦਾ ਅੰਗਰੇਜ਼ਾਂ ਨਾਲ ਮੁੱਠਭੇੜ ਹੋਇਆ ਹੈ। ਸੋ ਮੈਂ ਅਰਜ਼ ਕਰਿਆ ਸੀ, ਅੰਗਰੇਜ਼ ਮੁਅੱਲਕ ਲਿਖਦੇ ਹਨ, ਇਸ ਲੜਾਈ ਤੋਂ ਪਹਿਲਾਂ ਸਾਡੇ ਸਿਪਾਹੀ ਇਉਂ ਕਹਿੰਦੇ ਸਨ, ਸਿੱਖ ਲੜਾਕੇ ਨਹੀਂ ਹਨ, ਦਮਗਜੇ ਬਹੁਤੇ ਮਾਰਨੇ ਜਾਂਦੇ ਹਨ, ਜ਼ਰਾ ਸਾਧੂ ਹੋਈ ਨਹੀਂ, ਇਹਨਾਂ ਨੱਸਣ ਲੱਗਿਆ ਵਾਰ ਨਹੀਂ ਪੁੱਛਣਾ। ਮੈਂ ਸਿੱਖਾਂ ਦੀ ਪਹਿਲੀ ਮੁੱਠਭੇੜ ਨਾਲ ਹੀ ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਅੱਜ ਕਿਸੇ ਮਰਦ ਕੌਮ ਨਾਲ ਵਾਹ ਪਿਆ, ਮਾਮੂਲੀ ਨਾਲ ਨਹੀਂ। ਸੋ ਭਾਈ ਆਓ ਮੁਦਕੀ ਦੇ ਮੈਦਾਨ ਵਿੱਚ, ਦੋਈ ਪਾਜੀ ਸੂਰਮੀ ਇਉਂ ਜੂਝ ਰਹੇ ਹਨ ਬਾਰੇ।

ਜਰਨੈਲ ਇਸ ਲੜਾਈ ਵਿੱਚ ਸ਼ਾਮਿਲ ਸਨ। ਮੈਂ ਉਹਨਾਂ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਨੇ ਜੋ ਪੁਸਤਕ ਲਿਖੀ ਹੈ ਸਿੱਖ ਰਾਜ ਕਿਵੇਂ ਗਿਆ, ਨਾਲ ਕਿਤਾਬਾਂ ਦੇ ਨਾਮ ਦਿੱਤੇ ਨੇ, ਸਫ਼ੇ ਦਿੱਤੇ ਹੋਏ ਨੇ। ਉਹ ਕਹਿੰਦੇ ਨੇ ਇਹ ਪਹਿਲੀ ਲੜਾਈ ਸੀ ਸਾਰੇ ਭਾਰਤ ਦੇ ਵਿੱਚ ਜਿਹਦੇ ਸਾਹਮਣੇ ਸਾਨੂੰ ਇੱਕ ਮਜ਼ਬੂਤ ਕੌਮ ਨਜ਼ਰ ਆਈ ਹੈ। ਸਿੱਖਾਂ ਨੇ ਹਮਲਾ ਕੀਤਾ, ਲੇਕਿਨ ਮੋਰਚਾ ਟੁੱਟ ਗਿਆ ਹੈ, ਉੱਥੋਂ ਦੀ ਫੌਜ ਨੱਠ ਕੇ ਪਿਛਲੇ ਪਾਸੇ ਜਾ ਰੁਕੀ ਹੈ। ਅੰਗਰੇਜ਼ ਕਹਿੰਦੇ ਨੇ ਜੇ ਇਸੇ ਤਰ੍ਹਾਂ ਸਿੱਖ ਇੱਕ ਹਮਲਾ ਹੋਰ ਕਰ ਦੇਣ ਅਸੀਂ ਸਦਾ ਵਾਸਤੇ ਮੁਸ਼ਕਿਲ ਵਿੱਚ ਹਾਰ ਜਾਈਏ। ਕਿਸੇ ਵੇਲੇ ਲਾਲ ਸਿੰਘ ਨੇ ਵੇਖਿਆ ਕਿ ਸਿੱਖ ਤਾਂ ਜਿੱਤ ਜਾਣ ਵਾਲੇ ਨੇ, ਉਸਨੇ ਗੱਦਾਰੀ ਕੀਤੀ ਕੌਮ ਨਾਲ, ਉਹਦੇ ਜਰਨੈਲ ਵੀ ਜੇ ਮਾਤਾ ਹਨ ਆਪਣੇ ਖਰੀਦੇ ਹੋਏ, ਉਸਨੇ ਹੁਕਮ ਦਿੱਤਾ ਅਸੀਂ ਹਾਰ ਗਏ ਹਾਂ, ਦੁਸ਼ਮਣ ਨੇ ਦੂਜੇ ਪਾਸੇ ਹਮਲਾ ਕਰ ਦਿੱਤਾ, ਜਾਨ ਮਿਟਾ ਕੇ ਨੱਸ ਜਾਓ। ਲਾਲ ਸਿੰਘ ਨੱਸ ਉੱਠੇ, ਉਹਦੇ ਮਾਤਾ ਜਰਨੈਲ ਨੱਸ ਉੱਠੇ, ਉਹਦੀ ਮੁਸਲਮਾਨ ਔਰ ਡੋਗਰਾ ਫੌਜ ਨੱਸ ਉੱਠੀ ਹੈ। ਪਿੱਛੇ ਕੇਵਲ 5000 ਸਿੱਖ ਸਿਪਾਹੀ ਰਹਿ ਗਿਆ ਹੈ। ਹੈਰਾਨ ਹਨ ਅੰਗਰੇਜ਼, ਲੜਾਉਣ ਵਾਲਾ ਕੋਈ ਨਹੀਂ, ਮੈਂ 3 ਮੀਲ ਤੱਕ ਪਿੱਛੇ ਹਟਦੇ ਚਲੇ ਆਏ ਹਨ ਸਿੱਖ। ਉਹਨਾਂ ਨੇ ਆਪਣੀਆਂ ਪਾਲਾਂ ਨਹੀਂ ਟੁੱਟਣ ਦਿੱਤੀਆਂ। ਤਾਂ ਅੰਗਰੇਜ਼ਾਂ ਦੀ ਰਾਏ ਹੈ ਕਿ ਸਾਰੇ ਸੰਸਾਰ ਵਿੱਚ ਸਿੱਖਾਂ ਵਰਗੀ ਲੜਾਕੀ ਫੌਜ ਹੋਰ ਕੋਈ ਸਾਡੇ ਸਾਹਮਣੇ ਨਹੀਂ, ਇਹ ਲੜਨ ਲਈ ਸਭ ਤੋਂ ਜ਼ਿਆਦਾ ਤਾਕਤ ਹਨ। ਖੈਰ, ਅਖੀਰ ਅੰਗਰੇਜ਼ਾਂ ਦੇ ਹੱਥ ਵਿੱਚ 17 ਤੋਪਾਂ ਆਈਆਂ ਸਿੱਖਾਂ ਦੀਆਂ, ਪਰ ਜਿੰਨਾ ਉਹਨਾਂ ਦਾ ਨੁਕਸਾਨ ਉਠਾਉਣਾ ਪਿਆ ਉਹਦਾ ਕੋਈ ਅੰਦਾਜ਼ਾ ਨਹੀਂ। ਤਾਂ ਮੁਲਕੀ ਦੇ ਮੈਦਾਨ ਵਿੱਚ ਹਾਰੇ ਹੋਏ ਸਿੱਖਾਂ ਨੇ ਫਿਰ ਸ਼ਹਿਰ ਆਣ ਕੇ ਫਿਰ ਮੋਰਚੇ ਮੱਲ ਲਏ ਨੇ, ਪਰ ਜਿੱਤੂ ਅੰਗਰੇਜ਼ ਦਾ ਹਿੰਮਤ ਨਹੀਂ ਪਈ, ਬਲ ਨਹੀਂ ਪਿਆ ਕਿ ਉਹ ਅਗਲੇ ਦਿਨ ਵੜ ਕੇ ਉਹਨਾਂ ਤੇ ਹਮਲਾ ਕਰ ਸਕੇ। ਹੁਣ ਦੂਸਰੇ ਪਾਸੇ ਸੁਣੋ ਬਾਜੀ, ਹਾਰੇ ਹੋਏ ਸਿੱਖਾਂ ਨੇ ਫਿਰ ਸ਼ਹਿਰ ਵਿੱਚ ਆਣ ਕੇ ਮੋਰਚੇ ਮੱਲ ਲਏ, ਜੇਤੂ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਕਿ ਅੱਗੇ ਵੱਧ ਕੇ ਅਗਲੇ ਦਿਨ ਹੀ ਉਹਦੇ ਹਮਲਾ ਕਰ ਸਕਣ। ਹਾਰਡਿੰਗ ਔਰ ਲਾਲ ਡਲਹੌਜ਼ੀ ਦੋਵੇਂ ਇਸੇ ਤਰ੍ਹਾਂ ਬਹਿਸ ਕਰਦੇ ਰਹੇ ਕਿ ਅਸੀਂ ਇੱਥੇ ਜਿੱਤ ਨਹੀਂ ਸਕਾਂਗੇ, ਸਾਡੀ ਫੌਜ ਲੜੇਗੀ ਨਹੀਂ। ਫਿਰੋਜ਼ਪੁਰ ਵਾਲੀ ਫੌਜ ਅੱਗੇ ਲਾ ਕੇ ਫਿਰ ਆਣ ਕੇ ਮੋਰਚੇ ਮੱਲੇ। ਹੁਣ ਵਿਚਾਰਨ ਵਾਲੀ ਚੀਜ਼ ਹੈ ਬਾਈ, ਸਿੱਖ ਪਹਿਲਾਂ ਮੋਰਚੇ ਮੱਲੇ ਬੈਠੇ, ਅੰਗਰੇਜ਼ ਆਣ ਕੇ ਸਾਹਮਣੇ ਮੋਰਚੇ ਬਣਾ ਰਹੇ ਹਨ। ਜੇ ਉਸੇ ਵੇਲੇ ਸਿੱਖ ਹਮਲਾ ਕਰ ਦਿੰਦੇ ਅੰਗਰੇਜ਼ ਸਦਾ ਵਾਸਤੇ ਹਾਰ ਜਾਂਦੇ। ਪਰ ਲਾਲ ਸਿੰਘ ਨੇ ਸੈਨਾਪਤੀ ਉਹਨੇ ਉਹਨਾਂ ਚਿਰ ਆਪਣੀਆਂ ਫੌਜਾਂ ਨੂੰ ਫਾਇਰ ਕਰਨ ਦਾ ਹੁਕਮ ਦਿੱਤਾ ਜਿੰਨਾ ਕਿ ਸਭ ਤੋਂ ਪਹਿਲਾਂ ਦੁਸ਼ਮਣ ਨੇ ਫਾਇਰ ਨਹੀਂ ਕੀਤਾ। ਮੋਰਚੇ ਮੱਲ ਕੇ ਪਹਿਲਾਂ ਤੋਪ ਚਲਾਈ ਅੰਗਰੇਜ਼ਾਂ ਨੇ, ਫਿਰ ਉਹਦਾ ਜਵਾਬ ਦੇਣਾ ਸ਼ੁਰੂ ਕੀਤਾ। 21 ਔਰ 22 ਦਸੰਬਰ ਫਿਰੋਜ਼ਪੁਰ ਵਿੱਚ ਕਮਸਾਨ ਦਾ ਯੁੱਧ ਹੋਇਆ ਜਿਹੜੀ ਛਿਪਣ ਵਾਲਾ ਹੈ। ਹਾਰਡਿੰਗ ਆਪਣੀ ਫੌਜ ਲੈ ਕੇ ਇੰਨੀ ਦਰੇਰੀ ਨਾਲ ਅੱਗੇ ਵਧਿਆ, ਸਿੱਖਾਂ ਦੀ ਇੱਕ ਤੋਪ ਖੋ ਲਈ, ਮਾਨਾਂ ਵਾਲੀਆਂ ਇੰਨੀਆਂ ਪਲਟਣਾਂ ਲਾ ਕੇ ਖਲੋਤੀਆਂ ਸਨ, ਇੰਨੀ ਤੇਜ਼ੀ ਨਾਲ ਹਮਲਾ ਕੀਤਾ ਕਿ ਕੇਵਲ ਤੋਪ ਹੀ ਨਹੀਂ ਛੱਡਣੀ ਪਈ, ਆਪਣੀ ਜਾਨ ਬਚਾ ਕੇ ਹਾਰਡਿੰਗ ਨੱਸ ਕੇ ਪਿੱਛੇ ਹਟਿਆ ਹੈ। ਖੈਰ, ਮੁੱਖ ਦੀ ਗੱਲ ਹੈ, ਰਾਤ ਦੇ ਹਨੇਰੇ ਵਿੱਚ ਲੜਾਈ ਬੰਦ ਹੋਈ ਹੈ। ਤਾਂ ਅੰਗਰੇਜ਼ ਲੇਖਕ ਲਿਖਦੇ ਹਨ ਕਿ ਉਹ ਰਾਤ ਸਾਡੇ ਵਾਸਤੇ ਕਿਆਮਤ ਦੀ ਰਾਤ ਸੀ। ਹਾਰਡਿੰਗ ਨੇ ਇੱਕ ਚਿੱਠੀ ਲਿਖੀ ਹੈ ਵਲੈਤ ਨੂੰ ਕਿ ਸਾਡੀ ਹਾਲਤ ਇਸ ਵੇਲੇ ਕੀ ਹੈ, ਸਿੱਖ ਰਾਜ ਕਿਵੇਂ ਗਿਆ ਵਿੱਚ। ਮੈਂ ਉਸ ਚਿੱਠੀ ਦਾ ਹਵਾਲਾ ਦਿੱਤਾ ਕਿ ਨਿੰਗਮ ਲਿਖਦਾ ਹੈ, ਜਿਹੜੀ ਧਰਤੀ ਸਾਡੇ ਪੈਰਾਂ ਥੱਲੇ ਸੀ ਅਸੀਂ ਉਹਦੇ ਵੀ ਉਸ ਵੇਲੇ ਮਾਲਕ ਨਹੀਂ ਸਾਂ। ਪਾਕਿਸਤਾਨੀ ਘਬਰਾਹਟ ਹੈ, ਸਾਰੀ ਰਾਤ ਅੰਗਰੇਜ਼ ਜਰਨੈਲ ਮਸ਼ਵਰਾ ਕਰਦੇ ਰਹੇ, ਅਸੀਂ ਹਾਰ ਗਏ ਹਾਂ, ਦੋ ਹੀ ਰਸਤੇ ਨੇ, ਜਾਂ ਸਿੱਖਾਂ ਦੇ ਸਾਹਮਣੇ ਹਥਿਆਰ ਸੁੱਟ ਦਿਓ ਜਾਂ ਜਾਨ ਬਚਾ ਕੇ ਨੱਸ ਜਾਓ। ਮਗਰ ਉਹਨਾਂ ਦਾ ਪੋਲੀਟੀਕਲ ਏਜੰਟ ਉਹ ਕਹਿੰਦੇ ਵੀ ਘਬਰਾਓ ਨਹੀਂ, ਮੈਂ ਸਿੱਖਾਂ ਦੇ ਲੀਡਰ ਖਰੀਦੇ ਹੋਏ ਨੇ, ਤਾਂ ਕਿ ਹਮਲਾ ਕਰੋ ਅਸੀਂ ਜਿੱਤ ਜਾਵਾਂਗੇ। ਫਿਰ ਵੀ ਹਾਰ ਦੇਣ ਦਾ ਹੌਸਲਾ ਨਹੀਂ ਪਿਆ, ਉਸਨੇ ਆਪਣੇ ਤਾਂਗੇ ਲਾਏ, ਆਪਣੇ ਪੁੱਤਰ ਨੂੰ ਦਿੱਤੇ ਤੇ ਹੁਕਮ ਦਿੱਤਾ ਕਿ ਦੌੜ ਜਾ ਮੁਲਕੀ, ਅਸੀਂ ਇੱਥੇ ਹਾਰ ਗਏ ਹਾਂ, ਜੇ ਹਾਰ ਜਾਈਏ ਸਾਡਾ ਜੋ ਪੋਲੀਟੀਕਲ ਰਿਕਾਰਡ ਹੈ ਗੁਰਤ ਰਿਕਾਰਡ ਸਾਰਾ ਅੱਗ ਲਾ ਕੇ ਸਾੜ ਦੇ, ਆਪਣੀ ਜਾਨ ਬਚਾ ਕੇ ਭੱਜ ਆਈ। ਖੈਰ, ਅਗਲੇ ਦਿਨ ਫਿਰ ਲੜਾਈ ਸ਼ੁਰੂ ਹੋਈ, ਸਿੱਖਾਂ ਨੇ ਬੁਰਾ ਹਾਲ ਕੀਤਾ ਦੁਸ਼ਮਣ ਦਾ, ਉਸ ਵੇਲੇ ਲਾਲ ਸਿੰਘ ਨੇ ਗੱਦਾਰੀ ਕੀਤੀ, ਉਹ ਪਿੰਡ ਛੱਡ ਕੇ ਨੱਸ ਗਏ। ਮੈਂ ਉਹ ਸਾਰੇ ਇਲਾਕੇ ਵੇਖੇ ਹਨ, ਉੱਥੋਂ ਸੁਲਤਾਨ ਖਾਂ ਵਾਲਾ 4 ਮੀਲ ਦੇ ਫਾਸਲੇ ਤੇ 13,000 ਫੌਜ ਲੈ ਕੇ ਗੁਲਾਬ ਸਿੰਘ ਬੈਠਾ ਹੈ। ਸਿੱਖ ਸਰਦਾਰ ਜ਼ੋਰ ਦਿੰਦੇ ਹਨ ਕਿ ਸਾਥੀਆਂ ਦਾ ਸਾਥ ਦੇਣਾ ਚਾਹੀਦਾ, ਮਗਰ ਉਹ ਲੜਾਈ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੰਦਾ। ਅਖੀਰ ਮੂੰਹ ਤੋਰ ਫੌਜਾਂ ਬਗੈਰ ਆਪਣੇ ਲੀਡਰ ਦਾ ਹੁਕਮ ਦੇ ਕੇ ਫੌਜਾਂ ਜਾ ਕੇ ਸ਼ਾਮਲ ਹੋ ਗਈਆਂ ਲੜਾਈ ਵਿੱਚ। ਫਿਰ ਮੁੱਕਦੀ ਗੱਲ, ਕਿਵੇਂ ਨਾ ਕਿਵੇਂ ਮੂੰਹ ਰੱਖਣ ਵਾਸਤੇ ਗੁਲਾਬ ਸਿੰਘ ਵੀ ਅੱਗੇ ਆ ਗਿਆ ਹੈ। ਇਸ ਆਉਣ ਵਾਲੀ ਫੌਜ ਨੇ ਅੰਗਰੇਜ਼ਾਂ ਦਾ ਬਹੁਤ ਬੁਰਾ ਹਾਲ ਕੀਤਾ, ਸਾਰੇ ਪਾਜੜ ਪੈ ਗਈ ਹੈ। ਉਸ ਲਈ ਗੁਲਾਬ ਸਿੰਘ ਨੇ ਗਦਾਰੀ ਕੀਤੀ ਕਿ ਫੌਜਾਂ ਨੂੰ ਨੱਸ ਜਾਣ ਦਾ ਹੁਕਮ ਦਿੱਤਾ, ਅਸੀਂ ਹਾਰ ਗਏ ਹਾਂ। ਸੋ ਇਸ ਤਰ੍ਹਾਂ ਸ਼ਾਹ ਮੁਹੰਮਦ ਨੇ ਬੜੀ ਸੋਹਣੀ ਕਹੀ ਹੈ, ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਮਗਰ ਇਹ ਜਿੱਤ ਦੀਆਂ ਖਬਰਾਂ ਫਿਰੋਜ਼ਪੁਰ ਦੀ ਲੜਾਈ, ਫਿਰੋਜ਼ਸ਼ਹਿਰ ਦੀ ਲੜਾਈ ਦੀਆਂ ਕਿ ਸਿੱਖ ਹਾਰ ਗਏ ਨੇ, ਗਿੰਦਾਂ ਨੂੰ ਪਹੁੰਚੀਆਂ, ਅੱਗ ਲੱਗ ਉੱਠੀ, ਚਾਰ ਸਵੇਰੇ ਝਾਤੀ ਮਾਰੀ ਤੇ ਕੋਈ ਬੁੱਢਾ ਜਰਨੈਲ ਸ਼ਾਮ ਸਿੰਘ ਅਟਾਰੀ ਨਲੜੀ ਪਏ। ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਗਵਰਨਰ ਨਿਹਾਲ ਸਿੰਘ ਨਾਲ ਵਿਆਹੀ ਹੋਈ, ਪਹਿਲਾਂ ਨੌਕਰੀ ਕਰਦਾ ਹੋਇਆ ਸਰਕਾਰ ਦੀ, ਮਗਰੇ ਸ਼ਾਦੀ ਤੋਂ ਬਾਅਦ ਉਸਨੇ ਨੌਕਰੀ ਛੱਡ ਦਿੱਤੀ। ਮਗਰ ਆਪਣੀ ਜਗੀਰਦਾਰੀ ਫੌਜ ਜਿਹੜੀ ਹੈ ਉਹ ਫੌਜ ਲੈ ਕੇ ਤੇ ਤੁਰ ਪੈਂਦਾ ਬਾਈ, ਪਹਿਲਾਂ ਤੱਕੋ ਜਿੰਨਾ ਨੀ ਕਿੱਥੇ ਤੇ ਉਸ ਤਰ੍ਹਾਂ ਅੱਗ ਲਾ ਦਿੰਦੀ ਉਸਦੇ ਅੰਦਰ।

ਦੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠੀ ਨੂੰ ਕੀ ਚਿੱਠੀ ਤਾਰ ਸਿੰਘਾ ਦੋਵੇਂ ਜੰਗ ਹੈ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਹਨੂੰ ਹਾਰ ਦੇ ਕਿਉਂ ਮੈਨੇ ਜੱਗ ਦੇਂਦਾ ਜਿਉਂਦੀ ਹੁੰਦੀ ਜੇ ਅੱਗ ਸਰਕਾਰ ਸਿੰਘਾ ਤੇ ਸਿੰਘਾਂ ਦੀ ਤਾਂ ਕੁੰਡੀ ਨਹੀਂ ਹੋ ਗਈ ਪਰ ਆਪਣੇ ਹੋਵੇ ਸਰਦਾਰ ਸਿੰਘ ਦੇਸ਼ ਦਰੋਹੀ ਵਜ਼ੀਰ ਜਰਨੈਲ ਹਲਕੇ ਵੇ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ ਹੁਣ ਵੀ ਚਮਕੀ ਆ ਜੇ ਸਿੰਘਾਂ ਤੇ ਤੇਰੀ ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ ਕੱਲੂ ਗੈਰਾਂ ਦੇ ਝੰਡੇ ਚਲਾਏ ਜਾਸਨ ਉੱਤ ਸ਼ੇਰੇ ਪੰਜਾਬ ਦੀ ਮੜੀ ਤਾਰੀ ਉਹਦੇ ਪੈਰਾਂ 'ਚ ਫੁੱਲ ਰੁੜਾਏ ਜਾਸਨ ਬਲਕਿ ਜਿਹਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਸਨ ਅਜੇ ਸਮਾਂ ਆਈ ਵਕਤ ਸੰਭਾਲ ਸਿੰਘ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਕਿਸੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਲੋਧਿਆ ਆਮ ਰੱਖ ਲੈ ਕਿੱਥੇ ਪੜੀ ਤਾਂ ਦਿਲ 'ਚ ਕੁਚਾਲ ਆਇਆ ਕਿਤੇ ਰੋਹ ਵਿੱਚ ਆਂ ਸਰਦਾਰ ਉੱਠਿਆ ਕਰਿਆ ਖੂਨ ਨੇਤਰ ਲਾਲੋ ਲਾਲ ਹੋਏ ਲੈ ਕੇ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਸੌਂਦੇ ਜਾਂਦੇ ਪੰਜਾਬ ਦੇ ਪਾਕਿਸਤਾਨ ਚੁੰਮਣ ਵਾਸਤੇ ਸ਼ੇਰ ਲਲਕਾਰ ਉੱਠਿਆ ਕਾਂਟਾ ਬੁਰੀ ਤਕਦੀਰ ਦਾ ਬਦਲਨੇ ਨੂੰ ਕੌਮੀ ਅਣਖਲੇ ਤਾਈ ਮੰਗਾਰ ਉੱਠਿਆ ਕੋਰ ਸੱਜ ਕੇ ਕਿਹਾ ਸਰਦਾਰਨੀ ਨੂੰ ਲੈ ਮਿਆਨ ਉੱਚੀ ਰੱਖਾ ਛੱਡੀ ਕਿਤੇ ਜਿੰਦਾ ਜਰਨੈਲ ਦੀ ਯਾਦ ਹੈ ਇਹਨੂੰ ਦਾਗ ਨਾ ਲੱਗੇ ਸਮਝਾ ਛੱਡੀ ਮਰਦੀ ਦੀ ਕੌਮ ਇੱਕ ਜ਼ਿੰਦਗੀ ਪੜਨ ਖਾਤਰ ਮੈਂ ਉਹਨੂੰ ਦੇਸ਼ ਤੋਂ ਹੁਣ ਕੁਰਬਾਨ ਚੱਲਿਆ ਜਿਹੜੇ ਕੌਮੀ ਗਦਾਰਾਂ ਨੇ ਦਾਗ ਲਾਏ ਤੋ ਕੇ ਖੂਨ ਦੇ ਨਾਲ ਮਿਟਾਉਣ ਚੱਲਿਆ ਜਿਹੜੇ ਦੇਸ਼ ਦਰੋਹੀਆਂ ਨੇ ਲਾਏ ਲੰਬੂ ਛੱਤੇ ਰੇਤ ਦੇ ਛੱਤੇ ਰੱਤ ਦੇ ਮਾਰ ਬੁਝਾਉਣ ਚੱਲਿਆ ਪਿੱਛੋਂ ਹੋਊ ਸੋ ਵੇਖੇਗਾ ਜਗ ਸਾਰਾ ਮੈਂ ਤਾਂ ਆਪਣੀ ਤੋੜ ਨਿਭਾਉਣ ਚੱਲਿਆ ਨਾ ਮੈਂ ਹੋਵਾਂਗਾ ਨਾ ਇਹ ਪੰਜਾਬ ਹੋ ਸੀ ਇਹ ਪਰ ਦੇਰਾਂ ਵਿੱਚ ਦੁਆ ਦੀ ਯਾਦ ਰਹੀ ਸੀਤੇ ਰਹੇ ਸੂਰਜ ਕੁਰਬਾਨੀ ਦਾ ਚਮਕ ਰਹੂ ਜਦੋਂ ਤੀਕ ਇਹ ਦੇਸ਼ ਆਬਾਦ ਰਹੀ ਇਸ ਤਰ੍ਹਾਂ ਨੇ ਰਣਜੀਤ ਸਿੰਘ ਜਾਂ ਸਿੱਖ ਰਾਜ ਦੀ ਜਿੰਦੀ ਸੇਵਾ ਕੀਤੀ ਹੈ ਬੜੀ ਅਮੂਲੀ ਹੈ ਨਗਰ ਇੱਕ ਦੇ ਵਿੱਚ ਹੀ ਸ਼ੇਰੇ ਪੰਜਾਬ ਬਿਮਾਰ ਪੈ ਗਏ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਸ਼ਾਮ ਸਿੰਘ ਦਾ ਬਾਪ ਜਿਸ ਵਿੱਚ ਹਕੀਮਾਂ ਨੇ ਕਿਹਾ ਕਿ ਲਾ ਇਲਾਜ ਹੈ ਰਣਜੀਤ ਸਿੰਘ ਦੇ ਮਨ ਦੀ ਕੋਈ ਜੀਵਨ ਦੀ ਕੋਈ ਆਸ ਨਹੀਂ ਤਾਂ ਉੱਠ ਕੇ ਖਲੋਤਾ ਹੈ ਗੱਲ 'ਚ ਪੱਲਾ ਪਾ ਕੇ ਸ਼ੇਰੇ ਪੰਜਾਬ ਦੇ ਚਰਨਾਂ ਵੱਲੇ ਨਿਰੰਕਾਰ ਅੱਗੇ ਅਰਦਾਸ ਕੀਤੀ ਹੈ ਕਿ ਹੇ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਰਣਜੀਤ ਸਿੰਘ ਨੂੰ ਮਿਲ ਜਾਏ ਇਹਦੀ ਮੌਤ ਮੈਨੂੰ ਮਿਲ ਜਾਏ ਅਰਦਾਸ ਕਰਕੇ ਆ ਗਿਆ ਆਪਣੇ ਮਹਿਲ ਵਿੱਚ ਜਾ ਕੇ ਵਿਰਾਜ ਗਿਆ ਹੈ ਕੁਦਰਤ ਦੇ ਰੰਗ ਸ਼ੇਰੇ ਪੰਜਾਬ ਅਰੋਗ ਹੋਣਾ ਸ਼ੁਰੂ ਹੋ ਗਿਆ ਨਿਹਾਲ ਸਿੰਘ ਬਿਮਾਰ ਪੈਣਾ ਸ਼ੁਰੂ ਹੋ ਗਿਆ ਜਿਸ ਦਿਨ ਨਿਹਾਲ ਸਿੰਘ ਦੀ ਅਰਥੀ ਉੱਠੀ ਹੈ ਉਸ ਦਿਨ ਹੀ ਸਿਹਤ ਦਾ ਇਸ਼ਰਾਨ ਕੀਤਾ ਸ਼ੇਰੇ ਪੰਜਾਬ ਨੇ ਤਾਂ ਉਹੀ ਮਿਸਾਲ ਹੈ ਇਸ ਵਾਸਤੇ ਸਰਦਾਰ ਸ਼ਾਮ ਸਿੰਘ ਦਾ ਬੜਾ ਆਦਰ ਔਰ ਮਾਣ ਕੀਤਾ ਜਾਂਦਾ ਸੀ ਹੁਣ ਇੱਥੇ ਵੀ ਭਾਈ ਦੁਧੀ ਬੇੜੀ ਨੂੰ ਆਖਰੀ ਚਿੱਪੂ ਲਾਉਣ ਵਾਸਤੇ ਸਰਦਾਰ ਸ਼ਾਮ ਸਿੰਘ ਆਪਣੀ ਫੌਜ ਲੈ ਕੇ ਤੁਰ ਪਏ ਇਸ ਬਣਾਵਾਂ ਦੀ ਲੜਾਈ ਤੋਂ ਪਹਿਲਾਂ ਦੋ ਲੜਾਈਆਂ ਮਾਮੂਲੀ ਹੋਈਆਂ ਇੱਕ ਬੱਦੋਵਾਲ ਦੀ ਲੜਾਈ ਹੈ ਕਿਤੇ ਸਰਜਾਨ ਨਿਕਲੇ ਬੁਰੀ ਤਰ੍ਹਾਂ ਹਾਰ ਕੇ ਨਸੇ ਦੂਸਰੀ ਇੱਕ ਹੋਰ ਅਲੀਵਾਲ ਦੀ ਲੜਾਈ ਇੱਕ ਅੰਗਰੇਜ਼ ਮੁਰਖ ਲਿਖਦਾ ਉਹ ਕਹਿੰਦੇ ਚਿੱਠੀ ਪੱਤਰ ਦੀ ਲੜਾਈ ਸੀ ਪਰ ਮੈਦਾਨ ਕੋਈ ਨਹੀਂ ਪਿਆ ਖੈਰ ਮੁਕਦੀ ਗੱਲ ਇਹ ਨਾਮ ਤਰੀਕ ਦੋ ਲੜਾਈਆਂ ਆਈਆਂ ਆਖਰੀ ਲੜਾਈ ਸਬਰਾਵਾਂ ਦੀ ਹੈ 10 ਫਰਵਰੀ ਵਾਲੇ ਦਿਨ ਦੋਵੇਂ ਦਲ ਆਹਮੋ ਸਾਹਮਣੇ ਇਕੱਠੇ ਹੋਏ ਮਗਰ ਸਾਡੇ ਲੀਡਰਾਂ ਦੀ ਆਸ ਕੀ ਹੈ ਇਸ ਸਬਰਾਵਾਂ ਦੀ ਲੜਾਈ ਤੋਂ ਪਹਿਲਾਂ ਸਿੱਖਾਂ ਨੇ ਇੱਕ ਹੋਰ ਗਲਤੀ ਕੀਤੀ ਕਿ ਰਾਜਾ ਗੁਲਾਬ ਸਿੰਘ ਨੂੰ ਧਿਆਨ ਸਿੰਘ ਦੇ ਵੱਡੇ ਭਰਾ ਨੂੰ ਆਪਣਾ ਵਜ਼ੀਰ ਆਲਾ ਬਣਾ ਲਿਆ ਉਸਨੇ ਆਉਂਦਿਆਂ ਹੀ ਲਾਲ ਹਾਰਡਿੰਗ ਦੇ ਨਾਲ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ ਸੌਦਾਬਾਜ਼ੀ ਸ਼ੁਰੂ ਹੋ ਗਈ ਤੇ ਆਓ ਮੇਰੇ ਨਾਲ ਗੱਲ ਕਰੋ ਜੇ ਪੰਜਾਬ ਲੈਣਾ ਹੈ ਤਾਂ ਦੂਜੇ ਪਾਸੇ ਲਾਲ ਸਿੰਘ ਨੇ ਚਿੱਠੀ ਲਿਖੀ ਅੰਗਰੇਜ਼ਾਂ ਨੂੰ ਕਿ ਅਸੀਂ ਆਪਣੇ ਮੋਰਚੇ ਦੀ ਦੱਖਣ ਦੀ ਬਾਈ ਜਾਣ ਬੁੱਝ ਕੇ ਕਮਜ਼ੋਰ ਰੱਖੀ ਹੈ ਜੇ ਇੱਥੇ ਹਮਲਾ ਕਰੋਗੇ ਸਿੱਖ ਸਦਾ ਵਾਸਤੇ ਹਾਰ ਜਾਣਗੇ ਸੋ ਜਿਹੜੀ ਲੜਾਈ ਇਹਨਾਂ ਹਾਲਤਾਂ ਵਿੱਚ ਲੜੀ ਹੈ ਉਹਦੇ ਜਿੱਤਣ ਦੀ ਆਸ ਕੀ ਹੈ ਬਾਈ ਖੈਰ ਇਹ ਜਾਣਦਾ ਹੋਇਆ ਸਰਦਾਰ ਸ਼ਾਮ ਸਿੰਘ ਕਿ ਆਖਰੀ ਵਕਤ ਹੈ ਜਿੱਤਣ ਦੀ ਕੋਈ ਆਸ ਨਹੀਂ ਮੈਦਾਨ ਵਿੱਚ ਪਹੁੰਚ ਗਏ ਸਫੈਦ ਘੋੜੇ ਤੇ ਸਵਾਰ ਹੈ ਸਰਦਾਰ ਸ਼ਾਮ ਸਿੰਘ ਸਫੈਦ ਪੋਸ਼ਾਕ ਪਹਿਨੀ ਹੋਈ ਹੈ ਸਫੈਦ ਸੁੰਦਰ ਦਾੜਾ ਹੈ ਤੇ ਆਪਣੇ ਦਾੜੇ ਨੂੰ ਹੱਥ ਵਿੱਚ ਲੈ ਕੇ ਕਹਿੰਦਾ ਸ਼ਾਮ ਸਿੰਘ ਤੇਰੀ ਕੌਮ ਹਾਰ ਗਈ ਹੈ ਮੇਰੀ ਗੱਲ ਪੁੱਛਣਾ ਚਾਹੁੰਦਾ ਜਦ ਕੱਲ ਅੰਗਰੇਜ਼ ਜੇਤੂ ਦੀ ਹਸੀਅਤ ਵਿੱਚ ਤੇਰੇ ਮੁਲਕ ਵਿੱਚ ਦਾਖਲ ਹੋਏਗਾ ਆ ਚਿੱਟਾ ਦਾੜਾ ਉਹਦੇ ਬੂਟ ਚਾੜਨ ਵਾਸਤੇ ਲੈ ਕੇ ਹਾਜ਼ਰ ਹੋਏਗਾ ਯਾਦ ਰੱਖ ਮਰਦਾਂ ਦੇ ਸਿਰ ਧਰਤੋਂ ਵੱਖਰੇ ਹੋ ਕੇ ਦੁਸ਼ਮਣ ਦੇ ਪੈਰਾਂ ਥੱਲੇ ਕੁਚਲੇ ਜਾਇਆ ਕਰਦੇ ਮਰ ਦੁਸ਼ਮਣ ਦੇ ਗੋਡਿਆਂ ਤੇ ਕੜੀ ਚੁੱਕਿਆ ਕਰਦੇ ਸੋ ਜਾ ਪਹੁੰਚਿਆ ਔਰ ਲਲਕਾਰ ਕੇ ਆਪਣੀਆਂ ਫੌਜਾਂ ਨੂੰ ਕਿਉਂ ਕਰਿਆ ਮਾਰ ਭਾਈ।

ਪੰਜਾਬ ਔਰ ਸਿੱਖ ਦੋਵੇਂ ਚੀਜ਼ ਇਸ ਤਰ੍ਹਾਂ ਆਪਦੇ ਜੁੜੇ ਹੋਏ ਹਨ, ਇਹਨੂੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ। ਪੰਜਾਬ ਹੈ ਤਾਂ ਸਿੱਖੀ ਹੈ, ਸਿੱਖੀ ਹੈ ਤਾਂ ਪੰਜਾਬ ਹੈ। ਇਹ ਵੇਲੇ ਕੁਰਬਾਨੀ ਤਿਆਰ ਹੋ ਜਾਓ। ਮੈਂ ਅਫਸੋਸ ਨਾਲ ਕਹਿਣਾ ਪੈਂਦਾ ਇਹ ਕੁਰਬਾਨੀਆਂ ਸਹਿ ਆ ਗਈਆਂ। ਇਸ ਤੋਂ ਪਹਿਲਾਂ ਹੀ ਸਾਰੇ ਦੇਸ਼ ਸਿੰਘ ਦੇ ਹੱਥ ਵਿੱਚ ਹੈ ਤੋਪਖਾਨਾ, ਦੇਸ਼ ਸਿੰਘ ਦੇ ਹੱਥ ਵਿੱਚ ਹੈ ਬਰੂਦ, ਸਭ ਕੁਝ ਬਰਬਾਦ ਕਰ ਦਿੱਤਾ ਗਿਆ ਅੰਗਰੇਜ਼ਾਂ ਦੀਆਂ ਲਿਖਤਾਂ ਅਨੁਸਾਰ। ਜੋ ਮੈਂ ਹਵਾਲੇ ਪੜ੍ਹੇ ਦੱਸਦਾ ਹਾਂ ਕਿ ਸਿੱਖਾਂ ਦੀ ਤੋਪ ਸਾਰੀ ਦੁਨੀਆਂ ਵਿੱਚ ਉਸ ਵੇਲੇ ਉਸਦਾ ਮੁਕਾਬਲਾ ਕੋਈ ਸੀ। ਅੰਗਰੇਜ਼ਾਂ ਦੀ ਤੋਪ 6 ਮੀਲ ਤੱਕ ਗੋਲਾ ਮਾਰ ਸਕਦੀ ਸੀ, ਮੈਂ ਸਿੱਖਾਂ ਦੀ ਤੋਪ 12 ਮੀਲ ਤੱਕ ਤਬਾਹੀ ਲਿਆ ਦਿੰਦੀ ਸੀ। ਮੈਂ ਸਾਰੇ ਤੋਪ ਚ ਜ਼ਿਆਦਾ ਮੁਸਲਮਾਨ ਸਨੇ ਔਰ ਖਰੀਦੇ ਹੋਏ ਸਨੇ। ਉਰਲੇ ਪਾਸੇ ਦਰਿਆ ਦੇ ਬਿਰੀਆਂ ਦੂਰ ਮਾਰੇ ਤੋਪਾਂ ਉੱਚੇ ਮੂੰਹ ਕਰਕੇ ਚਲਾਈਆਂ ਗਈਆਂ, ਜੋ ਅੰਗਰੇਜ਼ ਪਾਪ ਦੁਸ਼ਮਣ ਦੀ ਫੌਜ ਤੋਂ ਅੱਗੇ ਪਾਸੇ ਜਾ ਕੇ ਡਿੱਗਣ, ਨੁਕਸਾਨ ਨਾ ਪਹੁੰਚਿਆ ਜਾਏ। ਇਹ ਤੇ ਖਤਮ ਨਹੀਂ, ਸਿੱਖਾਂ ਦਾ ਦਾਰੂ ਸਿੱਕਾ ਇਹ ਸਾਰਾ ਸਪਲਾਈ ਦਾ ਮਹਿਕਮਾ ਹੈ। ਤੇਜ ਸਿੰਘ ਅਠੇ ਨਵੀਆਂ ਪੇਟੀਆਂ ਆਈਆਂ ਨੇ, ਖੋਲਿਆ ਹੈ, ਉਹਦੇ ਚ ਸਰੋਂ ਰੇਤ ਭਰੀ ਪਈ ਹੈ। ਦਾਰੂ ਸਿੱਕਾ ਕੋਈ ਨੀ, ਛੋਟੀਆਂ ਤੋਪਾਂ ਸਿੱਖਾਂ ਕੋਲ ਹੈ, ਬੰਦੂਕਾਂ ਸਿੱਖਾਂ ਕੋਲ ਹੈ, ਮਗਰ ਦਾਰੂ ਸਿੱਕਾ ਕੋਈ ਨੀ। ਕੀਤਾ ਕੀ ਜਾਏ? ਔਰ ਸੋਚ ਨਾਲ ਕਹਿਣਾ ਪੈਂਦਾ ਹੈ, ਜਿਹੜੀਆਂ ਬੁਰਾਈਆਂ ਇਹਨਾਂ ਡੋਗਰਿਆਂ ਔਰ ਪੰਡਤਾਂ ਨੇ ਆਪ ਕੀਤੀਆਂ ਨੇ, ਉਹ ਗਰੀਬ ਜਿੰਨਾਂ ਨੇ ਮੱਥੇ ਮਰੀਆਂ ਗਈਆਂ ਕਿ ਜਿੰਨਾਂ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ, ਮੈਂ ਭਰਾ ਦਾ ਵਹਿ ਲੈਣਾ ਚਾਹੁੰਦੀ ਹਾਂ, ਫੌਜਾਂ ਭੇਜ ਦਈਆਂ ਤੇ ਪਿੱਛੋਂ ਦਾਰੂ ਸਿੱਕਾ ਬੰਦ ਕਰ ਦਿਆਂਗੇ, ਇਹ ਜਿਉਂਦੇ ਬਚ ਕੇ ਨਾ ਆਉਣ। ਮੇਰੀ ਤਸੱਲੀ ਹੈ, ਇਹ ਗੱਲ ਪੁੱਛਣਾ ਚਾਹੁੰਦਾ, ਸੰਸਾਰ ਵਿੱਚ ਕੋਈ ਵੀ ਮਾਂ ਹੈ ਜਿਹੜੀ ਆਪਣੇ ਮਰੇ ਭਰਾ ਦਾ ਬਦਲਾ ਲੈਣ ਵਾਸਤੇ ਆਪਣੇ ਪੁੱਤਰ ਦੀ ਗਰਦਨ ਤੇ ਛੁਰੀ ਚਲਾਉਣ ਵਾਸਤੇ ਤਿਆਰ ਹੋ ਜਾਏ? ਕਲਕੱਤਾ ਰੇਵਿਊ ਅੰਗਰੇਜ਼ਾਂ ਲਿਖਾਰੀਆਂ ਦੇ ਹਵਾਲੇ ਦੇ ਕੇ ਕਹਿੰਦਾ ਕਿ ਸਿੱਖਾਂ ਨੇ ਦਾਰੂ ਸਿੱਕ ਇੰਤਬਾਹ ਕਰਨ ਵਾਲਾ ਤੇਜ ਸਿੰਘ ਹੈ, ਜਿੰਦ ਕੌਰਾ ਨਹੀਂ। ਪਰ ਸਾਰੇ ਇਲਜ਼ਾਮ ਜਿਨ੍ਹਾਂ ਦੇ ਸਿਰ ਮਰੇ ਗਏ ਹਾਲ ਵੇਖਿਆ, ਤੇ ਸ਼ਾਮ ਸਿੰਘ ਸਿਰ ਫੇਰ ਕੇ ਕਹਿੰਦਾ ਖਾਲਸਾ ਜੀ ਅਸੀਂ ਹਾਰ ਗਏ, ਕੋਈ ਸ਼ਕਤੀ ਵੀ ਹੁਣ ਸਾਡੀ ਇਸ ਹਾਰ ਨੂੰ ਜਿੱਤਰੀ ਨਹੀਂ ਬਦਲ ਸਕਦੀ। ਸਾਡੇ ਵੱਡੇ ਲੀਡਰ ਨੱਸ ਗਏ ਨੇ, ਦਾਰੂ ਸਿੱਕਾ ਕੋਲ ਕੋਈ ਨਹੀਂ। ਪਰ ਹੁਣ ਤੁਹਾਨੂੰ ਨਹੀਂ, ਮੈਂ ਆਪਣੇ ਆਪ ਨੂੰ ਕਹਿਣਾ ਚਾਹੁੰਦਾ ਹਾਂ। ਸੋ ਅਰਜ਼ ਕਰ ਰਿਹਾ ਹਾਂ ਕਿ ਸ਼ਾਮ ਸਿੰਘ ਸਰਦਾਰ ਆਗਣ ਅੰਦਰ ਵੜਿਆ, ਚਿਹਰਾ ਸੂਹਾ ਚਮਕਦਾ, ਖੂਨ ਅੱਖੀ ਚੜਿਆ, ਸਰਕਣ ਦੌੜੇ ਸ਼ੇਰ ਦੇ, ਹੱਥ ਖੰਡਾ ਫੜਿਆ, ਗੱਜਦਾ ਦੁਸ਼ਮਣ ਕੌਮ ਵਿੱਚ ਫੌਜ ਵਿੱਚ ਆਸਾਨੇ ਖੜਿਆ, ਹੱਥੋਂ ਅਸੀਂ ਚਾਹੁੰਦਾ ਵੈਰੀ ਨਾਲ ਲੜਿਆ। ਸੋ ਇਹ ਕਹਾਣੀ ਸ਼ਾਮ ਸਿੰਘ ਨਾਲ ਹੁਣ ਆਖਰੀ ਵਾਰੀ ਹੈ, ਹਾਂ ਮੈਦਾਨ ਵਿੱਚ ਜਾਨ ਨਾਲ ਜਹਾਨ ਕੁਰਬਾਨ ਕਰਦੇ ਆਪਣਾ ਆਪ ਬਈ।

ਰਾਮ ਮੋਹਨ ਦੇ ਆਪਣੇ ਕਿੱਥੇ ਵੇਖੇ ਜੋ ਸਤਰਾਂ ਬੜੀਆਂ ਸੁੰਦਰ ਰਹਿਦਾ ਕਹਿੰਦਾ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਣ ਸ਼ਸਤਰੀ ਜੋੜ ਵਿਛੋੜ ਸੁੱਟੇ ਸ਼ਾਮ ਮੋਹਨ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਭੂਆਂ ਲਹੂ ਨਿਚੋੜ ਸੁੱਟੇ ਅਖੀਰ ਕੋਈ ਚਾਰਾ ਨੀ ਬਈ ਜਿਹੜੇ ਅੰਗਰੇਜ਼ ਜਰਨੈਲ ਉਸ ਵੇਲੇ ਵਿੱਚ ਲੜਾਈ ਦੇ ਲੜਦੇ ਨੇ ਉਹਨੇ ਕਿਹਾ ਸਾਰੀ ਛਾਤੀ ਛਾਲਣੀ ਹੋ ਗਈ ਹੈ ਸ਼ਾਮ ਸਿੰਘ ਦੀ ਸੱਤ ਗੋਲੀਆਂ ਲੱਗੀਆਂ ਨੇ ਇਹਨਾਂ ਸ਼ਹੀਦੀ ਪ੍ਰਾਪਤ ਕਰ ਗਏ ਇਹ ਗੱਲ ਚੇਤੇ ਰੱਖੋ ਬਈ ਕਿ ਸਾਰੇ ਮੈਦਾਨ ਵਿੱਚੋਂ ਅੰਗਰੇਜ਼ਾਂ ਨੇ ਸਿਰਫ ਸਰਦਾਰ ਸ਼ਾਮ ਸਿੰਘ ਜੀ ਦੀ ਲੋਥ ਉਠਾਉਣ ਦੀ ਆਗਿਆ ਦਿੱਤੀ ਹੋਰ ਕਿਸੇ ਦੇ ਨਹੀਂ ਦੁਸ਼ਮਣ ਦੀ ਨਜ਼ਰ ਵਿੱਚ ਵੀ ਉਸੇ ਦੀ ਕਦਰ ਹੁੰਦੀ ਹੈ ਜੋ ਮਰਦਾਂ ਮਨ ਛਾਤੀ ਡਾ ਕੇ ਲੜਦਾ ਜੋ ਚੁਗਲਾ ਆ ਕਰਦੇ ਨੇ ਉਹਨਾਂ ਦੀ ਪੂਜਾ ਕਦੀ ਨਹੀਂ ਹੋਇਆ ਕਰਦੀ ਸ਼ਾਮ ਸਿੰਘ ਦੀ ਲੋਥ ਅਟਾਰੀ ਪਹੁੰਚੀ ਹੈ ਤੇ ਉਹਦੀ ਸਵਾਣੀ ਜਿਸ ਨੂੰ ਲਾੜ ਨਾਲ ਦਾਸੀ ਜੀ ਕਹਿ ਕੇ ਬੁਲਾਇਆ ਕਰਦੇ ਸਨ ਤਾਂ ਸ਼ਾਮ ਸਿੰਘ ਦੀ ਲੋਥ ਨਾਲ ਸਤੀ ਹੋਈ ਹੈ ਪੰਜਾਬ ਵਿੱਚ ਇਹ ਆਖਰੀ ਸਤੀ ਹੈ ਭਾਵੇਂ ਸਿੱਖੀ ਅਨੁਸਾਰ ਸਤੀ ਦੀ ਕੋਈ ਮਹਾਨਤਾ ਨਹੀਂ ਪਰ ਹਿੰਦੂਆਂ ਵਿੱਚ ਉਹ ਰਸਮ ਆਈ ਹੈ ਖੈਰ ਅਗਲੇ ਦਿਨ ਦਰਿਆ ਪਾਰ ਹੋਏ ਨੇ ਤਾਂ ਲੁਧਿਆਣੀ ਪਹੁੰਚਿਆ ਲਾਲ ਹਾਲ ਜੀ ਤਾਂ ਗੁਲਾਬ ਸਿੰਘ ਉਸ ਨੂੰ ਆਣ ਪਹੁੰਚੇ ਮਿਲੇ ਕਹਿੰਦਾ ਦੇਖੋ ਜੀ ਇਹ ਤੇ ਫੈਸਲਾ ਕਰ ਲੋ ਇਹ ਤੋਂ ਵਾਪਸ ਮੁੜ ਜਾਓ ਉਹਨੇ ਕਿਹਾ ਨਹੀਂ ਲਾਹੌਰ ਚੱਲ ਕੇ ਗੱਲ ਕਰਾਂਗੇ ਅਗਲੇ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਆਇਆ ਫਿਰ ਵੀ ਹਾਲ ਨਹੀਂ ਮੰਨਿਆ ਤਾਂ ਮੱਥੇ ਦੀ ਤਿਉਰੀ ਪਾ ਕੇ ਗੁਲਾਬ ਸਿੰਘ ਕਹਿੰਦਾ ਲਾਹੌਰ ਸਾਹਿਬ ਆਪ ਨੂੰ ਸੋਗ ਲੈਣਾ ਚਾਹੀਦਾ ਆਪ ਨੇ ਸਾਨੂੰ ਨਹੀਂ ਦਿੱਤਿਆ ਅਸੀਂ ਜਾਣ ਬੁੱਝ ਕੇ ਹਾਰੇ ਹਾਂ ਅਜੇ ਅੰਮ੍ਰਿਤਸਰ ਵਿੱਚ ਫੌਜ ਬੈਠੀ ਹੈ ਕੇਵਲ ਇੱਕ ਲੀਡਰ ਦੀ ਲੋੜ ਹੈ ਉਹਨਾਂ ਨੂੰ ਇੱਕ ਲੀਡਰ ਮਿਲ ਜਾਏ ਤੁਸੀਂ ਜਿਉਂਦੇ ਵਾਪਸ ਜਾ ਵੀ ਸਕੋਗੇ ਫਿਰ ਇਹ ਸੋਗ ਲੋ ਯਰਕ ਗਿਆ ਹਾਰਡਿੰਗ ਉਸਨੇ ਕਿਹਾ ਘਬਰਾਣਾ ਤੈਨੂੰ ਤੇਰਾ ਹਿੱਸਾ ਮਿਲ ਜਾਏਗਾ ਤਾਂ ਜ਼ਬਾਨੀ ਫੈਸਲਾ ਹੋ ਗਿਆ ਕਸ਼ਮੀਰ ਤੈਨੂੰ ਦੇ ਦਿੱਤਾ ਜਾਏਗਾ ਪਹੁੰਚੇ ਲਾਹੌਰ ਵਿੱਚ ਆਣ ਪਹੁੰਚਿਆ ਲਾਲ ਹਾਰਡਿੰਗ ਸੱਜੇ ਪਾਸੇ ਅੰਗਰੇਜ਼ ਜਰਨੈਲ ਬੈਠੇ ਨੇ ਖੱਬੇ ਪਾਸੇ ਬਾਕੀ ਹਿੰਦੁਸਤਾਨ ਦੇ ਪੰਜਾਬ ਦੇ ਜਰਨੈਲ ਬੈਠੇ ਨੇ ਤਾਂ ਮੋਦੀਆਂ ਮੋੜੀਆਂ ਸ਼ਰਤਾਂ ਮਾਮੂਲੀ ਹੋਈਆਂ ਤੈ ਤੇ ਫੈਸਲਾ ਹੋ ਗਿਆ ਹੁਣ ਲਾਲ ਸਿੰਘ ਇੰਨੀ ਗੱਦਾਰੀ ਕਰਕੇ ਕੌਮ ਨਾਲ ਪੰਜਾਬ ਦਾ ਵਜ਼ੀਰ ਆਲਾ ਬਣਿਆ ਮਗਰ 11 ਮਹੀਨੇ ਸਭ ਇਹ ਰਾਜਪਾਲ ਮਾਣਿਆ ਹੈ ਕਿਉਂਕਿ ਵੱਖਰੇ ਐਦਨਾਮੇ ਵਿੱਚ ਕਸ਼ਮੀਰ ਗੁਲਾਬ ਸਿੰਘ ਨੂੰ ਦੇ ਦਿੱਤਾ ਗਿਆ ਸੀ ਤਾਂ ਲਾਲ ਸਿੰਘ ਨੇ ਆਪਣੀ ਹਿੰਮਤ ਦੇ ਨਾਲ ਭੇਜਿਆ ਆਪਣਾ ਆਰਮੀ ਤੇ ਉਸਦੀ ਮੁਖਾਲਫਤ ਕੀਤੀ ਹੈ ਜਿਹਦਾ ਕਾਰਨ ਲਾਲ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਅੰਗਰੇਜ਼ਾਂ ਨੇ ਔਰ ਉਹ ਅੰਤ ਲੜਾਈ ਵਿੱਚ ਜੇਲ੍ਹ ਵਿੱਚ ਹੀ ਮਰਿਆ ਬਚ ਨਹੀਂ ਸਕਿਆ ਪਹਿਲੀ ਸੁਲਾਹ 9 ਮਾਰਚ 1847 ਨੂੰ ਹੋਈ ਹੈ ਜੇ ਉਸ ਦਿਨ ਹਾਰਡਿੰਗ ਪੰਜਾਬ ਜ਼ਬਤ ਕਰ ਲੈਂਦਾ ਕੋਈ ਇਲਜ਼ਾਮ ਉਹਦੇ ਸਿਰ ਨਹੀਂ ਸੀ ਆ ਸਕਦਾ ਮਗਰ ਹਾਰਡਿੰਗ ਵਿੱਚ ਹਿੰਮਤ ਨਹੀਂ ਸੀ ਕਿ ਉਹ ਸਮਝੌਤਾ ਕਰ ਸਕਦਾ ਪੰਜਾਬ ਜ਼ਬਤ ਕਰ ਸਕਦਾ ਇਸ ਵਾਸਤੇ ਉਸਨੇ ਇਸ ਤਰ੍ਹਾਂ ਬਹਾਨਾ ਚਾਲਿਆ ਕਿ ਤੇਜ ਸਿੰਘ ਰਾਜਾ ਬਣ ਗਿਆ ਵਜ਼ੀਰ ਬਣਿਆ ਪਰ ਉਹ ਵਾਲ ਦੀ ਸੁਲਾਹ ਉਸਨੇ ਕੀਤੀ ਹੈ ਕੋਈ ਮਰੀ ਹੋਈ ਕੌਮ ਨਹੀਂ ਉਹ ਜੀ ਸੁਲਾਹ ਨਹੀਂ ਕਰਿਆ ਕਰਦੀ ਤਾਂ ਜਿਸ ਦੇ ਕਾਰਨ ਰਾਜਾ ਸਿੰਘ ਨੂੰ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਮਿਲਣਾ ਹੈ ਜਿੰਨਾ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਕੌਮ ਦਾ ਦੁਸ਼ਮਣ ਮੇਰੇ ਪੁੱਤਰ ਦੇ ਅਸੀਂ ਰਾਜ ਚਿਲਕ ਲਵੇ ਦਲੀਪ ਸਿੰਘ ਨੂੰ ਲੇਟ ਭੇਜਿਆ ਗਿਆ ਇਨਕਾਰ ਕਰ ਦਿੱਤਾ ਉਸਨੇ ਇੱਕ ਪੰਡਿਤ ਕੋਲੋਂ ਇੱਕ ਦੁਆ ਕੇ ਤੇਜ ਸਿੰਘ ਨੂੰ ਰਾਜਾ ਬਣਾ ਦਿੱਤਾ ਗਿਆ ਪਰ ਜਿੰਦਾ ਨੂੰ ਇਸ ਗੁਨਾਹ ਵਿੱਚ ਲਿਜਾ ਕੇ ਸ਼ੇਖੂਪੁਰੇ ਕੈਦ ਕਰ ਦਿੱਤਾ ਗਿਆ ਕਿੰਨੀ ਸਖ਼ਤ ਕੈਦ ਹੈ ਇਹ ਪੜ੍ਹ ਕੇ ਦੇਖ ਲਿਓ ਬਾਈ ਅਖੀਰ ਜਿੰਦਾ ਨੂੰ ਇਸ ਸਮੇਂ ਕਰ ਦਿੱਤਾ ਗਿਆ ਮੁਲਤਾਨ ਦੀ ਬਗਾਵਤ ਦਾ ਬਹਾਨਾ ਲਾਇਆ ਗਿਆ ਜਿੰਨਾ ਦਾ ਇਸ ਵਿੱਚ ਹੱਥ ਹੈ ਉਹਨੇ ਕਿਹਾ ਮੇਰੇ ਤੇ ਮੁਕੱਦਮਾ ਚਲਾ ਕੇ ਸਾਬਤ ਕਰੋ ਦਲੀਲ ਕੋਈ ਨਹੀਂ ਸਬੂਤ ਕੋਈ ਨਹੀਂ ਸੀ ਮੁਕੱਦਮਾ ਨਹੀਂ ਚਲਾਇਆ ਮਗਰ ਬਿਨਾਂ ਮੁਕੱਦਮਾ ਚਲਾਏ ਗਿੰਦ ਕੌਰਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੋ ਜਾਰੀ ਹੈ ਜਿਸ ਵੇਲੇ ਚੰਗੀ ਕਤਲ ਗਿਲੇ ਮੈਂ ਲੱਗੀ ਹੈ ਉਹਦੀ ਆਤਮਾ ਯੋਗ ਕੁਰਬਾਨੀ ਹੈ ਬਾਈ।

0: ਰੰਗੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਪਿਆਰੇ ਖਾਲਸਾ ਜੀਓ, ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਪ੍ਰਸਿੱਧ ਗਾਇਕ, ਨੌਜਵਾਨਾਂ ਦੇ ਹਰਮਨ ਪਿਆਰੇ, ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਣ ਵਾਲੇ ਜੈਸੀ ਬੈਂਸ ਅਤੇ ਤਰਸੇਮ ਸਿੰਘ ਮੋਹਰਾਂ ਵਾਲੀ ਪ੍ਰਧਾਨ ਇੰਟਰਨੈਸ਼ਨਲ ਢਾਡੀ ਸਭਾ ਜੂਕੇ ਵੱਲੋਂ ਸਾਂਝੇ ਤੌਰ ਤੇ ਇੱਕ ਧਾਰਮਿਕ ਕੈਸਟ ਭੇਂਟ ਕੀਤੀ ਜਾ ਰਹੀ ਹੈ। ਇਸ ਕੈਸਟ ਦੇ ਗੀਤਾਂ ਦੇ ਗੁਲਦਸਤੇ ਨੂੰ ਵਰਲਡ ਫੇਮਸ ਮਿਊਜ਼ਿਕ ਡਾਇਰੈਕਟਰ ਸੁਖਸ਼ਿੰਦਰ ਸਿੰਘ ਸ਼ਿੰਦਾ ਪਿੰਡ ਧਮਾਈ ਵਾਲੇ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੇ ਚਸ਼ਮਦੀਦ ਗਵਾਹ ਨੇ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਝੁਕਾ ਨਹੀਂ ਸਕੀ। ਜ਼ਾਲਮ ਸਰਕਾਰਾਂ ਨੇ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਬੰਦ ਬੰਦ ਕੱਟੇ, ਫਾਂਸੀ ਚਾੜਿਆ, ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ। ਪਰ ਵੀ ਗੁਰੂ ਕੇ ਖਾਲਸੇ ਕਿਸੇ ਮੁਸੀਬਤ ਵਿੱਚ, ਕਿਸੇ ਸੰਕਟ ਵਿੱਚ ਕਦੇ ਘਬਰਾਏ ਨਹੀਂ। ਹਿੱਕਾਂ ਵਿੱਚ ਗੋਲੀਆਂ ਖਾ ਕੇ ਜ਼ਾਲਮ ਨੂੰ ਬੰਗਾਰ ਕੇ ਕਹਿੰਦੇ ਰਹੇ ਨੇ, ਓਏ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ, ਸਦਾ ਸੱਚ ਦੇ ਪੱਖ ਤੇ ਅੜਨ ਵਾਲੇ, ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗੀਆਂ ਸੜਨ ਵਾਲੇ, ਅਸੀਂ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ, ਹੱਸ ਹੱਸ ਕੇ ਫਾਂਸੀ ਤੇ ਚੜਨ ਵਾਲੇ, ਸਿਰ ਰੱਖ ਕੇ ਆਪਣਾ ਤਲੀ ਉੱਤੇ ਗਲੀ ਯਾਰ ਦੀ ਫੇਰ ਹਾਂ ਵੜਨ ਵਾਲੇ, ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ, ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤੇ ਮਰਾਂਗੇ ਸ਼ਾਨ ਦੇ ਨਾਲ। ਲੰਬੇ ਕੇਸ, ਕੁੰਡੀਆਂ ਮੁੱਛਾਂ, ਗਾਤਰੇ ਤਲਵਾਰਾਂ, ਸਿਰ ਤੇ ਕੇਸਰੀ ਦਸਤਾਰਾਂ ਤੱਕ ਕੇ ਜੈਸੀ ਬੈਂਸ ਗੁਰੂ ਕੇ ਖਾਲਸੇ ਦੀ ਸਿਫਤ ਹੈ। ਕਿਉਂ ਕਰ ਰਹੀ ਹੈ?

ਰੂਪ ਗੁਰੂ ਪਿਆਰੇ ਖਾਲਸਾ ਜੀਓ, ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਪ੍ਰਸਿੱਧ ਗਾਇਕ, ਨੌਜਵਾਨਾਂ ਦੇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ, ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਪ੍ਰਸਿੱਧ ਗਾਇਕ, ਨੌਜਵਾਨਾਂ ਦੇ ਹਰਮਨ ਪਿਆਰੇ, ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਣ ਵਾਲੇ ਜੈਜ਼ੀ ਬੈਂਸ ਅਤੇ ਤਰਸੇਮ ਸਿੰਘ ਮੋਹਰਾਂ ਵਾਲੀ ਪ੍ਰਧਾਨ ਇੰਟਰਨੈਸ਼ਨਲ ਢਾਡੀ ਸਭਾ ਜੂਕੇ ਵੱਲੋਂ ਸਾਂਝੇ ਤੌਰ ਤੇ ਇੱਕ ਧਾਰਮਿਕ ਕੈਸਟ ਪੇਸ਼ ਕੀਤੀ ਜਾ ਰਹੀ ਹੈ। ਇਸ ਕੈਸਟ ਦੇ ਗੀਤਾਂ ਦੇ ਗੁਲਦਸਤੇ ਨੂੰ ਵਰਲਡ ਫੇਮਸ ਮਿਊਜ਼ਿਕ ਡਾਇਰੈਕਟਰ ਸੁਖਸ਼ਿੰਦਰ ਸਿੰਘ ਸ਼ਿੰਦਾ ਪਿੰਡ ਧਮਾਈ ਵਾਲੇ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੇ ਚਸ਼ਮਦੀਦ ਗਵਾਹ ਨੇ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਝੁਕਾ ਨਹੀਂ ਸਕੀ। ਜ਼ਾਲਮ ਸਰਕਾਰਾਂ ਨੇ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਬੰਦ ਬੰਦ ਕੱਟੇ, ਫਾਂਸੀ ਚਾੜਿਆ, ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ। ਪਰ ਵੀ ਗੁਰੂ ਕੇ ਖਾਲਸੇ ਕਿਸੇ ਮੁਸੀਬਤ ਵਿੱਚ, ਕਿਸੇ ਸੰਕਟ ਵਿੱਚ ਕਦੇ ਘਬਰਾਏ ਨਹੀਂ। ਹਿੱਕਾਂ ਵਿੱਚ ਗੋਲੀਆਂ ਖਾ ਕੇ ਜ਼ਾਲਮ ਨੂੰ ਬੰਗਾਲ ਕੇ ਕਹਿੰਦੇ ਰਹੇ ਨੇ, ਓਏ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ, ਸਦਾ ਸੱਚ ਦੇ ਪੱਖ ਤੇ ਅੜਨ ਵਾਲੇ, ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗੀਆਂ ਸੜਨ ਵਾਲੇ, ਅਸੀਂ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ, ਹੱਸ ਹੱਸ ਕੇ ਫਾਂਸੀ ਤੇ ਚੜਨ ਵਾਲੇ, ਸਿਰ ਰੱਖ ਕੇ ਆਪਣਾ ਤਲੀ ਉੱਤੇ ਗਲੀ ਯਾਰ ਦੀ ਫੇਰ ਹਾਂ ਬੜਨ ਵਾਲੇ, ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਬਦੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ, ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤੇ ਮਰਾਂਗੇ ਸ਼ਾਨ ਦੇ ਨਾਲ। ਲੰਬੇ ਕੇਸ, ਕੁੰਡੀਆਂ ਮੁੱਛਾਂ, ਗਾਤਰੇ ਤਲਵਾਰਾਂ, ਸਿਰ ਤੇ ਕੇਸਰੀ ਦਸਤਾਰਾਂ ਤੱਕ ਜੈਜ਼ੀ ਬੈਂਸ ਗੁਰੂ ਕੇ ਖਾਲਸੇ ਦੀ ਸਿਫਤ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

30 ਮਾਰਚ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸਗੜ੍ਹ ਦੀ ਉੱਚੀ ਠੇਰੀ ਤੇ ਸਰ ਕਰਦੀ ਕੱਢੀ ਹੈ ਮਿਆਨ ਚੋਂ ਤਲਵਾਰ ਤੇ ਆਖਿਆ ਓਏ ਆ ਉਹਨਾਂ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲੇ ਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣੇ, ਓਏ ਤੇਰੇ ਨਿਰਵਲ ਡੋਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣੇ, ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣੇ, ਓਏ ਤੇਰੀ ਕਾਇਰਤਾ ਨੂੰ ਅੱਜ ਮੁਹਕਮ ਅਰਾਦੇ ਬਖਸ਼ ਕੇ ਤੇਰੇ ਪੈਰਾਂ ਵਿੱਚ ਪਰਬਤ ਚੂਰ ਹੁੰਦਾ ਵੇਖਣੇ। ਸੱਜਣਾ ਜੇਕਰ ਆਪਣੀ ਧੌਣ ਨੂੰ ਰੱਖ ਦੇਗਾ ਮੇਰੀ ਤੇਗ ਤੇ, ਆ ਤੇਗ ਦੀ ਸਹੁੰ ਸਾਹਿਬਾ ਮੁਖਤਿਆਰ ਬਣ ਜਾਏਗਾ ਤੂੰ, ਚਾਨਣਾ ਨੀ ਤੈਨੂੰ ਮਨਸੂਰ ਦੀ ਸੂਲੀ ਤੇ, ਪਰ ਚੜ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਗੀ ਸ਼ਮਸ਼ੀਰ ਨੂੰ ਲਹਿਰਾਉਂਦੇ ਹੋਏ ਲਲਕਾਰ ਕੇ 80,000 ਦੇ ਇਕੱਠ ਅੰਦਰ ਇੱਕ ਸੀਸ ਦੀ ਮੰਗ

0: ਕੇਵੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Guru ghar vich prachar de tin madhyam mane gaye ne, kirtan, katha aur dadi prasang. Kirtan bandagi hai, katha gurbani di vichar hai, ਔਰ ਢਾਡੀ ਪ੍ਰਸੰਗ।

ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਜ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਔਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ, ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ, ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ ਹੈ, ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੀ ਨੇ ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ। ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਤੋ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ ਹੈ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ, ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ, ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਹਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ। ਸੂਰਜ, ਚੰਦ, ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੇ ਸੂਰਜ ਅਗੰਨੀ ਰੋਸ਼ਨੀ ਦੇ ਰਿਹਾ, ਮੁਫ਼ਤ ਵਿੱਚ ਦੇ ਰਿਹਾ। ਇਹ ਸਾਨੂੰ ਦਾਨ ਵਿੱਚ ਮਿਲ ਰਹੀ ਹੈ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆਂ ਸੰਕੋਚ ਨਹੀਂ ਕਰਦਾ, ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ ਹੈ।

ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਹਨ, ਜਿਨ੍ਹਾਂ ਗੁਰਮੁਖਾਂ ਦਾ ਮਨ ਸੱਚਾ ਹੈ ਉਹ ਮੁਖ ਤੋਂ ਜੋ ਬੋਲਦੇ ਹਨ ਉਹ ਵੀ ਸੱਚ ਹੀ ਬੋਲਦੇ ਹਨ। ਬ੍ਰਹਮ ਗਿਆਨੀ ਜਿਸ ਵਿੱਚ ਵਾਹਿਗੁਰੂ ਜੀ ਆਪ ਵਸਦੇ ਹਨ, ਉਹਨਾਂ ਦਾ ਮਨ ਵੀ ਸੱਚਾ ਹੈ, ਉਹ ਮੁਖ ਤੋਂ ਜੋ ਬੋਲਦੇ ਹਨ ਉਹ ਵੀ ਸੱਚ ਦੀ ਬਾਣੀ ਬੋਲਦੇ ਹਨ। ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਕਿਸ ਕਾ ਨਾਉ, ਮਨ ਸਾਚਾ ਮੁਖ ਸਾਚਾ ਸੋਏ, ਔਰ ਨਾ ਪੇਖੈ ਇਹ ਕਿਸ ਬਨ ਕੋਏ। ਬ੍ਰਹਮ ਦਾ ਗਿਆਨ ਜਿਨ੍ਹਾਂ ਗੁਰਮੁਖਾਂ ਨੂੰ ਹੋ ਜਾਂਦਾ ਉਹ ਵਾਹਿਗੁਰੂ ਤੋਂ ਛੁੱਟ ਹੋਰ ਕੁਛ ਨਹੀਂ ਵੇਖਦੇ, ਸਰਬ ਪਾਸੇ ਸਰਬ ਘਟਾਂ ਵਿੱਚ ਵਾਹਿਗੁਰੂ ਜੀ ਨੂੰ ਹੀ ਵੇਖਦੇ ਹਨ, ਕਿਉਂਕਿ ਵਾਹਿਗੁਰੂ ਜੀ ਹੀ ਆਪ ਸਰਬ ਵਿਆਪਕ ਹਨ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਗੁਣ ਕੇਵਲ ਬ੍ਰਹਮ ਗਿਆਨੀ ਵਿੱਚ ਹੀ ਹੁੰਦਾ ਹੈ ਕਿ ਉਹ ਮਨ ਕਰਕੇ ਸੁੱਚਾ ਹੈ, ਸੱਚ ਹੀ ਬੋਲਦਾ ਹੈ, ਹਰ ਪਾਸੇ ਸੱਚ ਨੂੰ ਹੀ ਵੇਖਦਾ ਹੈ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਬ੍ਰਹਮ ਗਿਆਨ ਜੋ ਹੈ ਇਹ ਜਿਸ ਪਿਆਰੇ ਵਿੱਚ ਹੋ ਜਾਂਦਾ ਹੈ, ਜਿਸ ਗੁਰਸਿੱਖ ਵਿੱਚ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਉਹ ਸਦਾ ਹੀ ਨਿਰਲੇਪ ਹੋ ਜਾਂਦਾ ਹੈ। ਉਸਦੇ ਮਨ ਵਿੱਚ ਮਾਇਆ ਦਾ ਰੱਸੀ ਭਰ ਵੀ ਲੋਭ ਨਹੀਂ ਰਹਿੰਦਾ। ਜੈਸੇ ਜਲ ਮੈਂ ਕਮਲ ਅਲੇ, ਜਿਵੇਂ ਪਾਣੀ ਵਿੱਚ ਕਮਲ ਫੁੱਲ ਰਹਿੰਦਾ ਹੈ ਪਰ ਪਾਣੀ ਦੀ ਸਤ੍ਹਾ ਤੋਂ ਕਮਲ ਫੁੱਲ ਉੱਚਾ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ। ਬ੍ਰਹਮ ਗਿਆਨੀ ਕਿਸੇ ਦਾ ਦੋਖੀ ਨਹੀਂ, ਸਭ ਦਾ ਭਲਾ ਮੰਗਦਾ ਹੈ। ਜੈਸੇ ਸੂਰ ਸਰਬ ਕੋ ਸੁਖ, ਜਿਵੇਂ ਸੂਰਜ ਦੀ ਰੋਸ਼ਨੀ ਸਭ ਨੂੰ ਸੁੱਖ ਦਿੰਦੀ ਹੈ, ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਸਰੂਪ ਸਭ ਨੂੰ ਸੁਖਦਾਈ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਮਨ ਦੀ ਅੱਖ ਨਾਲ, ਸੱਚ ਨਾਲ ਦੀ ਅੱਖ ਨਾਲ ਹੀ ਸਭ ਨੂੰ ਵੇਖਦਾ ਹੈ। ਉਸਦੀ ਦ੍ਰਿਸ਼ਟੀ ਵਿੱਚ ਸਾਰੇ ਇੱਕੋ ਹੀ ਹਨ। ਜੈਸੇ ਰਾਜ ਰੰਗ ਕੌ ਲਾਗੇ ਤੁਲ ਪਵਾਣ, ਜਿਸ ਤਰ੍ਹਾਂ ਹਵਾ ਰਾਜੇ ਨੂੰ ਵੀ ਤੇ ਰੰਗ ਨੂੰ ਵੀ ਇੱਕੋ ਜੀ ਸਪਰਸ਼ ਕਰਦੀ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ ਦੇ ਅੰਦਰ ਇੱਕ ਵਾਹਿਗੁਰੂ ਦਾ ਹੀ ਪਿਆਰ ਹੁੰਦੇ ਤੇ ਆਸਰਾ ਹੁੰਦੇ। ਜਿਉਂ ਬਸੁਰਦਾ ਕਉ ਖੋਦੈ ਕਉ ਚੰਦਨ ਲੇਪ, ਜਿਵੇਂ ਧਰਤੀ ਨੂੰ ਕੋਈ ਖੋਦ ਦੇਵੇ। ਖੋਦਣ ਤੋਂ ਮੁਰਾਦ ਇਹ ਹੈ ਕਿ ਪਹਿਲਿਆਂ ਸਮਿਆਂ ਵਿੱਚ ਧਰਤੀ ਨੂੰ ਖੋਦ ਕੇ ਉਹਦੇ ਵਿੱਚ ਜਲ ਕ੍ਰਿਆ ਕੀਤਾ ਜਾਂਦਾ ਸੀ, ਫਿਰ ਧਰਤੀ ਨੂੰ ਉੱਪਰੋਂ ਮਿੱਟੀ ਜੋ ਪੁੱਟੀ ਹੁੰਦੀ ਸੀ ਉਹਨੂੰ ਪਾ ਕੇ ਢੱਕ ਦਿੱਤਾ ਜਾਂਦਾ ਸੀ। ਐਨ ਇਸੇ ਹੀ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਜਿਵੇਂ ਧਰਤੀ ਦਾ ਗੁਣ ਹੈ, ਭਾਵੇਂ ਕੋਈ ਉਸ ਤੇ ਵਿਸ਼ਟਾ ਕਰ ਦੇਵੇ, ਭਾਵੇਂ ਕੋਈ ਉਹਨੂੰ ਚੰਦਨ ਦਾ ਲੇਪ ਕਰ ਦੇਵੇ, ਧਰਤੀ ਬ੍ਰਹਮ ਦੀ ਅਵਸਥਾ ਰੱਖਦੀ ਹੈ, ਉਸ ਨੂੰ ਕੋਈ ਅੰਤਰ ਨਹੀਂ ਆਉਂਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਸਰੂਪ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਉਂਦੀ ਹੈ, ਕੋਈ ਅੰਤਰ ਨਹੀਂ ਆਉਂਦਾ ਹੈ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹੋ। ਬ੍ਰਹਮ ਗਿਆਨੀ ਦਾ ਇਹੀ ਗੁਣ ਵੱਡਾ ਹੈ ਕਿ ਉਹ ਸਭ ਨੂੰ ਇੱਕ ਸਮਾਨ ਸਮਝਦਾ ਹੈ। ਜਿਵੇਂ ਅਗਨੀ ਜੋ ਹੈ ਉਹ ਸਾਰੇ ਈਂਧਣ ਨੂੰ ਸਮਾਪਤ ਕਰ ਦਿੰਦੀ ਹੈ, ਅਗਨੀ ਨਹੀਂ ਵੇਖਦੀ ਕਿ ਇਹ ਈਂਧਣ ਕਿੱਕਰ ਦਾ ਹੈ ਜਾਂ ਹੋਰ ਕੀਮਤੀ ਲੱਕੜ ਹੈ ਜਾਂ ਹੋਰ ਕੋਈ ਚੰਦਨ ਦੀ ਲੱਕੜ ਹੈ, ਮੈਂ ਇਸ ਨੂੰ ਨਾ ਅਗਨੀ ਦੇਵਾਂ। ਅਗਨੀ ਦਾ ਸੁਭਾਅ ਇਹ ਹੈ ਕਿ ਸਾਰੇ ਈਂਧਣ ਨੂੰ ਉਹ ਸਵਾਹ ਕਰ ਦਿੰਦੀ ਹੈ। ਐਨ ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ ਇਹ ਹੈ ਕਿ ਉਹ ਗੁਣਹੀਨ ਪ੍ਰਾਣੀਆਂ ਦੇ ਅੰਦਰ ਗੁਣਾਂ ਦਾ ਸੰਚਾਰ ਕਰ ਦਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੀ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪਰਗਾਸ, ਜੈਸੇ ਤਰ ਉਪਰ ਆਕਾਸ਼। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨਮ ਭਏ, ਨਾਨਕ ਜਿਨ ਪ੍ਰਭ ਆਪ ਕਰੇ।
ब्रह्म ज्ञानी निर्मल ते निर्मला ब्रह्म ज्ञानी वृत्ति नाल मन नाल विचारा नाल अंतस्करण राही साफ ही साफ हुंदे निर्मल ही

ਅੱਖਣੀ ਵਿੱਚ ਮਿੱਤਰ ਔਰ ਸ਼ਤਰੂ ਸਭ ਇੱਕੋ ਜਿਹੇ ਹੁੰਦੇ ਹਨ। ਬ੍ਰਹਮ ਗਿਆਨੀ ਕੇ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਦੇ ਅੰਦਰ ਕਿਸੇ ਤਰ੍ਹਾਂ ਦਾ ਮਾਣ ਨਹੀਂ ਹੁੰਦਾ, ਦੁਬਦਾ ਨਹੀਂ ਹੁੰਦੀ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਵਿੱਚ ਪਰਮੇਸ਼ਵਰ ਵਸਦਾ, ਇਸ ਲਈ ਸਭ ਤੋਂ ਉੱਚੇ ਤੋਂ ਉੱਚਾ ਹੁੰਦਾ। ਮਨ ਆਪਣੇ ਕਰਕੇ ਉਹ ਆਪਣੇ ਆਪ ਨੂੰ ਬਹੁਤ ਨੀਵਾਂ ਸਮਝਦਾ। ਬ੍ਰਹਮ ਗਿਆਨੀ ਸੇ ਜਨ ਫੈ, ਬ੍ਰਹਮ ਗਿਆਨ ਉਹਨਾਂ ਜੀਵਾਂ ਨੂੰ ਹੁੰਦਾ ਜਿਸ ਤੇ ਵਾਹਿਗੁਰੂ ਆਪ ਕਿਰਪਾ ਕਰਦੇ ਹਨ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਕੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਟ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਬ੍ਰਹਮ ਦਾ ਜਿਹਨੂੰ ਗਿਆਨ ਹੋ ਜਾਏ, ਜਿਹਨੂੰ ਵਾਹਿਗੁਰੂ ਜੀ ਆਪ ਮਿਲ ਜਾਣ, ਉਹ ਸਭ ਤੋਂ ਨਮਰਤਾ ਵਿੱਚ ਹੋ ਜਾਂਦੇ ਹਨ। ਉਹਨਾਂ ਦਾ ਮਨ ਬਹੁਤ ਵਿਨਮਰ ਹੋ ਜਾਂਦਾ ਹੈ। ਆਤਮ ਰਸ ਬ੍ਰਹਮ ਗਿਆਨੀ ਕੀਨਾ, ਆਤਮਾ ਦਾ ਰਸ ਜੋ ਅੰਮ੍ਰਿਤ ਰਸ ਹੈ, ਜੋ ਨਾਮ ਦਾ ਰਸ ਹੈ, ਉਹ ਬ੍ਰਹਮ ਗਿਆਨੀ ਹੀ ਮਾਣਦਾ ਹੈ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਅੰਦਰ ਵਾਹਿਗੁਰੂ ਜੀ ਆਪ ਵਸਦਾ ਹੈ, ਇਸ ਲਈ ਵਾਹਿਗੁਰੂ ਜੀ ਦੇ ਕਾਰਨ ਬ੍ਰਹਮ ਗਿਆਨੀ ਸਭ ਤੇ ਦਇਆ ਮੇਰ ਕਰਨ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਪਾਇਆ, ਜਿਵੇਂ ਵਾਹਿਗੁਰੂ ਜੀ ਦਾ ਕਰਨਾ ਸਭ ਲਈ ਸੁਖਦਾਈ ਹੁੰਦਾ, ਵਾਹਿਗੁਰੂ ਜੀ ਤੋਂ ਕਿਸੇ ਦਾ ਬੁਰਾ ਨਹੀਂ ਹੁੰਦਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਤੋਂ ਕਿਸੇ ਦਾ ਬੁਰਾ ਨਹੀਂ ਹੁੰਦਾ ਹੈ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਸਦਾ ਇੱਕ ਅੱਖ ਨਾਲ ਸਭ ਨੂੰ ਵੇਖਦਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੇਖਣ ਵਿੱਚ ਅੰਮ੍ਰਿਤ ਰਸ ਹੁੰਦਾ, ਬ੍ਰਹਮ ਗਿਆਨੀ ਦੀ ਅੱਖ ਵਿੱਚ ਮੈਲ ਨਹੀਂ ਹੁੰਦੀ। ਬ੍ਰਹਮ ਗਿਆਨੀ ਦੀ ਅੱਖ ਵਿੱਚ ਪਰਮੇਸ਼ਵਰ ਦੀ ਅੱਖ ਲੱਗੀ ਹੁੰਦੀ ਹੈ, ਗੁਰਦੇਵ ਦੀ ਅੱਖ ਲੱਗੀ ਹੁੰਦੀ ਹੈ। ਤਾਂ ਤੇ ਗੁਰੂ ਦੀ ਅੱਖ ਨਾਲ ਜੋ ਸਿੱਖ ਵੇਖਦਾ, ਉਹ ਗੁਰੂ ਵਾਂਗੂ ਸਭ ਵਿੱਚ ਇੱਕੋ ਹੀ ਪਰਮਾਤਮਾ ਵੇਖਦਾ, ਰਾਮ ਹੀ ਰਾਮ ਵੇਖਦਾ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਦਾ ਸਰੂਪ ਕਿਸੇ ਬੰਧਨ ਵਿੱਚ ਨਹੀਂ ਹੁੰਦਾ, ਬੰਧਨ ਮੁਕਤ ਹੁੰਦਾ। ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, ਬ੍ਰਹਮ ਗਿਆਨੀ ਦੀ ਰਹਿਣੀ ਬਹਿਣੀ ਕਹਿਣੀ, ਬ੍ਰਹਮ ਗਿਆਨੀ ਦਾ ਉਪਦੇਸ਼ ਸਦਾ ਮੁਕਤ ਕਰਨ ਵਾਲਾ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਨਾਮ ਮਨ ਔਰ ਤਨ ਦਾ ਆਧਾਰ ਹੁੰਦਾ, ਉਹ ਇਸੇ ਗਿਆਨ ਵਿੱਚ ਮਨ ਕਰਕੇ ਸੰਤੋਸ਼ ਧਾਰਨ ਕਰਦਾ ਤੇ ਤ੍ਰਪਤ ਰਹਿੰਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਵਾਹਿਗੁਰੂ ਜੀ ਦਾ ਹੀ ਆਪਣੇ ਮਨ ਵਿੱਚ ਧਿਆਨ ਰੱਖਦਾ ਤੇ ਵਾਹਿਗੁਰੂ ਜੀ ਦੀ ਜੋਤ ਜਿਹੜੀ ਹੈ ਉਹ ਸਰਵ ਵਿਆਪਕ ਹੈ। ਸਰਵ ਵਿਆਪਕਤਾ ਦਾ ਗੁਣ ਬ੍ਰਹਮ ਗਿਆਨੀ ਵਿੱਚ ਸੁੱਤੇ ਹੀ ਆ ਜਾਂਦਾ ਹੈ।

ਮਨ ਵਿੱਚ ਨਮਰਤਾ ਹੁੰਦੀ ਹੈ, ਗਰੀਬੀ ਹੁੰਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਬ੍ਰਹਮ ਗਿਆਨੀ ਨੂੰ ਪਰ ਉਪਕਾਰ ਕਰਨ ਦਾ ਚਾਉ ਚੜਿਆ ਰਹਿੰਦਾ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਦਾ ਸੀ ਉਸ ਪੰਡਿਤ ਕੇ ਉਦੇਸ਼ ਜਗ ਜੀ। ਬ੍ਰਹਮ ਗਿਆਨੀ ਤੋਂ ਸੁਤਾ ਹੀ ਭਲਾ ਹੁੰਦਾ ਹੈ, ਉਹ ਸਭ ਜੀਆਂ ਦੇ ਪਰ ਉਪਕਾਰ ਹੇਤੀ ਇਸ ਜਗਤ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਕੇ ਨਾਹੀ ਧੰਧਾ, ਬ੍ਰਹਮ ਗਿਆਨੀ ਕੋਈ ਮਾਇਆ ਦੀ ਪਕੜ ਵਿੱਚ ਨਹੀਂ ਹੈ, ਮਾਇਆ ਦੀ ਜੰਜਾਲ ਵਿੱਚ ਨਹੀਂ ਹੈ, ਭਾਵ ਲੋਭੀ ਨਹੀਂ ਹੁੰਦਾ ਹੈ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਨੇ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਮਨ ਜੋ ਇੱਧਰ ਉੱਧਰ ਭਟਕਦਾ ਹੈ ਉਹਨੂੰ ਬੰਨ ਲਿਆ, ਇਕਾਗਰ ਕਰ ਲਿਆ। ਬ੍ਰਹਮ ਗਿਆਨੀ ਦਾ ਮਨ ਅਡੋਲ ਹੋ ਕੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਪੀਂਦਾ ਹੈ ਤੇ ਸੰਤੁਸ਼ਟ ਹੋ ਕੇ ਰਹਿੰਦਾ ਹੈ। ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਕੋਲੋਂ ਜੋ ਕੁਛ ਵੀ ਹੁੰਦਾ ਹੈ ਸੁਭਾਵਕ ਭਲਾ ਹੀ ਭਲਾ ਹੁੰਦਾ ਹੈ, ਚੰਗਾ ਹੀ ਚੰਗਾ ਹੁੰਦਾ ਹੈ। ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਹੀ ਸ਼ੁਭ ਫਲਾਂ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਦੇ ਕੀਤੇ ਹੋਏ ਕਰਮ ਹੀ ਸ਼ੁਭ ਫਲਾਂ ਵਾਲੇ ਹੁੰਦੇ ਹਨ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜਿਹੜਾ ਵੀ ਆਉਂਦਾ ਹੈ ਉਸਦਾ ਉਧਾਰ ਹੋ ਜਾਂਦਾ ਹੈ, ਉਹ ਭਵ ਸਾਗਰ ਤੋਂ ਪਾਰ ਉਤਰ ਜਾਂਦਾ। ਗੁਰਦੇਵ ਫਰਮਾਉਂਦੇ ਨੇ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਰਿਹਾ ਸਾਰਾ ਸੰਸਾਰ ਹੀ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਤੇ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਬ੍ਰਹਮ ਗਿਆਨੀ ਕੈ ਇੱਕ ਰੰਗ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਆਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੇ ਇੱਕ ਰੰਗ, ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜਿਆ ਰਹਿੰਦਾ ਹੈ, ਉਸਦਾ ਮਨ ਵੀ ਰੰਗਿਆ ਰਹਿੰਦਾ, ਤਨ ਵੀ ਰੰਗਿਆ ਰਹਿੰਦਾ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਦੇ ਵਾਹਿਗੁਰੂ ਜੀ ਅੰਗ ਸੰਗ ਵਸਦੇ ਹਨ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਵਾਰ, ਬ੍ਰਹਮ ਗਿਆਨੀ ਦਾ ਨਾਮ ਹੀ ਆਧਾਰ ਹੈ, ਹਰ ਕਾ ਨਾਮ ਮਨ ਤਨ ਆਧਾਰ, ਤੇ ਬ੍ਰਹਮ ਗਿਆਨੀ ਦਾ ਪਰਿਵਾਰ ਨਾਮ ਦੇ ਜਪਣ ਵਾਲੇ ਹਨ। ਜਿਤਨੇ ਵੀ ਨਾਮ ਦੇ ਜਪਣ ਵਾਲੇ ਹਨ ਬ੍ਰਹਮ ਗਿਆਨੀ ਉਹਨਾਂ ਨੂੰ ਆਪਣਾ ਪਿਆਰਾ ਸਮਝਦਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਆਮ ਬੁੱਧ ਤਿਆਗਤ, ਬ੍ਰਹਮ ਗਿਆਨੀ ਨੇ ਅਹਮ ਬੁੱਧੀ ਦਾ ਤਿਆਗ ਕੀਤਾ ਹੈ, ਬ੍ਰਹਮ ਗਿਆਨੀ ਨੇ ਦੁਬਦਾ ਦਾ ਨਾਸ ਕੀਤਾ ਹੋਇਆ। ਬ੍ਰਹਮ ਗਿਆਨੀ ਇੱਕ ਵਸਤ ਵਾਹਿਗੁਰੂ ਜੀ ਨੂੰ ਹੀ ਜਾਣਦਾ ਹੈ, ਇਸ ਲਈ ਬ੍ਰਹਮ ਗਿਆਨੀ ਸੁੱਤਾ ਹੋਇਆ ਨਹੀਂ ਮੰਨਿਆ ਗਿਆ, ਉਹ ਸਦਾ ਸਦਾ ਜਾਗਦਾ। ਬ੍ਰਹਮ ਗਿਆਨੀ ਸੌਂਦਾ ਵੀ ਕਦੇ ਨਹੀਂ, ਬ੍ਰਹਮ ਗਿਆਨੀ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਠੋ ਪੈਰ ਜਪਦਾ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਆਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਪਰਮ ਆਨੰਦ ਵਾਹਿਗੁਰੂ ਜੀ ਦਾ ਵਾਸਤਾ ਹੈ, ਔਰ ਬ੍ਰਹਮ ਗਿਆਨੀ ਵਾਹਿਗੁਰੂ ਜੀ ਦੇ ਨਾਮ ਦੇ ਕਾਰਨ ਵਾਹਿਗੁਰੂ ਜੀ ਦੇ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਦਾ ਮਨ ਔਰ ਤਨ ਸਦਾ ਖਿੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਦੀ ਰਹਿਣੀ ਤਿੰਨ ਗੁਣਾਂ ਤੋਂ ਅਤੀਤ ਹੋ ਕੇ ਸਹਿਜ ਪਦ ਵਿੱਚ ਟਿੱਕੀ ਹੁੰਦੀ ਹੈ ਤੇ ਮਨ ਅਡੋਲ ਹੋ ਕੇ ਉਨਮਨੀ ਅਵਸਥਾ ਵਿੱਚ ਰਹਿੰਦਾ ਹੋਇਆ ਵਾਹਿਗੁਰੂ ਜੀ ਦਾ ਦਰਸ਼ਨ ਕਰਦਾ ਹੈ, ਆਨੰਦ ਮਾਣਦਾ ਹੈ ਤੇ ਜਗਤ ਦੀ ਰਚਨਾ ਨੂੰ ਵਾਹਿਗੁਰੂ ਜੀ ਦਾ ਤਮਾਸਾ ਕਰਕੇ ਮੰਨਦਾ ਹੈ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ,
ब्रह्म ज्ञानी एक संग हेता ब्रह्म ज्ञानी के हुए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बट प्रताप ब्रह्म ज्ञानी का दर्श बट भागी पाई है ब्रह्म ज्ञानी को बल बल जाई है ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी ब्रह्म का बेटा वाहिगुरु जी नु जानने वाला ब्रह्म ज्ञानी हुंदा है ब्रह्म ज्ञानी ही ब्रह्म नु पछाणदा है जानदा है ते वाहिगुरु जी दे नाल एकमेक है ब्रह्म ज्ञानी एक संग हेता ब्रह्म ज्ञानी दा हित निहो केवल वाहिगुरु जी दे नाल हुंदा है ब्रह्म ज्ञानी के होए अचिंत ब्रह्म ज्ञानी सदा चिंता तो रहत रहंदा है ब्रह्म ज्ञानी का निर्मल मंत ब्रह्म ज्ञानी दा उपदेश सदा पवित्र हुंदा है ब्रह्म ज्ञानी जिस करे प्रभ आप ब्रह्म ज्ञानी का बड़ प्रताप वाहिगुरु जी आप ही कृपा करके जिस मन विच वस जांदे ने ओ प्यारा ब्रह्म ज्ञानी हो जांदा है ते वाहिगुरु जी दे वांगू उस ब्रह्म ज्ञानी दा प्रताप बहुत बड़ा हो जांदा है ब्रह्म ज्ञानी का दर्श बड़ भागी पाई है ऐसा ब्रह्म ज्ञानी जिहदे च वाहिगुरु जी आप वसदे होण उसका दर्शन बड़िया भागा वालिया नूं ही प्राप्त होंदे ब्रह्म ज्ञानी को बल बल जाई है ब्रह्म ज्ञानी का दर्शन जे हो जावे ते उस तो सदके सदके जाइए वारे वारे जाइए ब्रह्म ज्ञानी को खोजे महेश्वर शिवजी वर्गे देवते भी महान तपस्वी भी ब्रह्म ज्ञानी का दर्शन चाहते हैं ब्रह्म ज्ञानी संगत चाहते हैं गुरु साहिब गुरुदेव फरमाते हैं कि ब्रह्म ज्ञानी का परमेश्वर आप ही है ब्रह्म ज्ञानी का परमेश्वर आप ही है ब्रह्म ज्ञानी की कीमत नाही ब्रह्म ज्ञानी के सगल मन नाही ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथया न जाए अदाखर ब्रह्म ज्ञानी सर्व का ठाकुर ब्रह्म ज्ञानी की मृत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी की कीमत ना है ब्रह्म ज्ञानी गुणा करके अमोलक है वो मुल नहीं खरीदिया जा सकता अमोलक वस्तु रखी बैठा है ब्रह्म ज्ञानी के सगल मन माहे ब्रह्म ज्ञानी दे अंदर मन दे अंदर सारे ज्ञान होंदे हैं ब्रह्म ज्ञानी का कौन जाने भेद ब्रह्म ज्ञानी दा भेद नहीं कोई पा सकदा कितना को बड़ा है ब्रह्म ज्ञानी को सदा आदेश ऐसे ब्रह्म ज्ञानी नु सदा नमन करना चाहिदा है वारे वारे जाना चाहिदा है ब्रह्म ज्ञानी का कथया न जाए अदाखर ब्रह्म ज्ञानी दी उस्तत अनवर्णनीय है वर्णन नहीं की जा सकती है ब्रह्म ज्ञानी सर्व का ठाकुर ब्रह्म ज्ञानी सबना जिया का ठाकुर है दाता है मालिक है ब्रह्म ज्ञानी की मित कौन बखाने ब्रह्म ज्ञानी दे घर दी मर्यादा नु कौन जानदे ओते आप ही जानदे या जिसे जनाए सोई जन जाने जिसनु वो बुझाउंदे ओही बुझ सकदे दूजा कोई नहीं जान सकदा ब्रह्म ज्ञानी की गत ब्रह्म ज्ञानी जाने ब्रह्म ज्ञानी का अंत ना पार नानक ब्रह्म ज्ञानी को सदा नमस्कार ब्रह्म ज्ञानी बेअंत गुणा वाला है गुरु साहिब फरमाते हैं ऐसे ब्रह्म ज्ञानी नु सदा नमन है ऐसे ब्रह्म ज्ञानी नु सदा ही नमस्कार है ब्रह्म ज्ञानी सर्व सृष्टि का कर्ता ब्रह्म ज्ञानी सजीवे नहीं मरता
ब्रह्म ज्ञानी मुक्त युक्त जिया का दाता, ब्रह्म ज्ञानी पूर्ण पुरुष वदाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, ब्रह्म ज्ञानी सब सृष्टि का कर्ता, ब्रह्म ज्ञानी ही सारी सृष्टि का कर्ता पुरुष है, करण वाला है, बनाने वाला है। ब्रह्म ज्ञानी सद जीवे नहीं मरता, वाहिगुरु जल में सदीवी सच ने, इसी तरह ब्रह्म ज्ञानी भी सदा सदा रहने वाला है, जन्मदा मरदा नहीं है। ब्रह्म ज्ञानी मुक्त युक्त जीनिया का दाता, ब्रह्म ज्ञानी ही मुक्ति दे सकता है, ब्रह्म ज्ञानी ही युक्त दस सकता है नाम दे जपन दी सारे जीनिया नू। ब्रह्म ज्ञानी पूर्ण पुरुष विदाता, ब्रह्म ज्ञानी दे विच आप पूर्ण परमेश्वर रचनहार वसदा है। ब्रह्म ज्ञानी अनाथ का नाथ, ब्रह्म ज्ञानी आप ही दीना नाथ है, सब दा नाथ है, सारियां दा सूत्रधार है। ब्रह्म ज्ञानी का सब ऊपर हाथ, ब्रह्म ज्ञानी दी ही कृपा वाहिगुरु जी वांगू सारियां जियां ते है। ब्रह्म ज्ञानी का सगल आकार, इस सारी सृष्टि दा आकार ब्रह्म ज्ञानी दा अपना ही आकार है। ब्रह्म ज्ञानी आप निरंकार, ब्रह्म ज्ञानी दे विच आप परमेश्वर वसदा है। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, गुरु साहिब फरमाउंदे ने ब्रह्म ज्ञानी की शोभा जड़ी है उते ब्रह्म ज्ञानी आप ही जानदा है, असी जीव की जान सकते हैं, नानक ब्रह्म ज्ञानी सर्व का धनी, ब्रह्म ज्ञानी गुरु साहिब जी कहंदे ने सारे धन दा मालक है, सारी सृष्टि दा मालक है, सारे गुणा दा ओ मालक है, गुणी ताश है, गुणी ताश

ਕਾਹੂ ਜੁਗਤ ਕਿਤੇ ਨਾ ਪਾਈ ਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਬੀਜ ਮੰਤਰ ਸਰਬ ਕੋ ਗਿਆਨ ਸਭ ਜੀਆਂ ਵਿਚ ਆਤਮਾ ਹੈ ਮਨ ਨੂੰ ਆਤਮਾ ਦੀ ਸੋਝੀ ਨਹੀਂ ਹੈ ਮਨ ਇਹ ਜਾਣਦਾ ਤੋ ਹੈ ਭਈ ਕੋਈ ਸ਼ਕਤੀ ਕੋਈ ਤਾਕਤ ਮੇਰੇ ਤਨ ਨੂੰ ਔਰ ਮਨ ਨੂੰ ਚਲਾ ਰਹੀ ਹੈ ਚੌ ਵਰਨਾ ਮੈਂ ਜਪੇ ਕਉ ਨਾਮ ਇਉਂ ਸਾਰੇ ਮਨੁੱਖਾਂ ਵਿਚੋਂ ਕੋਈ ਵਿਰਲਾ ਹੀ ਉਸ ਪਰਮ ਸ਼ਕਤੀ ਆਤਮਾ ਨੂੰ ਜਾਣਦਾ ਹੈ ਜੋ ਜੋ ਜਪੇ ਤਿਸ ਕੀ ਗਤ ਹੋਏ ਜੋ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਜਪ ਜਪ ਕੇ ਜੋ ਵਾਹਿਗੁਰੂ ਜੀ ਦੇ ਸਰੂਪ ਨੂੰ ਜੋ ਆਤਮਾ ਹੈ ਜੋ ਜਾਣ ਲੈਂਦਾ ਹੈ ਸਾਧ ਸੰਗ ਪਾਵੇ ਜਨ ਕੋਏ ਸੰਗਤ ਵਿਚ ਆ ਕੇ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਇੱਕ ਤਾਂ ਉਹ ਪਰਮ ਮੋਕਸ਼ ਨੂੰ ਪ੍ਰਾਪਤ ਹੁੰਦਾ ਹੈ ਦੂਸਰਾ ਕੋਈ ਵਿਰਲਾ ਹੀ ਇਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਕਰ ਕਿਰਪਾ ਅੰਤਰ ਉਰਧਾਰ ਹੈ ਕਰ ਕਿਰਪਾ ਅੰਤਰ ਉਰਧਾਰ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਨਾਮ ਜਿਸ ਸਿਰ ਦੇ ਵਿਚ ਆ ਟਿੱਕੇ ਪਸ਼ੂ ਪ੍ਰੇਤ ਮੁਗਦ ਪਾਥਰ ਕੋ ਤਾਰੈ ਪਸ਼ੂ ਪ੍ਰੇਤ ਤੇ ਪੱਥਰਾਂ ਜੈਸੇ ਜੀਵ ਜੋ ਮਨੁੱਖ ਹਨ ਉਹ ਉਸ ਪ੍ਰੇਮੀ ਦੀ ਸੰਗਤ ਵਿਚ ਆ ਕੇ ਭਾਵ ਸਾਗਰ ਤੋਂ ਨਾਮ ਜਪ ਕੇ ਤਰ ਜਾਂਦੇ ਹਨ ਸਰਵ ਰੋਗ ਕਾ ਔਖਦ ਨਾਮ ਸਾਰਿਆਂ ਰੋਗਾਂ ਦੀ ਕੋਈ ਇੱਕ ਦਵਾਈ ਹੈ ਵਾਹਿਗੁਰੂ ਜੀ ਦਾ ਨਾਮ ਜੇ ਕੋਈ ਇਸ ਔਸ਼ਧੀ ਨੂੰ ਖਾਵੇ ਭਾਵ ਵਾਹਿਗੁਰੂ ਜੀ ਦਾ ਨਾਮ ਜਪੇ ਕਲਿਆਣ ਰੂਪ ਮੰਗਲ ਗੁਣ ਗਾਮ ਉਹ ਕਲਿਆਣਕਾਰੀ ਵੀ ਹੈ ਨਾਮ ਮੋਕਸ਼ ਪਦ ਵੀ ਦਿੰਦਾ ਹੈ ਤੇ ਨਾਮ ਜਪਣ ਵਾਲਾ ਮਨ ਔਰ ਤਨ ਕਰਕੇ ਸੁਖੀ ਵੀ ਹੋ ਜਾਂਦਾ ਹੈ ਕਾਹੂ ਜੁਗਤ ਕਿਤੇ ਨਾ ਪਾਈ ਹੈ ਧਰਮ ਐਸਾ ਵਾਹਿਗੁਰੂ ਜੀ ਦਾ ਸਰੂਪ ਐਸਾ ਨਾਮ ਦੀ ਔਸ਼ਧੀ ਕਿਸੇ ਵੀ ਜੁਗਤ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਵਾਹਿਗੁਰੂ ਜੀ ਦੀ ਪ੍ਰਾਪਤੀ ਉਸ ਗੁਰਮੁਖ ਪਿਆਰੇ ਨੂੰ ਹੁੰਦੀ ਏ ਜਿਹਦੇ ਤੇ ਤੁਰੋਂ ਹੀ ਵਾਹਿਗੁਰੂ ਜੀ ਨੇ ਐਸਾ ਕਰਮ ਲਿਖਿਆ ਹੋਇਆ ਹੋਵੇ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰ ਗਏ ਪਰਵਾਣ ਆਪਣੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕਉ ਸਭ ਸੋ ਜੀ ਪਰੇ ਸਗਲ ਸੰਗ ਆਤਮ ਓ ਦਾਸ ਐਸੀ ਯੁਗਤ ਨਾਨਕ ਰਾਮਦਾਸ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਦੇ ਮਨ ਵਿਚ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਏ ਜਿਸ ਮਨ ਵਿਚ ਵਾਹਿਗੁਰੂ ਜੀ ਆਪ ਪ੍ਰਗਟ ਹੋ ਜਾਣ ਇਸ ਕਾ ਨਾਮ ਸਤ ਰਾਮਦਾਸ ਉਹੀ ਸਹੀ ਅਰਥਾਂ ਵਿਚ ਵਾਹਿਗੁਰੂ ਜੀ ਦਾ ਦਾਸ ਹੈ ਰਾਮ ਜੀ ਦਾ ਦਾਸ ਹੈ ਆਤਮ ਰਾਮ ਤਿਸ ਨਜ਼ਰੀ ਆਇਆ ਜਿਸ ਮਨ ਨੂੰ ਆਪਣੇ ਸਵੈ ਸਰੂਪ ਆਤਮਾ ਦਾ ਗਿਆਨ ਹੋ ਗਿਆ ਦਾਸ ਸੰਤਨ ਭਾਏ ਤਿਨ ਪਾਇਆ ਦਾਸ ਭਾਵ ਰੱਖ ਕੇ ਜਿਸ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਸਦਾ ਨਿਕਟ ਨਿਕਟ ਹਰ ਜਾਣ ਜਿਸ ਪ੍ਰੇਮੀ ਨੇ ਵਾਹਿਗੁਰੂ ਨੂੰ ਹਰੀ ਨੂੰ ਨੇੜੇ ਤੋਂ ਨੇੜੇ ਜਾਣਿਆ ਸੋ ਦਾਸ ਦਰ ਗਏ ਪਰਵਾਨ ਅਜਿਹਾ ਕੋਈ ਦਾਸਰਾ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਆਪਣੇ ਦਾਸਾਂ ਤੇ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਦੇ ਹਨ ਸਬੁੱਧੀ ਬਖਸ਼ਦੇ ਹਨ ਇਸ ਦਾਸ ਕੋ ਸਭ ਸੋ ਜੀ ਪਰੇ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਉਹ ਦਾਸ ਵਾਹਿਗੁਰੂ ਜੀ ਦੀ ਸੋਝੀ ਵਾਲਾ ਹੋ ਜਾਂਦਾ ਹੈ ਜਾਣਕਾਰ ਹੋ ਜਾਂਦਾ ਹੈ ਸਗਲ ਸੰਗ ਆਤਮ ਉਹ ਦਾਸ ਅਜਿਹਾ ਦਾਸ ਸਭ ਨਾਲ ਪ੍ਰੇਮ ਤੋਂ ਕਰਦਾ ਹੈ ਪਰ ਮਨ ਕਰਕੇ ਉਦਾਸ ਰਹਿੰਦਾ ਹੈ ਮਾਇਆ ਵਿੱਚ ਮਨ ਕਰਕੇ ਉਦਾਸੀ ਰੱਖਦਾ ਹੈ ਤੇ ਸਰੀਰਾਂ ਸਭ ਨੂੰ
वाहिगुरु जी दे समझ के प्रेम करदा है। ऐसे जुगत नानक रामदास अजिहा जीवना अजही जीवन जुगती ता वाहिगुरु जी दे दासां नूं ही प्राप्त हुंदी है। प्राप्त की आ गया तुम हितावे

0: ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਝ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਔਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ, ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ, ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ ਹੈ, ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੇ ਨੇ ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ। ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਤੋ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ, ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ, ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਹਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ। ਸੂਰਜ, ਚੰਦ, ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੋਂ ਇਹ ਸੂਰਜ ਅਗੰਨੀ ਰੋਸ਼ਨੀ ਦੇ ਰਿਹਾ, ਮੁਫਤ ਵਿੱਚ ਦੇ ਰਿਹਾ, ਇਹ ਸਾਨੂੰ ਦਾਨ ਵਿੱਚ ਮਿਲ ਰਹੀ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆਂ ਸੰਕੋਚ ਨਹੀਂ ਕਰਦਾ, ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ, ਇੱਧਰ ਉੱਧਰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ, ਤੂੰ ਗਿਲਾ ਨਾ ਕਰ, ਤੂੰ ਮੰਗ ਵੀ ਨਾ ਕਰ, ਆਪਣੀ ਯੋਗਤਾ ਵਧਾ, ਆਪਣਾ ਪਾਤਰ ਵੱਡਾ ਕਰ, ਆਪਣੀ ਝੋਲੀ ਵੱਡੀ ਕਰ, ਔਰ ਜਦ ਝੋਲੀ ਵੱਡੀ ਹੋਵੇਗੀ ਸਭ ਕੁਛ ਤੇਰੀ ਝੋਲੀ 'ਚ ਪੈ ਜਾਏਗਾ। ਇਸ ਵਾਸਤੇ ਸਤਿਗੁਰ ਦੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ, ਬੱਚਾ ਕਹਿ ਦਿੱਤਾ ਹੈ, ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ, ਲੇਕਿਨ ਮੰਗਾਂ ਬਹੁਤ ਵੱਡੀਆਂ ਮੰਗਦੀਆਂ, ਬਹੁਤ ਵੱਡੀ ਵੱਡੀ ਮੰਗ ਲੈਂਦੇ ਨੇ, ਲੇਕਿਨ ਪਾਤਰ, ਯੋਗਤਾ ਉਹਨਾਂ ਦੇ ਕੋਲ ਉਸ ਢੰਗ ਦੀ ਨਹੀਂ ਆਉਂਦੀ। ਅਗਰ ਮਨੁੱਖ ਨੇ ਧਨ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਮਾਣ ਮਰਿਆਦਾ ਮਿਲ ਗਈ ਹੈ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸ ਦੇ ਕੋਲ ਹੈ। ਅਗਰ ਨਾਮ ਦਾ ਰਸ ਨਹੀਂ ਮਿਲਿਆ, ਧਰਮ ਦਾ ਪ੍ਰਕਾਸ਼ ਨਹੀਂ ਮਿਲਿਆ, तो समझ लेना चाहिदा ए योग्यता मनुख दे कोल अजे नहीं है, इसदा इहदे कोल अजे पात्र नहीं है। तो पातशाह दी बाणी दा फरमान है, मम्मा मांगन हार याना देन हार दे रहो सुजाना। जो मंगन वाला है वह ते याना है, नादान है, वो देन वाला ते बिना मंगया ही दे जांदा है। अण मंगया दान देना कहो नानक सच संभाल जियो, बिना मंगया ही सानू मां बाप मिले, बिना मंगया ही सानू ए तन मिलिया, बिना मंगया ही सानू ए सूरज चंद तारे मिले, जमीन मिली, वगदी हुई पवन मिली, रसना मिल गई, हाथ मिल गए, पैर मिल गए। इतनी अगमी दौलत अगर बिना मंगया सानू मिल सकती है तो फिर सानू अपनी योग्यता वधानी चाहिए, और भी बहुत कुछ मिल सकता है, और भी बहुत कुछ मिल सकता है। साहिब गुरु नानक देव जी महाराज का यही फरमान, ए मनुख तू अपनी योग्यता वधा, मंग कुछ भी ना, मंगण वाला ते इयाना है, मंगण वाला ते नादान है। दरअसल ईश्वर दे नाल दो तरह दे संबंध जगत दे लोकी जोड़दे ने, कोई ईश्वर नू मंगदा है, कोई ईश्वर दे कोलो मंगदा है, ते कोई ईश्वर नू मनदा है। मनना होर गल है, मंगना होर गल है। मनन ते मंगन दे जमीन आसमान दा फर्क है। एक कहिंदा है, हे ईश्वर मैं ते सिर्फ तैनू मनदा, तैनू मनन दे च ही मेरी खुशी है, तैनू मनन दे च ही मेरा रस है, तैनू मनन दे च ही मैनू आनंद है। ते एक कहिंदा नहीं, मैं ते ईश्वर दे कोल मंगदा। ये जिहड़ा मंगदा रिश्ता हुंदा है ये कोई बहुत वड्डा नहीं हुंदा, ये कोई बहुत खास नहीं हुंदा। कारण मंग पूरी हो जाए तां वी रिश्ता टुट जांदा है, मंग ना पूरी होवे तां वी रिश्ता टुटदा। मंग ना पूरी होवे गिले जाग पैंदे ने, मंग पूरी हो गई तां कशिश घट जांदी, क्योंकि जिस कशिश दा मारिया होया ए मंग रिहा सी ते नेड़े आ रिहा सी, मंग दी ते पूर्ति हो गई। इस वास्ते अक्सर देखण नूं आया है कि जिन्हां दी झोली बहुत भर गई है, जिन्हां दीआं कुछ मंगां पूरियां हो गईआं, उन्हां दे अंदर धर्म दी कशिश, अवतारां दी कशिश, महापुरुषां दी कशिश घट जांदी है, क्योंकि मंग पूरी हो गई है। इस वास्ते अक्सर धर्म मंदरां विच दरम्याने तबके दे लोग बहुत ज्यादा आउंदे ने, जिन्हां दी मंग नाल झोरी भर गई है, बहुत कुछ मिल गया है, कई दफा वह बुआ भी भुल जांदे ने धर्म मंदरां दा। तो खैर, साहिब गुरु नानक देव जी महाराज दा फरमान एक बड़ा अगमी शब्द है आपदा। आप फरमान करदे ने, हुण ताडी हर गुण गावदा जे हर प्रभ भावे। हे प्रभु मैं तेरे दर दा ढाडी हां, गीत गाण वाला। गुरु नानक देव जी महाराज अपने आप नूं किसे किसे थां शायर भी कहंदे ने, कवि कहंदे ने, उंज ते हर थां ते अपने आप नूं दासन दास कहंदे ने, निमाणा कहंदे ने, निताणा कहंदे ने। लेकिन एक थां ते अपनी शख्सियत दे संबंध विच अगर कोई शब्द वरतिया है तो वो यही कि मैं शायर हां, मैं कवि हां। नानक शायर ए कहत है सच्चे परवरदिगारा। लेकिन आम शायर विच ते रब्बी शायर विच फर्क बड़ा है, अंतरा बड़ा है। ऋषि जो संस्कृत दा लफ्ज है इहदे अखरी अर्थ बनदे ने कवि, ते कवि दा जे संस्कृत विच अनुवाद करांगे तो बनेगा ऋषि। ऋषि जो है वो कवि है, जो कवि है वो ऋषि है, लेकिन फिर भी जमीन आसमान दा अंतर है। जिस दी कविता अनुभव तो आवे वो ते ऋषि है, ते जिस दी कविता सिर्फ सोच दी मुस्तहिक है, जो दिमागी तल तो निकलती है, बस वो शायर है, वो सिर्फ कवि है, वो ऋषि नहीं। अनुभव तो निकली हुई कविता इंज है जैसे झरने दा निकलिया होया जल निर्मल हुंदा है, शफाफ हुंदा है, ठंडा हुंदा है, उहदी चरवानी हुंदी है। पर जो दिमाग चो कविता निकलदी है वो एक हाउस दा पानी है, छपड़ी दा पानी है, गंदे हुंदियां देर नहीं लगदी। इस वास्ते असीं देखदे हां आम कवियां दीआं कवितावां पुराणियां हो जांदियां ने, एक दफा सुनीए, दो दफा सुनीए, फिर तीजी दफा सुनन नूं दिल नहीं करदा। पर महापुरुषां दी बाणी रोज रोज ही पढ़िए कदी पुराणी नहीं हुंदी। मनुख पुराणा हो सकदा है, पढ़न वाला पुराणा हो सकदा है, कलाम पुराणी नहीं हुंदी, बाणी पुराणी नहीं हुंदी। कारण
1: کہ وہ انبھو تو نکلی ہوں دیئے وہ نری دماغ تو نہیں نکلی ہوں دی عام وچارکان دا کہنا ہے کہ جیڑی گل صرف زبان تو نکلے وہ کنا تک پہنچ دیئے جو دماغ تو نکلے وہ دماغ تک بولتی ہے اور جو آتما تو نکلے وہ آتما تک پہنچتی ہے کہ آتما تو وہی گل نکلتی ہے جس نو آتما من ہے اس گل نو محمد اقبال نے بھی قبول ہے دل سے جو بات نکلتی ہے اثر رکھتی ہے پر نہیں طاقت پرواز مگر رکھتی ہے جیڑی گل دل دے ڈونگے تل چو نکلے گی وہ لازمی دل تک پہنچے گی اس دا بہت گہرا اثر ہوئے گا تو مہاپرشاں دے بچن بہت ڈونگے تل تو نکلتے ہیں اس واسطے کدی پرانے نہیں ہوندے عام کویاں دیاں رچناواں پرانیاں ہو جاندیاں نے کیونکہ تل بہت ڈونگا نہیں گہرائی بہت مہان نہیں تو صاحب شری گرو نانک دیو جی مہاراج اپنے آپ نوں کوی کہندن تے کہندن ہے پربھو میں تیرے در تے آیا کچھ گیت لے کے کچھ سنگیت لے کے میرے دیکھے تے پرماتما دے در تک پہنچ ہی ہوئی سکدا جہدے کول گیت ہووے جہدے کول سنگیت ہووے جہدے کول رونا ہے جہدے کول پٹنا ہے جہدے کول واشنا ہے جہدے کول دکھڑے نے او دا پرماتما دے در تک پہنچنا بڑا اوکھا ہے پرماتما دے در تک تے اوہی پہنچ سکدا ہے جو گا سکے گیت گا سکے اور کوتا تے سنگیت دیاں دھنا الاپ سکے گرو نانک گاؤں دے سو در تک پہنچے نے گرو نانک نے گا گا کے پربھو نو رجھایا ہے گرو نانک نے گا گا کے ٹھگاں نو سجن بنایا ہے دیتاں نو فرشتہ بنایا ہے اور منکھاں دے اندر پربھو دی جوت جگائی ہے گرو نانک واحد سنسار دا ایسا دھارمک پرچارک ہے جس نے گا گا کے منکھتا نو پرماتما دے نال جوڑیا ہے اے ٹھیک ہے پرماتما دا کوئی بہت گہرا تپ گرو نانک نے نہیں کیتا گرو نانک نے یوگ سادھنا نہیں سادھی گرو نانک نے پرانا یم نہیں کیتا گرو نانک نے جل دھارا نہیں کیتی گرو نانک نے کوئی لمبی چوڑی بھگتی نہیں کیتی کیرتن کیتا گایا ہے پر اتنے گہرے تل تو گایا ہے اتنی اکاگرتا دے نال گایا ہے کہ گرو نانک دا گاؤنا ہی یوگ بن گیا گرو نانک دا گاؤنا ہی تپ بن گیا گرو نانک دا گاؤنا ہی بھگتی بن گیا پاتشاہ دی بڑی سندر پنکتی بھی ہے جوگ بنیا تیرا کیرتن گائی جو میں تیرا کیرتن گایا ہے بس یہی جوگ ہے یہی بھگتی ہے یہی یوگ دی سادھنا ہے یہی یوگ دیا ودھیاں نے تو صاحب کہنے ہے پری پورن پرماتما میں تیرے در پہ کچھ گیت لے کے آیا کچھ سنگیت لے کے آیا تو سن تہوں ٹاڈی ہر گن گاوندا جے ہر پربھ بھاوے پربھ میرا پھر تھاوری ہور آوے جاوے سوال یہ پیدا ہوندا ہے کہ تو پرماتما دے در تے گیت سنگیت لے کے کیوں آیا ہے کسے ہور دے در تے جا صاحب کہن ہور کتھے میں لے کے جاواں پرماتما تے تھر ہے نیچل ہے باقی تے سب چلائے مان ہے میں کتھے گاواں شیخ شرف صوفی فقیر نے گرو نانک دیو جی مہاراج تے سوال کیتا سی شما مقام کجا است تھوڑا مقام کتھے ہے تسی کتھے رہندے تھوڑا گھر کتھے ہے شما مقام کجا است تھوڑا گھر کتھے ہے تھوڑا ٹکانہ کتھے ہے اس وقت میرے پاتشاہ نے ایک اگمی شبد اچارن کیتا ہے شری راگ وچ درج ہے صاحب کہندے نے مقام کر گھر بیسنا نت چلنے کی دھوک مقام تا پر جانیے جاں رہے نیچل لوک دنیا کیس مقامے کر صدق کرنے خرچ باندھو لاگ رہو نامے اے شیخ شرف کتھے مقام بڑھائیے سب کچھ تے چلائے مان ہے میں کتھے گھر بناواں دن رو چلے نس سس چلے تار کا لکھ پلوئے مقام اوہی ایک ہے نام کا سچ بگوئے صاحب کہنے زمین چل رہی ہے سورج چل رہا ہے چندرما چل رہا ہے گرہ نکشتر چل رہے نے سب کچھ چلائے مان ہے میں اپنا مقام بناواں تے کتھے بناواں سب کچھ چل رہا ہے رکیا یا کچھ بھی نہیں رکن دا نہ ہی موت

ਪਵੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲਾਗੇ ਤਾਂ ਮਹਿਲ ਪਾਵੇ, ਸਦ ਹੀ ਨਿਰਮਲ ਸਹਿਜ ਸਮਾਵੇ। ਹਰ ਕਥਾ ਸੁਣੇ ਸੇ ਤਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਿਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ, ਗੌੜੀ ਮਹਿਲਾ ਤੀਜਾ। ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪ ਨਾ।

ਆਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਣ ਕਵਣ ਨਾ ਸੀਦੋ ਮੇਰੇ ਪਾਈ ਭਗਤੀ ਸੀਦੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਏ ਗੌੜੀ ਮਹਿਲਾ ਤੀਜਾ ਤ੍ਰੈ ਗੁਣ ਵਖਾਣੇ ਪਰਮ ਨਾ ਜਾਏ ਬੰਧਨ ਨਾ ਟੂਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਏ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਿਰਕਾਰਾ ਨਾਮ ਨਾ ਚੇਤੇ ਉਪਾਵਣ ਹਾਰਾ ਮਰ ਜੰਮੇ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨਾ ਜਾਈ ਮੂਲ ਚੋੜ ਲਾਗੇ ਦੂਜੈ ਪਾਈ ਬਿਖਤਾ ਮਾਤਾ ਬਿਖ ਮਾਏ ਸਮਾਈ ਮਾਇਆ ਤਨ ਮੂਲ ਜੰਤਰ ਪਰਮਾਏ ਹਰ ਜੀਉ ਇਸਰਿਆ ਦੂਜੈ ਪਾਏ ਜਿਸ ਨਜ਼ਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਜੈ ਸਹਿ ਸਵਾਏ ਗੁਰਮੁਖ ਸਾਚ ਰਹਿਆ ਲਿਵ ਲਾਏ ਹਉ ਮੈਂ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਵਤ ਰਾਖੈ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਜੈ ਕੋਈ ਗੌੜੀ ਮਹਿਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਅੰਦਿਨ ਹਿਰਦੈ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੈ ਸੁਖ ਪਿਆ ਪ੍ਰਗਾਸ ਗੁਰਮੁਖ ਗਾਵੇ ਸਚਗੁਣ ਦਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਥ ਮਿਲੈ ਪ੍ਰਭ ਸੋਈ ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ ਜਾਂ ਹਿਰਦੈ ਵਸਿਆ ਸਚ ਸੋਏ ਗੁਰਮੁਖ ਮਨ ਦੇ ਦਿਆ ਅਸਥਿਰ ਹੋਏ ਹੁਕਮ ਪਛਾਣੈ ਬੂਜੈ ਸਚ ਸੋਏ ਤੂੰ ਕਰਤਾ ਮੈਂ ਅਵਰ ਨਾ ਕੋਏ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰੇ ਗਾਵਾਂ ਪ੍ਰਭ ਸੋਏ ਨਾਮ ਰਤਨ ਸਭ ਜਗ ਮੈਂ ਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਖਸੈ ਅੰਦਿਨ ਲਿਵ ਲਾਗੀ ਸਹਿਜੇ ਸਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡ ਪਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣ ਤਾਸ ਗੁਰਮੁਖ ਬੁੱਧ

ਤੀਜਾ ਮਨ ਹੀ ਮਨ ਸਵਾਰਿਆ ਪੈਸੈ ਸਵਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵਿਆ ਜਾਏ ਅਭਿਮਾਨ ਗੋਬਿੰਦ ਪਾਈਐ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਪਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਿਹਾ ਸਮਾਏ ਗੁਰ ਕਿਰਪਾ ਤੇ ਮਿਲੈ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਪਉ ਜੀਵਨ ਜਿਸ ਹਰ ਨਾਮ ਨਾ ਲਗੈ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਮੋਗ ਵਾਰ ਤਿਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਕੋਏ ਸਤਿਗੁਰ ਤੇ ਹਮ ਗਤ ਪਤਾਈ ਹਰ ਨਾਮ ਤੇ ਆਇਆ ਦੁੱਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰ ਅਲਖ ਅਪੇਵੈ।

ਤਾਂ ਕੈ ਸੰਗ ਅਵਨਾਸੀ ਵਸਿਆ ਸਹਿਜੇ ਆਸਣ ਅਸਥਿਰ ਪਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਂ ਕੈ ਘਰ ਪਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਪਰਿਓ ਕਰਮਾ ਸਹਿਜੇ ਗੁਰ ਪੇਟਿਓ ਸਚ ਕਰਮਾ ਜਾ ਕੈ ਸਹਿਜ ਪਇਆ ਸੋ ਜਾਣੈ ਨਾਨਕ ਦਾਸ ਤਾਂ ਕੈ ਕੁਰਬਾਣੈ ਗੌੜੀ ਮਹਿਲਾ ਪੰਜਵਾਂ ਪ੍ਰਥਮੇ ਗਰਭ ਵਾਸਤੇ ਤਰਿਆ ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ ਭੋਜਨ ਅਨੇਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰੇਂਗੇ ਬਪੁਰੇ ਕਵਨ ਅਸਥਾਨ ਜੋ ਕਬਹੁ ਨਾ ਕਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨੇਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਤਰਨ ਗਗਨ ਅਰਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਬਿਨਸ ਰਹਿਣ ਬਰਤ ਅਰਤੇਦਾ ਸਾਸਤ ਸਿਮਰਤ ਬਿਨ ਸੈਂਗੇ ਬੇਦਾ ਤੀਰਥ ਦੇਵ ਦਿਹੋਰਾ ਪੋਥੀ ਮਾਲਾ ਤਿਲਕ ਸੋਚ ਪਾਤ ਹੋਤੀ ਤੋਤੀ ਦੰਡੌਤ ਪ੍ਰਸਾਦਨ ਭੋਗਾ ਗਮਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨਸ ਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨੇਚਲ ਸਚਤਾਨਾ ਤਹਾਂ ਸੰਗਤ ਸਾਧ ਗੁਣ ਰਸੈ ਅਨਪਉ ਨਗਰ ਤਹਾਂ ਸਦ ਵਸੈ ਤੈ ਪਉ ਪਰਮਾ ਸੋਗ ਨਾ ਚਿੰਤਾ।

ਕੋਟ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨਸ ਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾਂ ਕੈ ਕਾਮ ਉਤਰੇ ਸਭ ਭੂਖ ਜਾਂ ਕੈ ਕਾਮ ਨਾ ਜੋ ਹੈ ਦੂਤ ਜਾਂ ਕੈ ਕਾਮ ਤੇਰਾ ਵਡ ਗਮਰ ਜਾਂ ਕੈ ਕਾਮ ਹੋਵੇ ਤੂੰ ਅਮਰ ਜਾਂ

ਪਹਿਲਾ ਮੁੰਦ ਰਹਿਣ ਦੁਹੇ ਲੜੀਆ ਜੀਉ ਨੀਂਦ ਨਾ ਆਵੇ ਸਾ ਤਨ ਦੁਬਲੀਆ ਜੀਉ ਫਿਰ ਕਹਿ ਹਾਵੇ ਤਨ ਸੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ ਸਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਤਨ ਮਿਲੇ ਮਿਲਾਈ ਬਿਨ ਫਿਰ ਨੀਂਦ ਨਾ ਆਵੇ ਮੁੰਦ ਨਿਮਾਨੜੀਆ ਜੀਉ ਬਿਨ ਤਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਉਰਧਾਰੇ ਨਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਥ ਸਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਤਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੇਲੜੀਓ ਹਮ ਫਿਰ ਰਾਵਿਆ ਗੁਰ ਪੁੱਛ ਲਿਖੋਗੀ ਜੀਉ ਸਬਦ ਸੁਨੇਹਾ ਸਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣਿਆ ਨਿਕਸ ਜਾਤੋ ਰਹਿ ਅਸਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੌਤਨ

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿ ਗੁਰਪ੍ਰਸਾਦ

ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖੈ ਦਿਖ ਕਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਗਏ ਸਿਫਤ।

ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸਾਹ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ, ਰਾਗ ਸੋਰਠ ਕੀ ਵਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਤੀਜਾ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ

ਹਸਤੀ ਸਿਰਜਿਉ ਅੰਕਸ਼ ਹੈ ਅਹਿਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਜ਼ਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਤਿੰਨ ਕੁਲ ਉਧਾਰ ਹੈ ਆਪਣਾ ਦਰਗਹਿ ਪਾਵੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਜਾਪ ਜੀ ਸਾਹਿਬ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੈ ਜੇ ਲਾਏ ਰਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ। ਹੁਕਮੀ ਉਤਮ ਨੀਚ ਹੁਕਮ ਲੈਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਥਾਣ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਬਿਖਮ ਵਿਚਾਰ। ਗਾਵੈ ਕਉ ਸਾਜ ਘਰੇ ਤਨ ਫੇਹੀ, ਗਾਵੈ ਕਉ ਜੀ ਲੈ ਫਿਰਦੀ। ਗਾਵੈ ਕਉ ਜਾਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਜ਼ਰਾ ਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਗੋਟੀ ਗੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਈ ਰਾਹ, ਨਾਨਕ ਵਿਕਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਪਾਉ ਅਪਾਰ। ਆਖੇ ਮੰਗੈ ਦੇਹ ਦੇਹ, ਦਾਤ ਫਰੀ ਦਾ ਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦ ਗੁਰਮੁਖ ਵੇਦਨ, ਗੁਰਮੁਖ ਰਹਿ ਸੁਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਣ ਭਾਣੇ ਕੇ ਨਾਏ ਕਰੀ। ਜੇ ਤੀਸਰ ਠੋਪਾਈ ਵੇਖਾ, ਬਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਚੰਗਾ ਨੌਰ ਖਾਏ ਕਹਿ ਜਸ ਕੀਰਤ ਜਗ ਲੇ, ਜੇ ਤੈ ਸੋ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਾਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤਿਹਾ ਕੋਈ ਨਾ ਸੁਝਈ ਜੇ ਤੈਸ ਗੁਣ ਕੋਏ ਕਰੇ। ਸੁਣਿਆ ਸਦ ਪੀਰ ਸੁਰਨਾਥ, ਸੁਣਿਆ ਧਰਤ ਦਵਲ ਆਕਾਸ਼। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲ ਆਹਣ ਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਸੁਣਿਆ ਏ ਸਤ ਸੰਤੋਖ ਗਿਆਨ, ਸੁਣਿਆ ਏ ਆਠ ਸਟਕਾ ਇਸ਼ਨਾਨ। ਸੁਣਿਆ ਏ ਪੜ ਪੜ ਪਾਵੈ ਮਾਨ, ਸੁਣਿਆ ਏ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ਼। ਸੁਣਿਆ ਏ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ।
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ। ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇ ਦੀਸਨ ਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੇ ਹੈ ਮੋਖ ਦੁਆਰ, ਮੰਨੈ ਪਰਵਾਰ ਐਸਾ ਦਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੇ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂਦਰ ਗ੍ਰਹਮਾਨ। ਪੰਚੇ ਸੋਹੇ ਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹੈ ਕਰੈ ਵਿਚਾਰੂ, ਕਰਤੇ ਕਾ ਕਰਣੈ ਨਾਹੀ ਸੁਮਾਰੂ। ਤੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰੂ, ਤਬਲੇ ਉੱਪਰ ਕੀਤਾ ਪਾਰੂ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਦੇ ਪਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਯ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਦੇ ਹੋਏ ਲਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਸੰਗ ਪਾਉ, ਸੰਗ ਪੂਜਾ ਸੰਗ ਤਪਦਾਉ। ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਯੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਗ ਦਾ ਤਾਰ। ਅਸੰਖ ਸੂਰ ਮੋਹ ਬਖਸਾਰ, ਅਸੰਖ ਮੌਨ ਲਿਵਲਾਈ ਤਾਰ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਰਾਮ ਖੋਰ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਹੀ। ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ। ਅਸੰਖ ਮਲੇਸ਼ ਮਲ ਬਖ ਖਾਹੀ, ਅਸੰਖ ਨਿੰਦਕ ਸਿਰ ਕਰੇ ਭਾਰ। ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਐਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋ। ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ। ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਯੋਗ ਵਖਾਣ, ਜਿਨਹਿ ਲਿਖੇ ਤਿਸ ਸਿਰ ਨਾਹੀ। ਜੇ ਫੁਰਮਾਈ ਦਿਵਦ ਬਾਹੇ, ਜੇਤਾ ਕੀਤਾ ਦਿੱਤਾ ਨਾਉ। ਬਣਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਤੁਰ ਸੁਖੇ। ਮੂਤ ਬਲੀਤੀ ਕੱਪੜ ਹੋਏ, ਦੇ ਸਾ ਬੂਣ ਲਈਆ ਧੋਏ। ਭਰੀਐ ਮਤ ਬਾਬਾ ਕੈ ਸੰਗ, ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵ ਜਾਹ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਦਿ ਬਾਣੀ ਬਰਮਾਉ, ਸਤ ਸੁਹਾਉਣ ਸਦਾ ਮਨ ਚਾਉ। ਕਵਣ ਸਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ। ਕਵਣ ਸਿਰ ਉੱਤੀ ਮਾਂ ਕਵਣ, ਜਿਥੋ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਜਾ ਕਰਤਾ ਸਿਰਠੀ ਗੌ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾ, ਹੀ ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖਿਆ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜੈ ਕਾ ਹੋਵੈ। ਨਾਨਕ ਜੇ ਕਹੂੰ ਆਪਾਂ ਜਾਣੈ, ਅੱਗੇ ਗਿਆ ਨਾ ਸੋਵੈ।
ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਬਾਲ ਥੱਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀਸਰਦ ਨਾ ਪਾਈਆਂ ਨਦੀਆਂ ਤੇ ਵਾ ਪਵਹੇ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਰਦੀ ਗਾਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਗੀਤਾ ਕਾਰ ਅੰਤ ਨਾ ਜਾਪੈ ਪਾਰ ਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜੇ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੈ ਜੋਦ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਇਹ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁੱਖ ਪਊ ਸਦ ਮਾਰੇ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ

అమలు గుణముల వ్యాపారముల వ్యాపారీయముల పండారముల అభయములుల జాహీయముల బాహ్యముల సుమాహి అమలు ధర్మముల దీవాణ అముల తోలముల పురవాణ అముల వక్షీసముల నిశాణ అముల కర్మముల పురమాణ అమూల్లోముల ఖన జాయి ఆకాగ్రహలవలాయి ఆఖేద పాడు పురాణ ఆఖయ పడే కరే వఖయాణ ఆఖయ వర్మే అఖయ అంద ఆఖయ గోపి జయ గోవింద ఆఖయ ఈశ్వర అఖ శ్రద్ ఆఖయ గీతే గీతే బుద్ధ ఆఖయ దానవ అఖ దేవ ఆఖయ సుర నార మున జన సేవ ਕਿਤੇ ਆਖੇ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇੱਥੇ ਕਿਤੇ ਹੋਰ ਕਰੇ ਦਾਖ ਨ ਸਕੇ ਗਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾ ਰੰਗਵਾਨ ਸੋਧਾਰ ਕੇ ਹਾਸੂ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਭਾਵਣਾਰੇ ਕਿਤੇ ਰਾਗ ਪਰਿਸੰ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੋਨ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੈ ਇੰਦਰ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਨ ਜੋ ਤੁਧ ਪਾਵਨ ਸਹੀ ਤੁਧਨ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦਜੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਦੀ ਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਿਸਦ ਅਬਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰ ਦਿਸ ਦਿਵਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਣ ਜਬ ਤਿਸ ਪਾਵੈ ਦਿਵੈ ਜਲਾਵੈ ਜਬ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਏਕਾ ਵਾਰ ਘਰ ਘਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀਸ਼
ਕੇਤਰਾ ਪਤ ਪਬੜੀਆਂ ਚੜੀਆ ਹੋਇਆ ਕੇਸ ਸੁਣ ਕਲਾਇਆ ਕਾਸ ਕੀ ਕੀਟਾਇਆ ਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਜਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਢਦ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਲ ਮਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀਏ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਦਿਸੈ ਘੜੀਐ ਸੁਰਤ ਮਤ ਮਨ ਬੁੱਧ ਦਿਸੈ ਘੜੀਐ ਸੁਰਸ ਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿਸੈ ਹੋਰ ਨਾ ਕੋਈ ਹੋਰ ਦਿਸੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਹੀ ਤਗ ਰੂਪ ਨਾ ਕਥਨੇ ਜਾਹੀ ਨਾ ਉਮਰੇ ਨ ਠੱਗ ਜਾਹੀ ਜਿਨਕੇ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕਹਿਲੋ ਕਰੇ ਆਨੰਦ ਸੱਚੈ ਮਨ ਸੋਈ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਦੰਤ ਅਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਬਹਾਰ ਦੀਰ ਜਿਸਨਿਆਰ ਹਰਣ ਮਤ ਵਿਦ ਹਥਿਆਰ ਪਾਓ ਖਲਾਗਨ ਦਬਦਾਓ ਪਾਂਡਾ ਪਾਓ ਅੰਮ੍ਰਿਤ ਦਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਮੀਸਲ ਸਲਾਮੇ ਸਮਾਤ ਲਕਲਾਮੇ ਕੇ ਸਾਹਿਬ ਦਿਮਾਗ ਹੈ ਕਿ ਉਸ ਨਾਲ ਦਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹਿੰਦੇ ਕਿ ਰਾਜ ਕਰਹਿੰਦੇ ਕਰੀਮਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ ਰਾਸਲ ਬਕਨ ਹੈ ਗਲੰਗ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਕੇ ਸਰਵਲ ਗਵਨ ਹੈ ਮੇ ਸੁਲਰਵਨ ਹੈ ਤਮਾਵਲ ਤਮੀਜ਼ ਹੈ ਸਮਾਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਾਤੁਲ ਅਦੀਸ ਹੈ ਅਰੀਸਲ ਅਰੇਖਾ ਮੇ ਸੁਲ ਅਪੇਖਾ ਹੈ ਜਮੀਨੋ ਜਮਾ ਹੈ ਮੇ ਗੁਲ ਮਾਏ ਕਰੀਮਲ ਕਮਾਲ ਹੈ ਸਮਾਤੁਲ ਜਵਾ ਹੈ ਕਿ ਸਾਹਿਬ ਕਿਰਾਏ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਵ ਲਗਵਾਨ ਹੈ ਮੇ ਸੁਲ ਰਵਾਨ ਹੈ ਤਮਾਮੁਲ ਤਮੀਜ਼ ਹੈ ਸਮਾਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਾਤੁਲ ਅਦੀਸ ਹੈ ਅਧੇਸਲ ਅਲੇਖ ਹੈ ਮੇ ਸੁਲ ਅਪੇਖ ਹੈ ਜਮੀਨੁਲ ਜਮਾ ਹੈ ਮੀ ਗੁਲ ਮਾ ਹੈ ਕਰੀਮਲ ਕਮਾਲ ਹੈ ਕਿ ਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾਏ ਕਿ ਆਤਮ ਪ੍ਰਵਾਏ ਕਿ ਅਚਲੰਗ ਨੰਗ ਹੈ ਕਿ ਮੈਂ ਤੋ ਅਪੰਗ ਹੈ ਮਦ ਪਾਰ ਛੰਦ ਤਲ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਭਰਿਆ ਗੰਜ ਹਰ ਨਰ ਪ੍ਰਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਵਰ ਨਰਿਆ ਮੰਡ ਅਨਪਵਨਾਸ਼ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਧਰਮ ਦਾਮ ਅੰਸ਼ ਜਿਆੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਵਨਾਸ਼ ਤ੍ਰਿਤ ਧਰ ਤੁਰਾਸ ਆਜਨ ਵਾਹ ਕੈਸਦਾਸ

ਪਾਤਸ਼ਾਹੀ ਦਸਵੀਂ ਕਵੇ ਆਵਾਜ ਬੇਨਤੀ ਜਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਦਵ ਚਰਨਾਂ ਦੇ ਮਨ ਰਾਏ ਹਮਾਰਾ ਆਪਣਾ ਜਾਨ ਗੁਰੂ ਬ੍ਰਿਤ ਪਾਰਾ ਹਮਰੇ ਦੁਸ਼ਟ ਸਬਦ ਮੁਕਾਬ ਹੋ ਆਪ ਹਾ ਤੈ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਸ ਕਰਿਆ ਪੂਰਨ ਹੋਏ ਹਮਾਰੀ ਆਸਾ ਦੁਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਉਸ ਤੁਮ ਦੇ ਪਾਓ ਸੇਵ ਸਿੱਖ ਹਮਾਰੇ ਦਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਭਰਿਆ ਮਰਨ ਕਾਲ ਕਾ ਦਰਾਸ ਨਿਭਰਿਆ ਹੂ ਜੋ ਸਦਾ ਹਮਾਰੇ ਬੱਚਾ ਸਰੀ ਅਸਤ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੀ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸਨ ਉਪਜਾਇਓ ਆਦਿ ਅੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਰਮ ਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਤ ਬਲੇ ਬੁਰੇ ਕੀ ਬੀਰ ਪਛਾਣਤ ਚਿਟੀ ਦੇ ਗੁੰਜਰਿਆ ਸਥੂਲਾ ਸਭ ਪਾਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਬੀਰ ਪਛਾਣੇ ਘੜ ਘੜ ਕੇ ਬੜਬੜ ਕੀ ਜਾਣੇ ਜਾਬੁਦ ਕਰ ਕਰਾ ਕਰਦਾਰਾ ਪ੍ਰਜਾ ਦਰਦ ਦੀ ਅਪਾਰ ਜਾਬਿਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਨਿਰਾਲਮ ਜਾਣਤ ਵੇਦ ਵੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਬੇਬ ਨ ਪਾਵਤ ਵੇਦਾ ਤਾਂ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨ ਪੇਵ

കഴിയുമ്പോ ആണ്ടിയുടെ കാണുമ്പോൾ കേട്ടാ സഗരി ശ്രേ

ਪੁਰਖ ਜਪਨ ਪਗ ਪਰੇ ਤਿਹਾਰੇ ਦਿਨ ਤੁਮ ਸੰਕਟ ਉਟਾਰੇ ਜੋ ਕਾਲ ਕੋਈ ਗੁਆਰ ਥਾਂ ਕੇ ਕਾਲ ਨਿਕਟ ਨਹੀਂ ਆਇਆ ਰਚਾ ਹੋਈ ਤਾਂ ਸਭ ਕਾਲਾ ਕਾਲਾ ਕਿਰਪਾ ਦ੍ਰਿਸ਼ ਦਿਨ ਹਰਿਓ ਤਾਂ ਕਿ ਹਰਿਓ ਹਰਦ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਤ ਕਹਿਣਾ ਕੋਈ ਇੱਕ ਵਾਰ ਜਿੰਤ ਮੈਂ ਸੁਭਾਰਾ ਕਾਲ ਵਾਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਗ ਦੇ ਰਹਾ ਖੜਗ ਗੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੈ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਗ ਦੇ ਲੈ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦਲ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਗ ਦੇ ਲੈ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦਲ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਗ ਦੇ ਲੈ ਬਚਾਈ ਰਾਮ ਕਲੀ ਮਹਲਾ ਤੀਜਾ ਆਨੰਦ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਚੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸ਼ਬਦ ਤਾਂ ਗਾ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਰਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਰਨਾਲੇ ਸਾਚੇ ਸਾਹਿਬਾ ਗਿਆਨ ਹੀ ਕਰਦੇ ਰਹੇ ਕਰਦਾ ਤੇਰਾ ਸਭ ਕਿਛ ਹੈ ਜਿਸ ਦੇ ਸੁਭ ਪਾਵੇ ਸਦਾ ਸਿਵ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਜ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਰਹੇ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਗਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ

ਸਾਚੀ ਲਗਨ ਦੇਨ ਮਾਣੀ ਦੇਨ ਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤਦਬਾਦ ਸੁਨਾਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਸਾਉ ਨਾਹੀ ਸਭ ਲਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹਰ ਕਿਰਪਾ ਕਰੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਨ ਕੰਮ ਹੋ ਤੁੱਟਾ ਦਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਬ੍ਰਹਮ ਇੱਕ ਪਰਮ ਭੂਲੇ ਫਿਰੇ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਪ ਸੰਤ ਪਿਆਰੇ ਹੋ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਧਨ ਮਨ ਧਨ ਸਭ ਸੌ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾ ਮੁ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਕਥ ਕਹਾਣੀ ਏ ਮਨ ਚੰਚਲ ਚਤੁਰਾਈ ਗਿਣ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨ ਕੀਤੀ ਜਿਣ ਟਗੋਲੀ ਪਾਈਆ ਕੁਰਬਾਨ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਾਸ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਬਣਾਵ ਤੂੰ ਜਾਣਹੀ ਜੀ ਅੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇਕ ਵਰਣ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇਕ ਵਰਣ ਆਇਆ ਲਭ ਲੋਕ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤੈਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਆ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਰਿਆਰ ਵਾਸਨਾ ਸੁਣੀ ਕਹੇ ਨਾਨਕ ਚਾਲ ਭਗਤਾਂ ਯੁੱਗ ਯੁੱਗ ਨਿਰਾਲੀ ਜਿਉਂ ਤੂੰ ਚਲਾਹੀ ਤਿਵੇਂ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੇਂ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਏ ਤਿੰਨ ਕੈ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰ ਕਨੇਰੇ ਕਰੇ ਗੱਲਾਂ ਗੱਲੀ ਕਹਿਣੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤਾ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਫਿਰ ਜਮ ਬੇਤਾਲਿਆ ਕਹਿ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀ ਓਮ ਨਿਰਮਲ ਬਾਰ ਨਿਰਮਲ ਬਾਰਤ ਨਿਰਮਲ ਜੀ ਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸਤਮਾਣੀ ਜਨਮ ਰਤੰਜ ਨਿਖਟਿਆ ਪਲੇ ਸੇ ਬਣਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਉਹ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ।

ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ, ਸ਼ਬਦ ਰਤਨ ਜਤ ਮਨ ਲਾਗਾ ਇਹੋ ਆਸਮਾਓ, ਸ਼ਬਦ ਸਥਿਤੀ ਮਨ ਮਿਲਿਆ ਸੱਚੇ ਲਾ ਪਾਓ। ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ। ਸਿਵ ਸਕਤ ਆਪ ਪਾਏ ਕਹੇ ਕਰਦਾ ਆਪੇ ਹੁਕਮਰਦਾਏ, ਹੁਕਮਰਦਾਏ ਆਪ ਵੇਖੇ ਗੁਰਮੁਖ ਸਿਵ ਜਾਏ, ਤੋੜੇ ਬੰਧਨੋ ਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੈ ਸੋ ਹੋਵੇ ਕਿਸਨ ਲਵਲਾਏ। ਕਹੇ ਨਾਨਕ ਆਪ ਕਰਦਾ ਪਿਓ ਕੁੰਭ ਜਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ, ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਣ ਦਿਨ ਹਾਲੇ ਬੁਲਾ ਗਏ, ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ, ਸੋ ਕਿਉਂ ਮਨ ਵਸਾਰੀਏ, ਮਨੋ ਕਿਉਂ ਵਸਾਰੀਏ, ਬੜਦਾਤਾ ਜਗਨ ਮੈਂ ਹਾਰ ਪਹੁੰਚਾਵੇ। ਉਸ ਨੂੰ ਕਿਹ ਪੋ ਨਾ ਸਕੇ, ਜਿਸ ਨੂੰ ਆਪਣੀ ਲਿਵਲਾਵੇ, ਆਪਣੀ ਲਿਵਿਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕ ਬੁੜਦਾਤਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਦਾ ਖੇਲ ਰਚਾਇਆ, ਜਾਂ ਤਸਵਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰਵਰਦਾਇਆ, ਇਹ ਮਾਇਆ ਜ ਧਰ ਵਿਸਰੈ ਮੋਹ ਬਜੈ ਪਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿੰਨਾ ਲਿਵ ਲਾਗੀ ਦਿਨ ਵਿੱਚ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ, ਕਿਸੇ ਵਿੱਚੋਂ ਰਹੇ ਲੋਕ ਬਿਲ ਲਾਈ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੰਭੀਏ ਵਿੱਚੋਂ ਆਪ ਜਾਏ। ਜਿਸ ਦਾ ਜੀਵ ਤਿਸ ਮਿਲ ਰਹੇ ਹਰ ਬਸੈ ਮਨ ਆਈ, ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ, ਜਿਨ ਹਰ ਬੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਾ ਜਪਿਓ ਜੀਉ ਲਾਹ ਘਟਿਓ ਦਿਹਾੜੀ। ਇਹ ਧਨ ਤੇ ਨਾ ਮਿਲਿਆ ਜਨ ਹਰ ਆਪੇ ਬਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਉਰਤ ਕਿਤੇ, ਜੇ ਚਿਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ, ਹਰ ਰਸ ਪਾਉਣ ਨਾ ਤ੍ਰਿਸ਼ਨਾ ਲਾ ਗਏ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ। ਕਹੇ ਨਾਨਕ ਹੋਰਾ ਨਿਰਾਸ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸ਼੍ਰੀ ਰਾਮ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਦਾਤੂ ਜਗ ਮਹਿ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਵਾ ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਟਕਾ ਮੂਲ ਰੱਜਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ। ਮਾਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨੇ ਸਖੀਏ ਸੁਖ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ੍ਰੀ ਰਾਮ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤ ਲਾਇਆ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ, ਹਰ ਬਿਨ ਵਰਨ ਦੇਖੋ ਕੋਈ, ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲ ਲਿਆ। ਇਹ ਵਿਸ਼ਵ ਸੰਸਾਰ ਤੂੰ ਦੇਖਦੇ ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਂ ਵਿਖਾਜ ਕਹੇ, ਹਾਰ ਬਿਨਾ ਵਰਨਾ ਕੋਈ। ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਰੈ ਟੋਈ, ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ, ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਿਬਾਣੀ। ਜਿਤ ਸੁਣੀ ਮੰਤਨ ਹਰਿਆ ਹੋ ਆ ਰਸਨਾ ਰਸ ਸਮਾਣੀ, ਸਾਚਾ

ਖਬਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਿਆਂ ਨੂੰ ਬਿਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।

అందరికీ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹਾਂ ਬਲ ਜਾਈ ਗੁਣ ਸਾਂਝੀ ਤਿੰਨ ਸਿਆਂ ਕਰੀ ਹਰ ਨਾਮ ਧਿਆਈ ਸਤਨਾਮ।

ਸਲੋਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੂਝੀ ਐ ਜਾਂ ਆਪੇ ਨਜ਼ਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਕੁਲ ਉਧਾਰੇ ਆਪਣਾ ਦਰਗਾਹ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇ ਵਾਈਆਂ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਦੇ ਬਾਈਆਂ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਆਖੋ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀਆ ਵਾਹਿਗੁਰੂ ਜੀ ਕਾ ਖਾਲਸਾ

0: ਸਰਦੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਦਾਨ ਸੱਚੇ ਤੁਸੀਂ ਆਖਣ ਲੱਗ ਕਰੋੜ ਸੱਚੇ ਸਰਦਾਰ ਸੱਚੇ ਸਮਝੋਰ ਸੱਚੀ ਤੇਰੀ ਸੱਚੀ ਸਾਲਾ ਸੱਚੀ ਤੇਰੀ ਸੱਚੇ ਸਾਲਾ।

ਪੈਵਿ ਸਿੱਧ ਬੁੱਧ ਸੁਰਨਾਥ ਪੈਵਿ ਆਡਾਣੇ ਆਕਾਸ ਪੈਵਿ ਜੋਤ ਮਹਾਵਲ ਸੂਰ ਪੈਵਿ ਆਵੇ ਜਾਵੇ ਸੂਰ ਅਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਏਕ ਮਹੱਲਾ ਪਹਿਲਾ।

ਮਦੀ ਸਵਜਿਗ ਨਾਨਕਾ ਸੱਚਾ ਵੇਖ ਸੋਏ ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਸੋ ਹੋਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰਤ ਸੁਧਾਕਰ, ਕੀਨੇ ਰਾਮ ਨਾਮ ਇਕਾਖਰ। ਕਿਨਕਾ ਇਕ ਜਿਸ ਜੀਵ ਸਾਵੈ, ਤਾਂ ਕਿ ਮੈਂ ਮੰਗਨੀ ਨ ਆਵੈ। ਕੰਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵਨ ਧਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦੁਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੇ ਮੰਗੈਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਤ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅੰਗ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਗਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਜਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸਤਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਣਖ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜੇ ਮਾਰਗ ਇਹ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਝੂਠਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਤਹ ਪਾਰ ਭਰਾਹੀ। ਅਨਕ ਬਿਘਨ ਦਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਹ ਪੈਂਡੈ ਮਹਾ ਅੰਧਕ ਭਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੇ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਗਣ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਿਖਿਆਨ। ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮਧੇ ਕਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖੰਡ ਪ੍ਰਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤੀਸਰ ਥੀਵੈ। ਅਗਨ ਮਾਹੇ ਹੋਮਤ ਪ੍ਰਾਨ, ਕਣਕ ਅਸਵ ਹੈਵਰ ਭੂਮ ਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਕੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਭੂ ਨਾ ਬਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁਮੂਚ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਜਤਨ ਕਰ ਕ੍ਰਿਸ਼ਨ ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਪੁਜੈ ਕੋਟ ਅਪਾਵ ਦਰਗਹ ਨਹੀਂ ਸਿਜ ਹੈ ਝੂਠ ਸੁਨਾਹੀ ਊਹ ਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਂਗੈ ਸਾਧ ਜਿਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੁਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਿਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਚੋ ਜਾਣੈ ਨੀਚਾ ਸੋਉ ਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਦੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਹੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਨ ਸੁਖੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਦੇਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿਸ ਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁਝੈ ਬਖਸ਼ ਲੇਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਅਮੁੱਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰਖਨਹਾਰ ਤਿਸ ਸਿਉਂ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਵ ਨਿੰਦ ਪਾਵੈ ਤਾਂ ਸਿਉਂ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਚ ਦੂਰੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਬਸਾਰੈ ਮੁਗਧ ਪਜਾਨ ਸਦਾ ਸਦਾ ਇਹ ਭੁੱਲਨਹਾਰ ਨਾਨਕ ਰਾਖਣਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਕ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾਂ ਦਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਤੀਤ ਜੋ ਬੈਰਾਈ ਤਾ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨਹਿ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਇਆਹੋ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲੇਹੋ ਆਪਨ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਗ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ, ਨਾਨਕ ਕਹੋ ਨਸੀ ਜਏ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮਊੜਾ ਕਹੋ ਕਹਾਂ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਭ ਨਮਸਕਾਰ। ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮੰਗੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪੁਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪੁਛਤਾਵੈ। ਜੋ ਦੀਸੈ ਸੋ ਚਲ ਨਹਾਰ, ਲਪਤ ਰਹਿਓ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਸਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉ ਮੈਂ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਬਕਾਰ ਕੋ ਧਾਵ ਹੈ, ਮਿਥਿਆ ਮਨ ਪਰ ਲੋਭ ਲਭਾਵ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਖ ਬਿਕਾਰਾ। ਬਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਗੰਧ। ਬਿਨ ਸਿਮਰਨ ਜਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਤ ਨਾਮ। ਧਨ ਧਨ ਤੇ ਜਨ ਜੇ ਕਟ ਬਸਿਓ, ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਨ ਨਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨ ਕਾਹੂ ਭੀਨ। ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕਹਿ ਤਰਬਸੈ ਨਿਰੰਕਾਰ, ਤਿਸ ਕੀ ਸੇਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ। ਆਪਹਿ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਹ ਪਾਪ ਸਿਆਣਪ ਸਗਲ ਤੇ ਰਹਿਤ, ਸਭ ਕੱਚ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲਏ ਲੜ ਲਾਏ, ਸੰਤ ਨੰਦਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੇ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੇ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੌ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮਗਤ ਪਾਵਹਿ। ਜੇ ਪ੍ਰਸਾਦ ਬਸੈ ਸੁਖ ਮੰਦਰ ਕਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਕਿਸੈ ਤਿਆਗ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕਉ ਮਨ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤਿ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਭੂਸ਼ਣ ਪਹਿਰੇ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ

ਅੰਤ ਆਵੇ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵੇ ਹੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤ ਮਨਕੋਰ, ਕਈ ਕੋਟ ਪਰਦਰਭ ਕਹਿ ਰਹੇ, ਕਈ ਕੋਟ ਪਰਦੁਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਭਰਮਾਹੇ। ਜਿਤ ਤਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਛੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਗਾਰ ਜੰਤ, ਕਈ ਕੋਟ ਕੀਏ ਚਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਪ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ।

ਕੋਟ ਕਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਕਤਿ ਨਿਵਲਾਗੀ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਾਂਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ। ਕਈ ਕੋਟ ਮੰਗ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ। ਕਈ ਕੋਟ ਹੋਏ ਅਵਤਾਰ, ਕਈ ਜੋਤ ਕਿਨੋ ਵਿਸਥਾਰ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ। ਤਾਂ ਕਾ ਅੰਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾ

ਨਾਨਕ ਦੁਖ ਭਰਮ ਭਉ ਜਾਏ ਅਸਪਦੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੈ ਅਘਾਏ, ਬਹੁਰਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ, ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਚਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ, ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ, ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ, ਏਕ ਉਪਰ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਪਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ, ਅਗਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੈ।

0: ਕੋਈ ਲਾਗੈ
1: ਜਿਸਨੂੰ ਕਿਰਪਾ ਕਰੇ ਵੱਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪੁਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਂ ਲੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ

ਰਹਿਓ ਰਸਲੋ ਬੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਘਰ ਜਾਹੇ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਤ ਬਲਿਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਆਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤਹਿ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀਵਾ ਲਨਹਾਰ, ਭੁੱਖੇ ਕਉ ਦੇਵਤ ਆਧਾਰ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ।

ਜਜ ਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਗ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ।

ਬਾਦ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਟਨ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ।

ਨਾਨਕ ਹੋਸੀ ਤੇ ਸੱਚ ਅਸਤਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸ ਮਾਹੀ ਲੇ ਬਸ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ

ਨਾਨਕ ਸਵ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰ ਸਭ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਇ, ਸਰਬ ਜੀਆ ਕਾ ਰਾਖਾ ਸੋਇ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਇਹ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਖਬਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤੰਨਾ ਮਹਿ ਨਾਮ ਸੁਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲ ਹੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ।

ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪੋ ਅਵਰਹ ਨਾਮ ਜਪਾਵਹੁ ਭਗਤ ਭਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਤੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹ ਸੁਆਓ ਨੇਤਰ ਹੋ ਪੇਖ ਦਰਤ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ

ਆਪ ਜੈ ਅਛਲ ਅਸ਼ੇਰ ਅਭੇਦ ਸਮਾਇਆ ਉਹਾਂ ਕਿਸੈ ਵਿਆਪਤ ਮਾਇਆ ਆਪ ਕਉ ਆਪੈ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼ ਜਹ ਏਕੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤਿਆਰ ਤਹ ਕੌਣ ਕਥੈ ਕੌਣ ਸੁਣਨੈ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕਉ ਆਪੈ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਆਕਾਰ ਤਿਉ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹੁ ਭਰਮ ਭੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੁਹ ਪਾਖ ਕਾ ਆਪ ਹੈ ਧਨੀ ਉਨਕੀ ਸੋਭਾ ਉਨਹੂ ਬਨੀ ਆਪ ਹੈ ਕੌਤੁਕ ਕਰੈ ਅਨ

ਠਾ ਠਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਸੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕੈ ਨਿਤ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ।

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦਿੱਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਭੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ।

साहित्य गुरु ग्रंथ साहब जी के अंतर्गत भगत बाणी के अंदर कबीर जी का श्लोक है। पहला श्लोक है, कबीर मेरी सिमरनी रचना ऊपर राम, आज जुगादी सगल भगत ताको सुख विश्राम। ये उस मिली हुई जीव रूपी स्त्री दी अवस्था कबीर जी ने जिक्र किया कि इंसान की जीव आत्मा तीन शरीर के संयुक्त होके ये मनुखा जीवन लेके आई है। असी तीन शरीर 84 के चक्कर घूमते पे हाँ। सानू पता नहीं है कि तिना शरीर तो रहत साडा की वजूद है। ज्यों ही असी इस संसार विच आए असी अपनी सिमरति नूं अपनी चेतनता नूं अपने स्वरूप नूं अपनी होश नूं असी भुल बैठे। इस करके भगत कबीर जी ने कहा, कबीर मेरी सिमरनी। ये सिमरनी उस सूक्ष्म अवस्था की गल है, क्योंकि सूक्ष्म तो स्थूल हुंदा है। तू पेट साफ तेरी फुली, तू सूखम होआ अस्थूली। सानू इस तरह प्रतीत हुंदा है सतोगुणी ते रजोगुणी जीव दी अवस्था विच की फर्क है। रजोगुणी तो भाव है जो मायावी पदार्थां दे विच जिसदी वृत्ति बिखरी पई है, जिसके मन की अवस्था चंचल है, उसनू रजोगुणी जीव वाला किया जाता है, रजोगुणी वृत्ति वाला जीव। गुरु तेग बहादुर जी ने ऐसी सिमरति अपनी परमेश्वर की सिमरति विसिमरत हुई जीवात्मा इस तरह किया है, इस साधना करने वाली जीवात्माओ जदों भी आप सिमरन विच बैठते हो, जदों भी तुसी पाठ करते हो, गुरु जी ने ऐसी जीवात्मा साधो कह के संबोधन किया। ऐसी जीवात्मा जो परमात्मा दे नाल जुड़ जाती है, साधना की पराकाष्ठा सद परमात्मा मिल लैंदी है, उसनू असी साधु साधो उन्होंने भी साधु कहते। साधु संग सिखायो नाम सर्व मनोरथ पूरन आम, चार पदार्थ जे को मांगे साध जना की सेवा लागे। पर उस विसिमरत हुई जीवात्मा की अवस्था नू उसकी बिरती नू महाराज ने दस्या है, उसकी बिरती सुरती नहीं बनती, उसकी बिरती ध्यान विच एकाग्र नहीं हुंदी, जो गुरु जी ने दस्या है। साधो इन मन गहियो ना जाई, चंचल तृष्णा संग बसत है या ते सिर ना रहाई। मन का सुभाव की है, पहले सानू मन ही नहीं पता की है, असी शरीरक लैवल से जी रहे हैं, असी मन दे गुलाम हाँ। इस शरीर स्थूल है, मन सूक्ष्म है, शरीर दृष्ट है, मन अनदृष्ट है, आमन जान दृष्ट अनदृष्ट आज्ञाकारी तारी सब सृष्ट। आमन जान एक खेल बनाया, आज्ञाकारी की नीचा मान एक सारिया की एक जो जो जो ये सारी प्रतीति हो रही है, जिन्नी भी ये जीव सृष्टि प्रतीत हो रही है, इस नूं चलाने वाला पिछे एक हुक्म है, एक आज्ञा है, आज्ञाकारी तारी सब सृष्ट। पर सानू स्थूल ते असी जींदे हाँ, स्थूल का भी सानू पूरा पता नहीं। इस करके स्थूल नूं जानने लई पहले सूक्ष्म नूं जानना पड़ेगा। हर जी सूक्ष्म अगम है कित विद पाया जाए, इस दी उदाहरण लैनी होवे, गुरु जी ने गुरु अर्जन देव जी ने कहा उस परमेश्वर नूं दी बिरती विच सिमरती लियाण दे लई आप दे चित दी अवस्था किहो जी होनी चाहीदी है। जिस परमेश्वर दी उसकत करनी है, पहले उस साक्षात अपरोक्ष अनुभव हो जाए, फिर उसकत दा एक होर आनंद हुंदा है। यद्यपि जीव रजोगुणी ते तमसी बिरतियां दे विच भी परमेश्वर दी आराधना कर सकदा है, नाम जप सकदा है, वो उसकी पहली अवस्था। पर जीवन दे अंदर जे परमेश्वर दा अनुभव ना होया, दोबारा जन्म निश्चित है।
ਔਰ ਜੇ ਸਿਮਰਨ ਕਰਦਿਆਂ ਕਰਦਿਆਂ ਸਾਡੀ ਬਿਰਤੀ ਸਿਮਰਨ ਤੋਂ ਵੀ ਅਸੀਂ ਕੁਛ ਸੰਸਾਰ ਮੰਗ ਲਿਆ ਤਾਂ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ, ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ, ਸਾਡੀ ਸਰਪ ਜੋਨੀ ਵਿਸਥਿਤ ਹੈ। ਕੋਈ ਵੀ ਐਮਏ ਪੜ੍ਹਿਆ ਵਿਦਿਆਰਥੀ ਇਹ ਨਹੀਂ ਚਾਹੁੰਦਾ ਕਿ ਮੈਂ ਦੁਬਾਰਾ ਕੱਚੀ ਕਲਾਸ ਦੇ ਵਿੱਚ ਜਾਵਾਂ, ਨਿਯਮ ਦੇ ਵਿਪਰੀਤ ਕੋਈ ਚੱਲਦਾ ਨਹੀਂ, ਹੋ ਵੀ ਨਹੀਂ ਸਕਦਾ ਇਸ ਤਰ੍ਹਾਂ। ਇਸ ਤਰ੍ਹਾਂ ਕਿ ਅਸੀਂ ਸੋਚਿਆ ਕਿ ਇਹ ਮਨੁੱਖਾ ਜਨਮ ਉਧਰ ਉੱਪਰ ਜਾਣ ਦੇ ਲਈ ਹੈ, ਦਸਮ ਦੁਆਰ 'ਚ ਜਾਣ ਲਈ ਹੈ, ਅਵਿਅਕਤ 'ਚ ਜਾਣ ਲਈ ਹੈ, ਅਦ੍ਰਿਸ਼ 'ਚ ਜਾਣ ਲਈ ਹੈ। ਅਸੀਂ ਇਸ ਸਰੀਰ ਤੋਂ ਪਹਿਲੇ ਅਦ੍ਰਿਸ਼ ਸੀਗੇ, ਸਾਡੀ ਜੀਵਾਤਮਾ ਅਤੇ ਜੀਵਾਤਮਾ ਦੇ ਅੰਤਰਗਤ ਸਥਿਤੀ ਆਤਮਾ ਔਰ ਆਤਮਾ ਅਤੇ ਪਰਮਾਤਮਾ ਜੋ ਇੱਕ ਨੇ, ਜਿਸਨੂੰ ਕੋਈ ਅੱਜ ਤੱਕ ਦੋ ਨਹੀਂ ਕਰ ਸਕਿਆ, ਪਰ ਇਹ ਜੀਵ ਦੀ ਅਵਿਦਿਆ ਨੇ, ਅਗਿਆਨ ਨੇ ਇਸਨੂੰ ਦੋ ਕਰਕੇ ਦਿਖਾ ਦਿੱਤਾ। ਅਸੀਂ ਦੋ ਵਿੱਚ ਜੀ ਰਹੇ। ਇਹ ਦੋ ਨੂੰ ਮਿਟਾਉਣ ਲਈ ਮਹਾਰਾਜ ਨੇ ਸਾਡੀ ਜੀਵ ਆਤਮਾ ਨੂੰ ਸੰਬੰਧ ਜੋੜਨ ਲਈ ਕਈ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤੀ ਦੱਸੀ ਹੈ ਕਿ ਪਰਮੇਸ਼ਵਰ ਨੂੰ ਆਪਣਾ ਮਾਤਾ ਪਿਤਾ ਹੀ ਮੰਨ ਲਓ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਇੱਕ ਮਾਈਕ ਜਦ ਤੱਕ ਕਰੰਟ ਦੇ ਨਾਲ ਸੰਯੁਕਤ ਨਹੀਂ ਹੁੰਦਾ, ਇਸ ਦੀ ਵੈਲਿਊ ਸਿਰਫ ਲੋਹਾ ਹੈ। ਇਸ ਦੀ ਇਸ ਵੇਲੇ ਕੀਮਤ ਕਰੰਟ ਦੇ ਨਾਲ ਹੀ ਹੈ। ਇਹ ਸਾਰੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ, ਪਰ ਜੇ ਇਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਹੀ ਇਹ ਗੁਰਦੁਆਰਾ ਸਾਹਿਬ, ਅਦਰਵਾਈਜ਼ ਇਹ ਖਾਲੀ ਮਕਾਨ ਕਹਾਂਗੇ। ਇਸ ਤਰ੍ਹਾਂ ਹੀ ਮਹਾਰਾਜ ਨੇ ਕਿਹਾ, ਜੇ ਇਸ ਮਾਨਵ ਜੀਵਨ ਦੇ ਅੰਦਰ ਜਿਸ ਹਰੀ ਨੇ ਇਹ ਸਰੀਰ ਬਣਾਇਆ, ਅਸੀਂ ਉਸ 'ਤੇ ਆਪਣੀਆਂ ਸਿਮਰਤੀਆਂ, ਆਪਣੇ ਮਨੋਰਾਜ, ਆਪਣੀਆਂ ਕਲਪਨਾਵਾਂ ਲੈ ਕੇ ਬੈਠੇ, ਅਸੀਂ ਆਪਣੀਆਂ ਪਲੇਟਾਂ ਲਗਾ ਕੇ ਬੈਠੇ ਹਾਂ। ਕਬੀਰ ਜੀ ਨੇ ਕਿਹਾ, ਇਹੋ ਮਿਲੀ ਹੋਈ ਜੀਵਾਤਮਾ ਦੀ ਨਿਸ਼ਾਨੀ ਹੈ ਕਿ ਉਸ ਦੀ ਸਿਮਰਤੀ ਦੇ ਵਿੱਚ ਰਾਮ ਹੁੰਦਾ। ਸਾਨੂੰ ਇਹ ਹੀ ਪਤਾ, ਇੱਕ ਭੂਤਕਾਲ ਜਿਹੜਾ ਬੀਤ ਜਾਂਦਾ ਹੈ ਉਸਦੀਆਂ ਯਾਦਾਂ ਨੂੰ ਵੀ ਸਿਮਰਤੀਆਂ ਕਿਹਾ ਜਾਂਦਾ। ਜਿਹੜਾ ਆਉਣ ਵਾਲਾ ਭਵਿੱਖਤ ਕਾਲ ਹੈ, ਉਸ ਬਾਰੇ ਜਦੋਂ ਅਸੀਂ ਸੋਚਦੇ ਹਾਂ, ਸਾਡਾ ਮਨ ਅਤੇ ਮਨ ਦੀ ਬਿਰਤੀ, ਸਾਡਾ ਸਾਰਾ ਮਨ ਬਿਰਤੀ ਨਹੀਂ ਹੈ, ਮਨ ਦਾ ਇੱਕ ਹਿੱਸਾ ਸੋਚਾਂ ਸੋਚਦਾ ਰਹਿੰਦਾ। ਦੋ ਤਰ੍ਹਾਂ ਦੇ ਮਨ ਵਿਗਿਆਨਿਕਾਂ ਨੇ ਵੀ ਸਵੀਕਾਰ ਕਰ ਲਏ ਨੇ, ਅਚੇਤ ਮਨ ਅਤੇ ਸੁਚੇਤ ਮਨ। ਮਨ ਇੱਕੀ ਹੈ ਪਰ ਉਸਦੇ ਰੂਪ ਦੋ। ਸਾਡਾ ਜ਼ਿਆਦਾ ਮਨ ਦਾ ਹਿੱਸਾ ਸਥੂਲ ਸਰੀਰ ਦੇ ਨਾਲ ਜੁੜਿਆ ਰਹਿੰਦਾ, ਪਿੱਛੇ ਕਾਰਨ ਸਰੀਰ ਪਰਮਾਤਮਾ ਦੇ ਨਾ ਜਾਣਨ ਨੂੰ ਕਾਰਨ ਸਰੀਰ ਕਹਿੰਦੇ ਨੇ। ਤਿੰਨ ਸਰੀਰਾਂ ਦੇ ਸੰਯੁਕਤ ਹੋ ਕੇ ਸਾਡੀ ਜੀਵ ਆਤਮਾ ਭਟਕਦੀ ਰਹਿੰਦੀ। ਇਸ ਕਰਕੇ ਕਬੀਰ ਜੀ ਨੇ ਕਿਹਾ ਕਿ ਤੁਸੀਂ ਆਪਣੇ ਮਨ ਨੂੰ, ਆਪਣੀ ਬਿਰਤੀ ਨੂੰ ਉਸ ਰਾਮ ਦੀ ਸਿਮਰਤੀ 'ਚ ਲਿਆਂਦਾ। ਸਿਮਰਤੀ ਤਾਂ ਹੋਏਗੀ ਜੇ ਪਹਿਲੇ ਅਨੁਭਵ ਹੋਏਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਾਪ ਸਾਹਿਬ ਦੀ ਬਾਣੀ ਦੇ ਅੰਦਰ, ਇਸ ਹਿਰਦੇ ਵਿੱਚ ਹਰ ਪ੍ਰਤੇਕ ਪ੍ਰਾਣੀ ਦੇ ਹਿਰਦੇ ਵਿੱਚ ਬੈਠੇ ਸੱਚਿਤ ਆਨੰਦ ਸਰੂਪ ਦੀ ਲਖਤਾ ਕਰਨ ਦੇ ਲਈ ਸੋ ਪ੍ਰਸਾਦ ਛੱਪੇ ਛੰਦ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹੇ ਜੀਵ ਆਤਮਾ, ਤੂੰ ਆਪਣੇ ਅੰਦਰ ਬੈਠੇ ਪਰਮੇਸ਼ਵਰ ਦੇ ਰਸ ਦਾ, ਨਾਮ ਦਾ ਰਸ ਅੰਮ੍ਰਿਤ ਪਾਨ ਕੀਤਾ ਕਿ ਨਹੀਂ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰ ਘਰ ਵਿੱਚ ਅਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ 'ਚ ਅਸੀਂ ਸਵੇਰੇ ਪ੍ਰਕਾਸ਼ ਕਰਦੇ ਹਾਂ, ਨਾਲ ਅਸੀਂ ਭਾਈ ਜੀ ਉੱਥੇ ਸੇਵਾ ਕਰਦੇ ਨੇ, ਅਸੀਂ ਪੰਜ ਪਿਆਰਿਆਂ ਦਾ ਅਦਬ ਕਰਦੇ ਹਾਂ ਕਿਉਂਕਿ ਉਹਨਾਂ ਨੇ ਅੰਮ੍ਰਿਤ ਪਾਨ ਗੁਰੂ ਜੀ ਤੋਂ ਕੀਤਾ। ਇਸ ਤਰ੍ਹਾਂ ਹੀ ਸਾਡੇ ਅੰਦਰ ਵੀ ਪਰਮੇਸ਼ਵਰ ਨੇ ਇਸ ਸਰੀਰ ਨੂੰ ਆਪ ਬਣਾਇਆ। ਕਦੀ ਅਸੀਂ ਇਹ ਸੋਚਿਆ ਕਿ ਇਹ ਸਰੀਰ ਦਾ ਕਰਤਾ ਵਾਹਿਗੁਰੂ ਹੈ, ਹਰ ਮੰਦਰ ਇਹ ਸਰੀਰ ਹੈ, ਹਰ ਵਸੇ ਜਿਸ ਨਾਲੇ, ਹਰੀ ਇਸ ਦੇ ਨਾਲ ਰਹਿ ਰਿਹਾ, ਪਰ ਸਾਡੀ ਸਿਮਰਤੀ ਮਨ ਬਣ ਕੇ, ਸੂਲ ਬਣ ਕੇ ਭੂਤਕਾਲ ਦੀਆਂ ਸਿਮਰਤੀਆਂ ਅਤੇ ਆਉਣ ਵਾਲੇ ਭਵਿੱਖਤ ਕਾਲ ਬਾਰੇ ਕਲਪਨਾਵਾਂ ਕਰਦੀਆਂ ਰਹਿੰਦੀਆਂ। ਵਰਤਮਾਨ ਵਿੱਚ ਵਰਤਦਾ ਪਿਆਰਾ, ਵਰਤਮਾਨ 'ਚ ਸਾਡਾ ਮਨ ਟਿਕਦਾ ਨਹੀਂ, ਇਹ ਸਾਡੇ ਲਈ ਇੱਕ ਬੜਾ ਵੱਡਾ ਮਸਲਾ ਹੋ ਗਿਆ। ਮਨੁੱਖਾ ਜੀਵਨ ਦੇ ਵਿੱਚ ਕਿਹਾ ਹੈ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਚਰਾਮ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਚਰਾਮ। ਇਹ ਤਾਂ ਵਾਹਿਗੁਰੂ ਦੀ ਕਿਰਪਾ ਹੈ ਕਿ ਜੀਵ ਆਤਮਾ ਨੂੰ ਮਹਾਰਾਜ ਨੇ ਗਹਿਰੀ ਨਿੰਦਰਾ ਦਾ ਨਾਲ ਇੱਕ ਜੰਕਸ਼ਨ ਲਗਾਇਆ, ਇੱਕ ਅਵਸਥਾ ਲਗਾਈ ਹੈ। ਹਰ ਜਾਗਰਤ ਤੋਂ ਬਾਅਦ, ਸੁਪਨ ਤੋਂ ਜੀਵ ਆਤਮਾ ਸੁਖੋਪਤ ਅਵਸਥਾ 'ਚ ਜਾਂਦੀ ਹੈ। ਇਹ ਅਨੁਭਵ ਦੀ ਵਿੱਦਿਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਅਨੁਭਵ ਦੀ ਵਿੱਦਿਆ ਹੈ। ਸੰਸਾਰ ਤਾਂ ਸਾਡਾ ਹੈ ਹੀ ਨਹੀਂ, ਇਸਦੀ ਥਿਊਰੀ ਕੀ ਕਰੋਗੇ ਤੇ ਇਸਦੀ ਪ੍ਰੈਕਟਿਸ ਕੀ ਕਰੋਗੇ? ਇਹ ਸਿਰਫ ਅਗਿਆਨ ਦੀ ਉਪਜ ਹੈ। ਮਤ ਕੋ ਭਰਮ ਭੁਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਇਹ ਜੋ ਦੇਖਦੇ ਪਏ ਆ ਇਹ ਭਰਮ ਹੈ। ਭਾਰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮਲ ਸੰਪਰਦਾਇ 'ਚ ਨਿਰਮਲੇ ਸੰਤਾਂ ਨੂੰ ਤੇ ਆਪਣੇ ਪੰਜ ਪਿਆਰਿਆਂ ਨੂੰ, ਪੰਜ ਪਿਆਰਿਆਂ ਤੋਂ ਪਹਿਲੇ ਮਹਾਰਾਜ ਨੇ ਪੰਜ ਨਿਰਮਲੇ ਸਾਜੇ ਸੀ, ਉਹਨਾਂ ਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਦਿਆ ਦਾ ਪ੍ਰਚਾਰ ਕਰਨ ਦੇ ਲਈ ਕਾਸ਼ੀ ਵਿਖੇ 12 ਸਾਲ ਆਪਣੇ ਮਨ ਨੂੰ ਕੰਟਰੋਲ ਕਰਕੇ ਸੰਸਕ੍ਰਿਤ ਵਿੱਦਿਆ ਦਾ ਅਧਿਐਨ ਕਰਕੇ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹੱਸਿਆ। ਪਾਓ ਖਲਾ ਅਗੰਤ ਅਵਤਾਓ, ਭਾਂਡਾ ਪਾਓ ਅੰਮ੍ਰਿਤ ਤਿਸ ਚਾਰ। ਘੜੀ ਹੈ ਸਬਦ ਸੱਚੀ ਤਖਸਾ, ਅੰਦਰ ਸਾਡੇ ਸੱਚ ਹੈ, ਸਾਡਾ ਵਿਰਸਾ ਸੱਚ ਹੈ, ਸਾਡੀ ਜਾਤੀ ਸੱਚ ਹੈ, ਸਾਡਾ ਸਾਰਾ ਹੋਣਾ ਸੱਚ ਹੈ। ਇਸ ਲਈ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਜੀਵ ਆਤਮਾ ਲਈ ਇਹ ਪ੍ਰਸ਼ਨ ਜ਼ਰੂਰੀ ਰੱਖਿਆ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ ਟੁੱਟ ਹੈ ਪਾਲ। ਦੋ ਪ੍ਰਸ਼ਨ ਰੱਖੇ ਨੇ, ਕਿਵ ਸਚਿਆਰਾ ਹੋਈ ਹੈ, ਕਿਉਂਕਿ ਸਾਡਾ ਮੂਲ ਸੱਚ ਹੈ। ਇਸ ਲਈ ਵਹੀ ਨਦੀ ਚੋਂ ਜਦੋਂ ਗੁਰੂ ਨਾਨਕ ਦੇਵ ਜੀ ਬਾਹਰ ਆਏ, ਅਕਾਲ ਪੁਰਖ ਤੋਂ ਸਭ ਤੋਂ ਪਹਿਲੇ ਮੂਲ ਮੰਤਰ ਲੈ ਕੇ ਆਏ। ਪਰ ਇਹ ਜੀਵ ਦੀ ਇਹ ਅਵਸਥਾ ਹੈ ਕਿ ਇਹ ਮੂਲ ਜਿਹੜਾ ਹੈ, ਮੂਲ ਦਾ ਇੱਕ ਪ੍ਰਕਿਰਤੀ ਦਾ ਨਿਯਮ ਹੈ, ਮੂਲ ਅਦ੍ਰਿਸ਼ਟ ਹੋਇਆ ਕਰਦਾ, ਮੂਲ ਸੂਖਮ ਹੋਇਆ ਕਰਦਾ। ਮੂਲ ਦੇ ਲਈ, ਮੂਲ ਨੂੰ ਜਾਣਨ ਲਈ ਜਿਸ ਤਰ੍ਹਾਂ ਉਦਾਹਰਣ ਹੈ, ਕੋਈ ਸਫੇਦੇ ਦਾ ਬ੍ਰਿਕਸ਼ ਲਓ, ਸਾਨੂੰ ਉਤਲਾ ਹਿੱਸਾ ਦਿਖਾਈ ਦੇਗਾ ਪਰ ਉਸਦੀਆਂ ਉਨੀਆਂ ਹੀ ਜੜ੍ਹਾਂ ਥੱਲੇ ਨੇ। ਕੋਈ ਦੁਨੀਆਂ ਦਾ ਬ੍ਰਿਕਸ਼ ਲੈ ਲਓ, ਜਿੰਨਾ ਉੱਤੇ ਵੱਧਦਾ ਉਨੀਆਂ ਹੀ ਉਸਦੀਆਂ ਜੜ੍ਹਾਂ ਥੱਲੇ ਨੇ, ਚਾਹੇ ਉਹ ਬੋਰਡ ਦਾ, ਚਾਹੇ ਉਹ ਪਿੱਪਲ ਦਾ, ਚਾਹੇ ਉਹ ਸਫੈਦੇ ਦਾ। ਇਹ ਨਿਯਮ, ਪਹਿਲੇ ਜੜ ਹੁੰਦੀ ਹੈ, ਫਿਰ ਟਹਿਣੀਆਂ ਪੱਤੇ ਫੁੱਲ ਫਲ ਹੁੰਦੇ। ਕਦੀ ਅਸੀਂ ਸੋਚੀਏ, ਬੀਜ ਮੰਤਰ ਸਰਬ ਕੋ ਗਿਆਨ, ਚੋਵਰ ਨਾਮੇ ਜਪੇ ਕੋ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ। ਅਸੀਂ ਕੀ ਇਸ ਤਰ੍ਹਾਂ ਆਪਣੀ ਸਿਮਰਤੀ ਦੇ ਵਿੱਚ ਜਦ ਤੱਕ ਸਾਨੂੰ ਅਨੁਭਵ ਨਹੀਂ, ਤਦ ਤੱਕ ਸਿਮਰਤੀ ਦੀ ਪਰਾਕਾਸ਼ਾ ਦੇ ਵਿੱਚ ਅਸੀਂ ਅਰਦਾਸ ਤਾਂ ਕਰ ਸਕਦੇ, ਪਰ ਬ੍ਰਹਮ ਗਿਆਨ ਤੋਂ ਬਿਨਾਂ, ਆਤਮਾ ਦੇ ਗਿਆਨ ਤੋਂ ਬਿਨਾਂ, ਗੁਰੂ ਅਮਰਦਾਸ ਜੀ ਨੇ ਕਿਹਾ, ਉਸ ਸਿਮਰਤੀ ਨੂੰ ਅਸੀਂ ਸਿਮਰਨ ਕਰਨ ਲਈ 108 ਮਣਕਿਆਂ ਵਾਲੀ ਮਾਲਾ ਲੈਂਦੇ ਹਾਂ, ਛੋਟੀ ਮਾਲਾ 27 ਮਣਕਿਆਂ ਵਾਲੀ, ਚੌਥਾ ਹਿੱਸਾ ਉਸਨੂੰ ਅਸੀਂ ਸਿਮਰਨਾ ਕਹਿੰਦੇ। ਜਦੋਂ ਉਹ ਸਿਮਰਨਾ ਅੰਤਾਕਰਨ ਦੀ ਬਿਰਤੀ, ਇੱਕ ਅੰਤਾਕਰਨ ਹੈ, ਇੱਕ ਅੰਤਾਕਰਨ, ਅੰਤਾਕਰਨ ਦਾ ਮਤਲਬ ਸੂਖਮ ਸਰੀਰ। ਇਸਨੂੰ ਮੈਂ ਹੌਲੀ ਹੌਲੀ ਜੋ ਥੋੜ੍ਹੇ ਦਿਨ ਕਥਾ ਚੱਲੇਗੀ, ਕੋਸ਼ਿਸ਼ ਕਰਾਂਗੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਇਹ ਦੂਜੀ ਵਿੱਦਿਆ ਹੈ ਉਹਨੂੰ ਮੈਂ ਵੀ ਸੁਣ ਸਕਾਂ ਔਰ ਆਪ ਵੀ ਸੁਣ ਸਕੋ, ਕਿਉਂਕਿ ਇਹ ਵਿੱਦਿਆ ਸੁਣਨ ਦੀ ਹੈ, ਹਿਰਦੇ 'ਚ ਵਸਾਉਣ ਦੀ ਹੈ। ਜਗਤ ਸੁਣ ਸੁਣ ਕੇ ਹੀ ਅਸੀਂ ਆਪਣੀ ਸਿਮਰਤੀ ਖੋ ਬੈਠੇ, ਜਗਤ ਬਾਰੇ ਸੁਣਿਆ ਹੀ ਹੈ। ਔਰ ਇੱਕ ਵਿਸਮੈ ਹੋਰ ਹੈ ਕਿ ਜਗਤ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰ ਸਕਿਆ, ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਗੱਤਾ ਸੱਚ। ਸਾਡੇ ਅੰਦਰ ਬੈਠੀ ਜੋ ਅਕਾਲ ਪੁਰਖ ਦੀ ਜੋਤ ਹੈ, ਚਾਹੇ ਆਪ ਆਪਣੇ ਆਪ ਨੂੰ ਗ੍ਰਸਤੀ ਕਹੋ, ਚਾਹੇ ਅਸੀਂ ਆਪਣੇ ਆਪ ਨੂੰ ਯੋਗੀ ਕਹੀਏ, ਕੁਛ ਵੀ ਕਹੀਏ, ਕੁਛ ਅੰਦਰ ਪ੍ਰਵੇਸ਼ ਨਹੀਂ ਕੀਤਾ। ਹੀਰਾ ਹਰਾਏ ਗਏ ਉਹ ਮਾਟੀ ਨੇ, ਕਦੀ ਹੀਰਾ 100 ਵਰਸ ਵੀ ਮਿੱਟੀ ਵਿੱਚ ਪਿਆ ਰਹੇ ਕਿ 1000 ਵਰਸ ਵੀ ਪ੍ਰਿਥਵੀ ਦੇ ਨੀਚੇ ਦੱਬਿਆ ਰਹੇ, ਹੀਰਾ ਤਾਂ ਹੀਰਾ ਹੈ। ਪਰ ਜਿਸ ਤਰ੍ਹਾਂ ਜੜ੍ਹਾਂ ਜਿੰਨੀਆਂ ਥੱਲੇ ਨੇ ਉਨਾ ਹੀ ਉੱਤੇ ਜਾਂਦਾ ਹੈ, ਬਿਲਡਿੰਗ ਤੋਂ ਪਹਿਲੇ ਅਸੀਂ ਨੀਹਾਂ ਬਣਾਉਂਦੇ ਹਾਂ। ਇਸੇ ਲਈ ਸ਼ਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੇ ਜਿੱਥੇ ਯੁੱਧ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸਿੱਖੀ ਦੀ ਨੀਂਹ ਤਾਂ ਦੇਖੋ, ਆਪਣਾ ਇਤਿਹਾਸ ਤਾਂ ਦੇਖੋ, ਆਪਣਾ ਵਿਰਸਾ ਤਾਂ ਦੇਖੋ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਜੇ ਅੱਜ ਸ਼ਹੀਦ ਸਰਹੰਦ ਦੀ ਧਰਤੀ ਦੇ ਉੱਤੇ ਨੀਹਾਂ ਵਿੱਚ ਨਾ ਚਿਣਾਏ ਗਏ ਹੁੰਦੇ, ਤਾਂ ਅੱਜ ਅਸੀਂ ਇੱਥੇ ਨਾ ਹੁੰਦੇ। ਇਹ ਸਿੱਖੀ ਨੂੰ ਖੂਨ ਨਾਲ ਸਾਡੇ ਗੁਰੂਆਂ ਨੇ ਸਿੰਚਿਆ, ਛੋਟੇ ਛੋਟੇ ਸਾਹਿਬਜ਼ਾਦੇ। 5 ਬਰਸ ਦੇ ਪ੍ਰਹਿਲਾਦ ਔਰ 5 ਬਰਸ ਦੇ ਧਰੂ ਨੇ ਅਖੰਡਾਕਾਰ ਬਿਰਤੀ ਸੋਹਮ ਅਸਮੀ ਦੀ ਬਿਰਤੀ, ਅਖੰਡਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸੋਹਮ ਸੋ ਹਰ ਕਾ ਹੈ ਜਾ। ਕੀ ਅਸੀਂ ਵਾਹਿਗੁਰੂ ਦਾ ਮੰਤਰ ਅਖੰਡ ਕੀਰਤਨ, ਮਹਾਰਾਜ ਨੇ ਕਿਹਾ ਨਿਰਵਾਣ ਕੀਰਤਨ ਗਾਵੋ ਕਰਤੇ ਕਾਨਿਮਕ ਸਿਮਰਤ ਜਿਤ ਛੂਟੇ, ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਧਿਆਨ ਲਾਉਣ ਲਈ ਅਸੀਂ ਤਰਸਦੇ ਪਏ,
ਧਿਆਨ ਲਾਉਣ ਲਈ ਅਸੀਂ ਗੁਰਦੁਆਰੇ ਬੈਠਦੇ ਹਾਂ, ਧਿਆਨ ਲਾਉਣ ਲਈ ਅਸੀਂ ਪਾਠ ਕਰਦੇ ਹਾਂ, ਧਿਆਨ ਲਾਉਣ ਲਈ ਜਦੋਂ ਇੱਧਰੋਂ ਸਾਨੂੰ ਮਨ ਟਿਕਦਾ ਨਹੀਂ ਫਿਰ ਅਸੀਂ ਦੁਨੀਆਂ ਵੱਲ ਭੱਜ ਤੁਰਦੇ ਹਾਂ। ਪਰ ਇਸ ਦੁਨੀਆਂ ਵਿੱਚ ਜੋ ਦੁਨੀਆਂ ਹੈ ਹੀ ਨਹੀਂ, ਕਦੀ ਅੱਜ ਤੱਕ ਸੁਣਿਆ ਕਿ ਮ੍ਰਿਗ ਤ੍ਰਿਸ਼ਨਾ ਜਿਉਂ ਝੂਠੋ ਇਹ ਜਗ ਦੇਖ ਤਾਸ ਉੱਠ ਤਾਰੇ, ਗੁਰੂ ਤੇਗ ਬਹਾਦਰ ਜੀ ਦੀ ਬਾਣੀ। ਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿਸੇ ਹਿਰਨ ਨੂੰ ਤ੍ਰਿਸ਼ਨਾ ਜਾਗ ਪਈ ਪਾਣੀ ਦੀ ਤੇ ਉਹ ਮਰੂਸਥਲ ਵੱਲ ਝਾੜੀਆਂ ਚੋਂ ਨਿਕਲ ਕੇ ਭੱਜ ਰਿਹਾ, ਝਾੜੀਆਂ ਚ ਭੱਜਦੇ ਭੱਜਦੇ ਭੱਜਦੇ ਭੱਜਦੇ ਜਦੋਂ ਉਹ ਬੇਹੋਸ਼ ਹੋ ਕੇ ਗਿਰਦਾ ਹੈ, ਪਿਆਸਾ ਮਰ ਜਾਂਦਾ। ਹਿਰਨ ਦੀ ਇੱਕ ਉਦਾਹਰਣ ਕਸਤੂਰੀ ਨਾਭੀ ਦੀ, ਉਸਦੀ ਨਾਭੀ ਚ ਕਸਤੂਰੀ ਹੁੰਦੀ ਹੈ, ਜਿਉਂ ਕਸਤੂਰੀ ਮ੍ਰਿਗ ਨਾ ਜਾਣਦਾ ਭਰਮ ਦਾ ਭਰਮ ਭੁਲਾਇਆ। ਪਰ ਇਸ ਵੇਲੇ ਮੈਂ ਉਦਾਹਰਣ ਦੇ ਰਹੀ ਹਾਂ ਮ੍ਰਿਗ ਤ੍ਰਿਸ਼ਨਾ ਜਿਉਂ ਝੂਠੋ ਇਹ ਜਗ ਦੇਖ ਤਾਸ ਉੱਠ ਤਾਵੇ, ਇੱਥੇ ਜਲ ਦਾ ਦ੍ਰਿਸ਼ਟਾਂਤ ਦੇ ਰਹੀ। ਜਿਸ ਤਰ੍ਹਾਂ ਹਿਰਨ ਭੱਜਦਾ ਭੱਜਦਾ ਤ੍ਰਿਸ਼ਨਾ ਕਰਕੇ ਮਰੂਸਥਲ ਵਿੱਚ ਜਾਂਦਾ, ਬਸਤਾ ਉੱਥੇ ਜਲ ਨਹੀਂ ਹੁੰਦਾ। ਪਰ ਉਸਦੇ ਖਿਆਲਾਂ ਚ ਆ ਗਿਆ ਕਿ ਪਹਿਲੇ ਉਸਨੇ ਕਦੀ ਜਲ ਪੀਤਾ ਹੋਇਆ, ਜਲ ਤੇ ਪੀਤੇ ਹੋਏ ਜਲ ਤੋਂ ਅਨੁਭਵ ਤੋਂ ਉਸਦੀ ਸਿਮਰਤੀ ਚ ਆਇਆ ਕਿ ਮੈਨੂੰ ਜਲ ਇੱਥੇ ਮਿਲ ਸਕਦਾ, ਮੈਂ ਮਰ ਜਾਵਾਂਗਾ ਜੇ ਜਲ ਨਹੀਂ। ਉੱਥੇ ਜਾ ਕੇ ਦੇਖਦਾ ਜਲ ਨਹੀਂ। ਇਹ ਬੋਧ ਦੇ ਨਾਲ ਵਿਗਿਆਨਿਕਾਂ ਨੇ ਸਿੱਧ ਕਰ ਦਿੱਤਾ ਕਿ ਮਾਰੂਸਥਲ ਦੇ ਵਿੱਚ ਜਦੋਂ ਰੇਤ ਬਾਲੂ ਰੇਤ ਤੱਪੇ ਵਿੱਚ ਜਲ ਥਲ ਦੇ ਜਿਉਂ ਭੁੰਨਣ ਪਟਿਆ ਰਹੀ, ਜਦੋਂ ਸੂਰਜ ਦੀ ਗਰਮੀ ਨਾਲ ਬਹੁਤ ਜ਼ਿਆਦਾ ਰੇਤ ਦੇ ਕਣ ਗਰਮ ਹੋ ਜਾਂਦੇ ਨੇ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਉਹ ਕਿਰਨਾਂ ਹੀ ਹਲਕੀਆਂ ਹੋ ਕੇ ਜਦੋਂ ਉੱਚੇ ਹਵਾ ਵਿੱਚ ਵਾਈਬਰੇਟ ਹੁੰਦੀਆਂ ਤਾਂ ਉਹ ਰੋਸ਼ਨੀ ਦੇ ਨਾਲ ਲੱਗਦਾ ਕਿ ਜਲ ਦੀਆਂ ਤਰੰਗਾਂ। ਮਰੂਸਥਲ ਵਿੱਚ ਵੀ ਸਾਨੂੰ ਭੁਲੇਖਾ ਪੈ ਜਾਂਦਾ ਕਿ ਜਲ ਹੈ, ਹੈ ਨਹੀਂ। ਉਸ ਭੁਲੇਖੇ ਨਾਲ, ਉਸ ਭੁਲੇਖੇ ਵਾਲੇ ਜਲ ਨੂੰ, ਜਿੱਥੇ ਜਲ ਹੈ ਨਹੀਂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ 'ਤੇ ਤਾਂ ਵਿਸ਼ਵਾਸ ਕਰਦੇ। ਅੱਜ ਤੱਕ ਦੱਸੋ, ਸਿਕੰਦਰ ਰਾਜਾ ਜਦੋਂ ਦੁਨੀਆਂ 'ਤੇ ਗਿਆ, ਅਖੀਰ ਵੇਲੇ ਉਹਨਾਂ ਨੇ ਕਹਿ ਦਿੱਤਾ, ਸਾਰੀ ਜ਼ਿੰਦਗੀ ਕਤਲੇਆਮ ਵਿੱਚ ਦਿੱਤੀ, ਪਰ ਆਖਿਰ 'ਤੇ ਉਸ ਸਿਕੰਦਰ ਨੇ ਵੀ ਕਹਿ ਦਿੱਤਾ ਕਿ ਜਦੋਂ ਮੈਨੂੰ ਲੈ ਕੇ ਜਾਓਗੇ, ਮੇਰੀ ਜਿੰਦ ਦੁਨੀਆਂ ਤੋਂ ਖਾਲੀ ਜਾ ਰਹੀ ਹੈ, ਦੋਨੋਂ ਹੱਥ ਬਾਹਰ ਕੱਢ ਦੇ। ਸਭ ਨੇ ਪੁੱਛਿਆ ਕਿਉਂ, ਕਹਿੰਦੇ ਮਤ ਮੇਰੇ ਵਰਗਾ ਆਪਣੀਆਂ ਸਿਮਰਤੀਆਂ 'ਚ ਉਸ ਪਰਮ ਪਿਤਾ ਪਰਮਾਤਮਾ ਨੂੰ ਭੁਲਾ ਕੇ ਇਸ ਜਗਤ ਦੇ ਨਾਲ ਅਭਿਆਸ ਕਰ ਬੈਠੇ, ਇਸ ਵਿਰਤੀ ਦੇ ਨਾਲ ਅਭਿਆਸ ਕਰ ਬੈਠੇ। ਬਹੁਤ ਜਨਮ 'ਚ ਅਸੀਂ ਭੋਜਨ ਖਾ ਲਿਆ, ਬਹੁਤ ਜਨਮ 'ਚ ਭੋਗ ਕਰ ਲਏ, ਬਹੁਤ ਜਨਮ 'ਚ ਅਸੀਂ ਸੌਂ ਲਿਆ। ਇਸ ਜਨਮ ਵਿੱਚ ਵੀ ਜੇ ਗਿਆਨ ਦੇ ਵਿੱਚ ਨਾ ਜਾਗੇ ਫਿਰ ਦੁਬਾਰਾ ਜਨਮ ਨਿਸ਼ਚਿਤ। ਜੇ ਪੈਸੇ ਵਿੱਚ ਚਲੀ ਗਈ ਬਿਰਤੀ ਤੇ ਸਰਬ ਜੋਨੀ ਹੈ, ਜੇ ਪੁੱਤਰਾਂ ਧੀਆਂ ਦੀ ਯਾਦ ਕਰਦੇ ਹਾਂ ਬਿਰਤੀ ਵਿੱਚ ਪ੍ਰਾਣ ਨਿਕਲ ਗਏ, ਸਰੀਰ ਚੋਂ ਵਿਯੋਗ ਹੋ ਗਿਆ, ਤਾਂ ਅੱਗੇ ਸੁਕਰ ਜੋਨ ਨਿਸ਼ਚਿਤ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੁਕਰ ਜੋਨ ਵੱਲ ਵੱਲ ਕਰੇ। ਕਿਉਂਕਿ ਮੈਂ ਸਲੋਕ ਹੀ ਕੁਦਰਤੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਰਚਨਾ ਤੋਂ ਇਹੀ ਸ਼ੁਰੂ ਕਰਾ ਲਿਆ, ਕਿਉਂਕਿ ਪਹਿਲੇ ਜਪ ਦਾ ਪ੍ਰਸੰਗ ਪਰਮ ਪੂਜਨੀ ਰਾਗੀ ਜੀ ਦੇ ਪਾਸੋਂ ਆਪ ਸਰਵਣ ਕਰ ਰਹੇ ਸੀ। ਜਪੋ ਤਾਂ ਇਹ ਕਹਿ ਨਾਮਾ ਅਵਰ ਨਿਰਾਫਲ ਕਾਮਾ, ਪਰ ਜਪ ਕਰਨ ਵਾਲਾ ਕੌਣ ਹੈ? ਜਪ ਕਿਸ ਵਾਹਿਗੁਰੂ ਦਾ ਕਰਨਾ? ਲਕਸ਼ਣ ਪਰਮਾਣਾ ਭਿਆਮ ਵਸਤੂ ਸਿੱਧੀ, ਜੇ ਉਸ ਵਾਹਿਗੁਰੂ ਦਾ ਗਿਆਨ ਹੋ ਜਾਏਗਾ ਆਪ ਦਾ ਮਨ ਟਿਕੇਗਾ। ਕਿਉਂ ਨਹੀਂ ਟਿਕੇਗਾ? ਜੋ ਚੀਜ਼ ਸਾਖਿਆਤ ਹੈ ਉੱਥੇ ਮਨ ਕਿਉਂ ਨਹੀਂ ਟਿਕੇਗਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦ ਤੱਕ ਜਗਤ ਰਹੇਗਾ ਰਹੇਗੀ, ਜਗਤ ਵਿਨਾਸ਼ ਹੋ ਜਾਏਗਾ ਪਰ ਇਹ ਸ਼ਬਦ ਦਾ ਵਿਨਾਸ਼ ਨਹੀਂ ਹੋਏਗਾ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਸਾਹਿਬ ਵਿੱਚ ਕਿਹਾ ਹੈ, ਚੱਕਰ ਚੇਨੀ ਅਰ ਵਰਨ ਜਾਤੀ ਅਰ ਪਾਤ ਨਹਿਨ ਜੈ, ਰੂਪ ਰੰਗੀ ਅਰ ਰੇਖ ਪੇਖ ਕਉ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੇ, ਕੋਟ ਇੰਦਰ ਇੰਦਰਾਣ ਸਹਾ ਸਹਾਣ ਗਣੀਜੇ। ਅਨੁਭਵ ਦੀ ਗੱਲ ਕੀਤੀ, ਸੰਸਕ੍ਰਿਤ ਤੇ ਹਿੰਦੀ ਵਿੱਚ ਅਨੁਭਵ ਕਹਿੰਦੇ ਨੇ, ਗੁਰੂ ਜੀ ਨੇ ਜਾਤ ਸਾਹਿਬ ਵਿੱਚ ਅਨੁਭਵ ਕਿਹਾ, ਅ ਨ ਪ ਔਰ ਊੜੇ ਨੂੰ ਉਹਦੀ ਮਾਤਰਾ ਛੋਟਾ ਓਂਕਾਰ। ਜਦ ਅਨੁਭਵ ਹੈ ਸੰਸਾਰ ਗਹਿਰੀ ਨਿੰਦਰਾ, ਜਦੋਂ ਸਾਡੀ ਜੀਵ ਆਤਮਾ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੀ 35 ਅੱਖਰੀ ਨੂੰ ਆਪਣੀ ਸਿਮਰਤੀ 'ਚ ਲਿਆਓ, ਊੜੇ ਅੱਖਰ ਤੋਂ ਮਹਾਰਾਜ ਨੇ ਸ਼ੁਰੂ ਕੀਤੀ ਹੈ ਤੇ ਜੱਜੇ ਅੱਖਰ ਤੇ ਜਾ ਕੇ ਮਹਾਰਾਜ ਨੇ ਜੀਵ ਆਤਮਾ ਦੀ ਅਵਸਥਾ ਨੂੰ ਦੱਸਿਆ।
ਜਾਗ੍ਰਿਤ ਸੁਪਨ ਸੁਖੋਪਤ ਤੁਰਿਆ ਆਤਮ ਭੂਪਤ ਕੀ ਇਹ ਪੁਰੀਆ। ਇਹ ਸਾਡੀ ਗੱਲ ਦੱਸੀ ਹੈ ਕਿ ਆਤਮ ਤੁਸੀਂ ਆਤਮਾ ਤੱਤਵ ਹੋ, ਪਰ ਅਸੀਂ ਤਾਂ ਪੰਜ ਤੱਤਾਂ ਨੂੰ ਹੀ ਮੰਨੀ ਬੈਠੇ ਹਾਂ, ਸਾਨੂੰ ਤਾਂ ਛੇਵਾਂ ਤੱਤ ਪਤਾ ਹੀ ਨਹੀਂ। ਸਾਨੂੰ ਪੰਜ ਤੱਤਾਂ ਦਾ ਵੀ ਪਤਾ ਨਹੀਂ, ਸਾਨੂੰ ਇਹ ਪਤਾ ਹੈ ਵੀ ਜੋ ਮਾਂ ਬਾਪ ਨੇ ਕਹਿਤਾ ਉਹ ਸੱਚ ਹੈ, ਪਰ ਜੋ ਗੁਰੂ ਜੀ ਨੇ ਕਿਹਾ ਕਿ ਸਾਧੋ ਇਹ ਤਨ ਮਿੱਥਿਆ ਜਾਣੋ, ਇਹ ਮਿੱਥਿਆ। ਦੁਨੀਆਂ ਕਹਿੰਦੀ ਹੈ ਸੰਸਾਰ 'ਚ ਜਾਓ, ਖਾਓ, ਪੀਓ, ਸ਼ਾਦੀ ਕਰਾਓ, ਬੱਚੇ ਜਨਮ ਦਿਓ। ਸ਼ਾਸਤਰ ਕਹਿੰਦਾ ਭੋਜਨ ਭੋਗ ਪੈ ਨਿੰਦਰ ਆਈਏ ਨਰ ਪਸ਼ੂ ਸਮਾਨ, ਭਜਨ ਬਿਨ ਕੁੱਕਰ ਸੁੱਕਰ ਜੈਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਆਪ ਦੀ ਸਿਮਰਤੀ ਵਿੱਚ ਅਗਰ ਇਸ ਜਨਮ 'ਚ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ ਤਾਂ ਆਪ ਕੁੱਕਰ ਹੋ ਸੁੱਕਰ। ਸਾਡੇ ਦਿਲਾਂ ਦੇ ਵਿੱਚ ਮਾਇਆ ਬਾਹਰ ਨਹੀਂ ਹੈ, ਹਰ ਚਿੱਕੜ ਦੇ ਵਿੱਚੋਂ ਫੁੱਲ ਖਿੜਦਾ, ਪਰ ਕਮਲ ਦੇ ਕਿਸੇ ਪੱਤੇ ਨਾਲ ਆਪ ਨੂੰ ਚਿੱਕੜ ਨਜ਼ਰ ਨਹੀਂ ਆਏਗਾ। ਚਿੱਟਾ, ਗੁਲਾਬੀ, ਨੀਲਾ, ਪੀਲਾ, ਬਿਲਕੁਲ ਸਾਫ਼ ਹੋਏ। ਆਪਣੇ ਨਿਰੀਕਸ਼ਕ ਅਸੀਂ ਆਪ ਬਣੀਏ, ਅਸੀਂ ਸਿੱਖ ਬਣਨਾ ਹੈ, ਆਵੋ ਸਿੱਖ, ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ। ਕੀ ਸਾਡੇ ਅੰਦਰ ਉਹ ਸੱਚੀ ਬਾਣੀ ਚੱਲ ਰਹੀ ਹੈ? ਸਾਡੇ ਮਨਾਂ ਦੇ ਵਿੱਚ ਅੰਦਰ ਮਾਇਆ ਪ੍ਰਵੇਸ਼ ਕਰ ਗਈ, ਵਸਿਆ ਨਹੀਂ, ਆਤਮਾ 'ਚ ਨਹੀਂ ਗਈ, ਪਰ ਮਨ ਤੇ ਮਾਇਆ ਦਾ ਸੰਬੰਧ ਹੋ ਗਿਆ। ਮਨ ਮਨੋਰਾਜ 'ਚ ਰਹਿੰਦਾ, ਮਨ ਸਿਮਰਤੀਆਂ 'ਚ ਰਹਿੰਦਾ, ਮਨ ਭਰਮਸਥਲ 'ਚ ਰਹਿੰਦਾ। ਜਾਗਰਤ ਅਵਸਥਾ 'ਚ ਮਨ ਦੀ ਬਿਰਤੀ ਤਿੰਨ ਜਗ੍ਹਾ 'ਤੇ ਰਹਿੰਦੀ ਹੈ, ਮਨੋਰਾਜ, ਭਰਮਸਥਲ ਅਤੇ ਸਿਮਰਤੀ। ਮੈਂ ਅਗਲੇ ਪ੍ਰਕਰਨ 'ਚ ਸੌਖਾ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੀ ਕਿ ਮਨੋਰਾਜ ਕੀ ਹੁੰਦਾ। ਸਾਡੀ ਸਿਮਰਤੀ 'ਚ ਰਾਮ ਨਹੀਂ ਹੈ ਜਦ ਤੱਕ ਸੂਖਮ ਸਰੀਰ ਨੂੰ ਅਸੀਂ ਕੰਟਰੋਲ ਨਹੀਂ ਕਰਾਂਗੇ। ਜਿਸਦਾ ਮੈਂ ਦ੍ਰਿਸ਼ਟਾਂਤ ਦਿੱਤਾ, ਜਿੰਨਾ ਥੱਲੇ ਜਾਏਗੀ ਨੀ ਉਨੀ ਬਿਲਡਿੰਗ ਬਣੇਗੀ। ਇਸ ਤਰ੍ਹਾਂ ਹੀ ਗੁਰੂ ਜੀ ਨੇ ਆਪਣੇ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਇਆ ਕਿ ਇੱਕ ਹੋਰ ਸਿੱਖੀ ਹੈ ਜੋ ਪੁਰਜਾ ਪੁਰਜਾ ਕਟਾ ਕੇ ਨੀਹਾਂ ਦੇ ਵਿੱਚ ਸਰੀਰ ਨੂੰ ਖੜਾ ਕਰਕੇ ਵੀ ਉਹ ਅਕਾਲ ਪੁਰਖ ਨਾਲ ਜੋ ਸਾਡੀ ਜੋਤ ਹੈ ਉਸਨੂੰ ਮਾਰ ਨਹੀਂ ਸਕਦੀ। ਇਸ ਲਈ ਗੁਰੂ ਜੀ ਨੇ ਸਿੱਖ ਪੰਥ ਦਾ ਨਾਮ ਰੱਖਿਆ ਅਕਾਲੀ ਪੰਥ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ। ਸਾਡੇ ਅੰਦਰ ਅਕਾਲ ਪੁਰਖ ਰਹਿੰਦਾ, ਅਕਾਲ ਪੁਰਖ ਕੀ ਦੇਹ ਮੇ ਕੋਟਕ ਬਿਸਨ ਮਹੇਸ਼। ਸ਼ਾਸਤਰ ਇਹ ਕਹਿੰਦਾ ਜਿਸਨੇ ਮਨੁੱਖਾ ਜੀਵਨ ਦੇ ਵਿੱਚ ਇਹ ਬਿਰਤੀ ਪੈਦਾ ਕਰ ਲਈ ਹੈ, ਜਿਸਨੂੰ ਇਹ ਅਖੰਡ ਬਿਰਤੀ ਹੋ ਗਈ ਹੈ ਕਿ ਹਿਰਦੇ ਵਿੱਚ ਰੱਬ ਵੱਸਦਾ, ਉਹ ਭਗਤ ਹੈ, ਉਸਦਾ ਨੰਬਰ ਇੱਕ ਹੈ। ਉਸ ਮਾਤਾ ਨੂੰ ਵੀ ਪ੍ਰਣਾਮ ਹੈ, ਜੇ ਮਾਤਾ ਗੁਜਰੀ ਜੀ ਦਾ ਤਪ ਨਾ ਹੁੰਦਾ ਤਾਂ ਅੱਜ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਮਿਲਦੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਪ ਗਾਥਾ ਲਿਖੀ ਹੈ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਇਹ ਸਿੱਧ ਮੋਹੇ ਆਨੰਦ। ਮੈਨੂੰ ਇਹ ਸਿੱਧੀ ਇਹ ਪੰਥ ਕਿਸ ਤਰ੍ਹਾਂ ਮਿਲਿਆ, ਸਾਰਾ ਆਪਣੇ ਬਾਰੇ ਦੱਸ ਕੇ ਵਿੱਚ ਇੱਕ ਪੰਕਤੀ ਹੈ, ਕਿਉਂਕਿ ਮੇਰਾ ਵਿਸ਼ੇ ਸਿਮਰਤੀ ਦਾ ਚੱਲ ਰਿਹਾ, ਮੈਂ ਉਸਨੂੰ ਇੱਧਰ ਉੱਧਰ ਨਹੀਂ ਕੋਸ਼ਿਸ਼ ਕਰਦੀ ਇੱਧਰ ਉੱਧਰ ਨਾ ਜਾਵਾਂ। ਸਾਸ ਮਾਤ ਮੁਰ ਅਲਖ ਅਰਾਦਾ ਬਹੁਵਿਧ ਯੋਗ ਸਾਧਨਾ ਸਾਧਾ। ਸਿਮਰਤੀ ਦੀ ਪਰਾਕਾਸ਼ਾ ਕਿ ਆਪਣੇ ਮਾਤਾ ਪਿਤਾ ਦੇ ਵੀ ਪਿਛਲੇ ਜਨਮ ਦੀ ਸਾਧਨਾ ਦੱਸਦੇ ਪਏ ਕਿ ਉਹਨਾਂ ਨੇ ਵੀ ਯੋਗ ਸਾਧਨਾ ਕੀਤੀ ਔਰ ਤਪੱਸਿਆ ਕੀਤੀ। ਚਾਰ ਚੀਜ਼ਾਂ ਨੇ, ਜਪ, ਤਪ, ਸੰਯਮ, ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾ। ਇੱਕ ਜਪ ਦੀ ਅਵਸਥਾ, ਇੱਕ ਤਪ ਦੀ ਅਵਸਥਾ, ਇੱਕ ਸੰਯਮ ਦੀ ਅਵਸਥਾ, ਇੱਕ ਧਰਮ ਦੀ ਅਵਸਥਾ। ਧਰਮ ਦੇ ਲਈ ਮਹਾਰਾਜ ਨੇ ਚਾਰੋਂ ਲਾਲ ਵਾਰ ਦਿੱਤੇ। ਧਰਮ ਕੀ ਹੈ? ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਹਾਲ ਮੁਰੀਦਾਂ ਦਾ ਕਹਿਣਾ ਕਿ ਅਸੀਂ ਮੁਰੀਦ ਬਣੇ ਹਾਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਇਹ ਬਾਣੀ ਆਪ ਨੂੰ ਅਣਿਆਲਾ ਤੀਰ ਹੈ, ਆਪ ਸੁਣਦੇ ਰਹੋਗੇ, ਜਾਣੇ ਅਣਜਾਣੇ ਆਪ 'ਤੇ ਇਹ ਗੁਰਬਾਣੀ ਅਸਰ ਕਰੇਗੀ। ਇਸ ਲਈ ਮਨ ਨੂੰ ਡੋਲਾਉਣਾ ਵੀ ਨਹੀਂ, ਪਹਿਲਾ ਕਦਮ ਹੀ ਹੈ। ਜਦੋਂ ਅਸੀਂ ਚਲਾਵਾਂਗੇ, ਤੁਰਾਂਗੇ, ਗੁਰਦੁਆਰਾ ਸਾਹਿਬ ਚੱਲ ਕੇ ਆਓਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋਗੇ, ਚਰਨ ਚਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋ ਪੈਂਡਾ ਆਗੇ ਹੋਏ ਲੋਕ। ਕੋਈ ਐਸਾ ਵਿਦਿਆਲੇ ਦੁਨੀਆਂ 'ਚ ਹੈ ਜਿੱਥੇ ਵਿਦਿਆਰਥੀ ਪੜ੍ਹਨ ਲਈ ਜਾਏ, ਕੋਈ ਫੀਸ ਨਹੀਂ, ਕੋਈ ਸ਼ਰਤ ਨਹੀਂ, ਤੇ ਕੋਈ ਅੱਗੇ ਲੈਣ ਲਈ ਆਏ ਫੀਸ ਤੋਂ ਬਿਨਾਂ ਕੋਈ ਵਿਦਿਆਲੇ ਨਹੀਂ, ਡੋਨੇਸ਼ਨ ਲਏ ਬਿਨਾਂ ਕੋਈ ਵਿਦਿਆਲੇ ਨਹੀਂ ਦੁਨੀਆਂ ਦੇ, ਔਰ ਕੋਈ ਅਧਿਆਪਕ ਤੁਹਾਨੂੰ ਆਪ ਲੈਣ ਲਈ ਆਏ? ਅਸੀਂ ਸਕੂਲ ਅਧਿਆਪਕ ਤੋਂ ਪਹਿਲੇ ਸਕੂਲ 'ਚ ਹਾਜ਼ਰ ਹੁੰਦੇ,
ਕਿ ਅਸੀਂ ਗੁਰਬਾਣੀ ਦੀ ਵਿਦਿਆ ਦੀ ਇਸ ਤਰ੍ਹਾਂ ਕੀਮਤ ਪਾਈ ਹੈ? ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ, ਕੀਮਤ ਕਿਨੇ ਨਾ ਪਾਈ ਆ, ਕਹਿਣ ਨਾ ਵੱਡਾ ਹੋਈ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਧਿਆਨ ਚ ਲਿਆਓ। ਕਬੀਰ ਜੀ ਨੇ ਜਿਸ ਸਿਮਰਤੀ ਦੀ ਗੱਲ ਕੀਤੀ ਹੈ, ਹੇ ਮੁਕੁੰਟ ਪਰਬਤ ਹੈ ਜਹਾਂ, ਤਪਤ ਸ੍ਰਿੰਗ ਸੋਬਤ ਹੈ ਤਹਾਂ। ਤਹਿ ਹਮ ਅਧਿਕ ਤਪੱਸਿਆ ਸਾਧੀ, ਬਹੁ ਵਿਧ ਯੋਗ ਸਾਧਨਾ ਸਾਧੀ। ਭਾਰਤ ਦੀ ਸੰਸਕ੍ਰਿਤੀ ਭਾਈ ਸੰਤੋਖਾ ਜੀ ਇੱਕ ਯੁੱਗ ਵਿੱਚ ਸਮਾਧੀ ਵਿੱਚ ਰਹੇ। ਕੈਸੀ ਹੈ ਉਸ ਪਰਮਾਤਮਾ ਦੀ ਸਿਮਰਤੀ, ਇੱਕ ਯੁੱਗ ਹੀ ਸਮਾਧੀ ਨਹੀਂ ਖੁੱਲੀ। ਉਹਨਾਂ ਦੇ ਨਾਮ ਦੇ ਉੱਤੇ ਗੁਰੂ ਰਾਮਦਾਸ ਪਿਤਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੀ ਨੀਂਹ ਰੱਖੀ ਸੰਤੋਖ ਸਰ ਸਾਹਿਬ, ਔਰ ਇਹ ਮਾਣ ਦਿੱਤਾ ਕਿ ਜੋ ਸ੍ਰੀ ਦਰਬਾਰ ਸਾਹਿਬ ਜੀ ਇਸ਼ਨਾਨ ਕਰੇਗਾ, ਪਹਿਲੇ ਸੰਤੋਖ ਸਰ ਇਸ਼ਨਾਨ ਕਰੇਗਾ, ਤਾਂ ਉਸਨੂੰ ਸਮਾਧੀ ਲਾਉਣ ਦੇ ਲਈ ਵਿਸ਼ੇਸ਼ ਅਸੀਸਾਂ ਮਿਲਣਗੀਆਂ, ਕਿਉਂਕਿ ਭਗਤਾਂ ਨੂੰ ਗੁਰੂ ਜੀ ਮਾਣ ਦਿੰਦੇ ਨੇ। ਨੀ ਮਾਣੇ ਕੋ ਪ੍ਰਭਦੀ ਨੋ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ। ਅਸੀਂ ਨਤੀਜੇ ਬਣਦੇ ਨਹੀਂ, ਸਾਨੂੰ ਤਾਂ ਚੀਜ਼ਾਂ ਨਾਲ ਆਸਕਤੀ ਹੈ, ਔਰ ਮਨ ਵਿੱਚ ਚੀਜ਼ਾਂ ਵਸੀਆਂ ਪਈਆਂ। ਇਸ ਦਾ ਸਬੂਤ ਜਦੋਂ ਅੱਖਾਂ ਬੰਦ ਕਰਕੇ ਬੈਠੋ, 15 ਮਿੰਟ ਬੈਠ ਕੇ ਦੇਖ ਲਓ ਮਨ ਦੀ ਕੀ ਹਾਲਤ ਹੋਏਗੀ। ਮਨ ਪੰਛੀ ਦੀ ਤਰ੍ਹਾਂ ਉੱਡੇਗਾ, ਸਿਮਰਤੀ ਦੇ ਉੱਤੇ ਟਿਕਦਾ ਨਹੀਂ, ਰਾਮ ਦੀ ਸਿਮਰਤੀ ਤੇ ਟਿਕਦਾ ਨਹੀਂ, ਰਾਮ ਦੇ ਸਿਮਰਨ ਤੇ ਨਹੀਂ ਟਿਕਦਾ। ਉਹ ਸਿਮਰਨ ਜਿਹੜਾ ਸਾਨੂੰ ਗਰਭ ਤੋਂ ਮੁਕਤ ਕਰੇਗਾ। ਹੈ ਕਿ ਮਾਤਾ ਦੇ ਗਰਭ ਵਿੱਚ ਹੱਡੀ ਹੈ, ਮਾਸ ਹੈ, ਨਾੜੀ ਹੈ, ਪਿੰਜਰ ਅੰਦਰ ਹੈ ਕਿ ਮਲ ਮੁੱਤਰ? ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਕਦੀ ਕੋਈ ਪੰਛੀ ਜੁਨੀ ਵਿੱਚ ਜਾ ਕੇ ਵੀ ਕਿਸੇ ਪਿੰਜਰੇ ਤੇ ਅਟਕਿਆ ਨਹੀਂ, ਆਕਾਸ਼ ਦੀਆਂ ਵਿਰਾਟ ਉਡਾਨਾਂ ਲਗਾਉਂਦਾ। ਪਰ ਅਸੀਂ ਕਿਹੋ ਜਿਹੇ ਪੰਛੀ ਹਾਂ ਜੋ ਇਸ ਪਿੰਜਰੇ ਨਾਲ ਹੀ ਜੁੜ ਬੈਠੇ ਹਾਂ? ਜੰਮਦਿਆਂ ਵੀ ਰੋਂਦੇ, ਮਰਦਿਆਂ ਵੀ ਰੋਂਦੇ, ਔਰ ਸਾਰਾ ਜੀਵਨ ਵੀ ਰੋਂਦੇ। ਸਭ ਕੁਛ ਹੁੰਦਿਆਂ ਅਸੀਂ ਰੋਂਦੇ ਰਹਿੰਦੇ। ਅਬ ਕਲੂ ਆਇਓ ਰੇ ਇੱਕ ਨਾਮ ਬੋ ਆਨ ਰੁੱਤ ਨਾਹੀ। ਗੁਰੂ ਨਾਨਕ ਦੇਵ ਜੀ ਨੇ ਇਸ ਜਗਤ ਨੂੰ ਧਰਮਸ਼ਾਲਾ ਬਣਾਉਣ ਲਈ ਆਪਣਾ ਅਵਤਾਰ ਧਾਰਿਆ। ਕਲ ਤਾਰਨ ਨਾਨਕ ਅਵਤਾਰਾ, ਉਹ ਆਪ ਹੀ ਰੱਬ ਦੁਨੀਆਂ ਵਿੱਚ ਆਏ। ਬਾਹਰ ਸਰਗੁਣ ਰੂਪ ਵਿੱਚ ਰੱਬ ਮਿਲੇ ਹੋਣ, ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਾਖਿਆਤ ਹੋਣ, 10 ਗੁਰੂਆਂ ਦੀ ਜੋਤ ਹੋਵੇ, ਇੱਕ ਜਗ ਦੀ ਜੋਤ ਨਾਲ ਕਰੋੜਾਂ ਦੀਵੇ ਜਗਾਏ ਜਾ ਸਕਦੇ ਨੇ, ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ 10 ਗੁਰੂਆਂ ਦੀ 36 ਭਗਤਾਂ ਦੀ ਸਾਰੀ ਹਾਜ਼ਰ ਨਾਜ਼ਰ ਜੋਤ ਔਰ ਦੀਵਾ ਨਾ ਜਗੇ, ਕਿਵੇਂ ਹੋ ਸਕਦਾ? ਪਰ ਅਸੀਂ ਬਾਰ ਬਾਰ ਸੰਗਤ ਚਾ ਕੇ ਜਦੋਂ ਅਰਦਾਸ ਕਰਾਂਗੇ, ਪੁਕਾਰ ਕਰਾਂਗੇ, ਕਬੀਰ ਜੀ ਕਹਿੰਦੇ ਨੇ ਜਿਸ ਇਹ ਉਹ ਸਿਮਰਨ ਉੱਚਾ ਸਿਮਰਨ ਹੈ ਜਿਸ ਵਿੱਚ ਆਦ ਜੁਗਾਦੀ ਸਗਲ ਭਗਤ। ਇਹ ਸਤਨਾਮ ਦੇ ਸਿਮਰਨ ਵਿੱਚ, ਰਾਮ ਨਾਮ ਦੇ ਸਿਮਰਨ ਦੇ ਵਿੱਚ, ਵਾਹਿਗੁਰੂ ਦੇ ਸਿਮਰਨ 'ਚ ਕਬੀਰ ਜੀ ਕਹਿੰਦੇ ਨੇ ਮੇਰੀ ਰਚਨਾ ਦੇ ਉੱਤੇ ਰਾਮ ਆਉਣ ਤੋਂ ਪਹਿਲੇ ਮੇਰੀਆਂ ਸਿਮਰਤੀਆਂ 'ਚ ਰਾਮ ਆ ਗਏ। ਕਬੀਰ ਜੀ ਪੌੜੀ ਦੇ ਉੱਤੇ ਲੇਟੇ ਪਏ ਸੀ, ਰਾਮਾਨੰਦ ਮਹਾਂਪੁਰਖ ਗਿਆਨ ਗੁਰੂ ਜਦੋਂ ਉੱਥੋਂ ਨਿਕਲ ਰਹੇ ਸੀ, ਪੈਰਾਂ ਦੇ ਸਪਰਸ਼ ਦੇ ਨਾਲ ਰਾਮ ਨਾਮ ਦੀ ਊਰਜਾ ਉਹਨਾਂ 'ਚ ਪ੍ਰਵੇਸ਼ ਕਰ ਗਈ, ਬ੍ਰਹਮ ਗਿਆਨ ਲਈ ਵੈਰਾਗੀ ਹੋ ਗਏ। ਇਸ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਇਸ ਤਰ੍ਹਾਂ ਆਪਣੇ ਸਿਰ ਨੂੰ ਝੁਕਾਵਾਂਗੇ ਤਾਂ ਕੋਈ ਮਿਲਿਆਂ ਦਾ ਮੇਲਾ ਮਿਲ ਜਾਏਗਾ। ਉਹ ਮਿਲਾ ਸਕਦੇ ਨੇ, ਸੰਤ ਜਨ ਮਿਲਾ ਸਕਦੇ ਨੇ, 5 ਪਿਆਰੇ ਮਿਲਾ ਸਕਦੇ ਨੇ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ 5 ਨਿਰਮਲੇ ਤੇ 5 ਪਿਆਰੇ ਸਾਜੇ। ਗੁਲਦਸਤੇ ਦਾ ਹੋਣਾ ਸੁਗੰਧੀ ਲਈ, ਬਗੀਚੇ ਵਿੱਚ ਜਿਵੇਂ ਫੁੱਲ ਖਿੜਦਾ, ਇਸ ਤਰ੍ਹਾਂ ਹੀ ਇਸ ਸੰਸਾਰ ਰੂਪੀ ਬਗੀਚੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਗ੍ਰੰਥ ਸਾਹਿਬ ਦੀ ਜੋਤ, 10 ਪਾਤਸ਼ਾਹੀਆਂ ਦੀ ਜੋਤ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਖਿੜੀ ਹੋਈ ਫੁਲਵਾੜੀ, 5 ਪਿਆਰੇ ਤੇ 5 ਨਿਰਮਲੇ ਸੰਤ ਹਮੇਸ਼ਾ ਰਹਿਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਅਸੀਸਾਂ ਦਿੱਤੀਆਂ, ਜਦ ਤੱਕ ਇਹ ਜਗਤ ਰਹੇਗਾ ਮੇਰਾ ਖਾਲਸਾ ਮੇਰਾ ਨਿਰਮਲਾ ਮੇਰੇ ਨਾਲ ਜੁੜਿਆ, ਉਸ ਵਾਹਿਗੁਰੂ ਨਾਲ ਜੁੜਿਆ, ਉਸਦਾ ਇਹ ਝੰਡਾ ਅਕਾਲ ਪੁਰਖ ਦਾ ਨਿਸ਼ਾਨ ਹੈ, ਕਿਉਂਕਿ ਉਹ ਆਪਣਾ ਆਪ ਮਿਟਾ ਬੈਠੇ। ਇਸ ਲਈ ਕਿਹਾ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣ ਕੇ ਪ੍ਰਾਣ। ਕੋਈ ਆਪਣੀ ਜਾਨ, ਕੋਈ ਕਿਸੇ ਨੂੰ, ਅਸੀਂ ਤਾਂ ਜਾਨ ਲਾਤੀ, ਹਾਏ ਮੇਰੀ ਜਾਨ ਗਈ, ਪੈਸਾ ਗਿਆ ਜਾਨ ਗਈ, ਮਕਾਨ ਗਿਆ ਜਾਨ ਗਈ, ਪਰ ਕੀ ਵਾਹਿਗੁਰੂ ਦੇ ਨਾਲ ਐਸਾ ਪਿਆਰ ਹੋਇਆ ਜਿਵੇਂ ਮੱਛਲੀ ਦੀ ਜਾਨ ਪਾਣੀ ਵਿੱਚ ਹੈ। ਜਿਸ ਤਰ੍ਹਾਂ ਕਾਮੀ ਦੀ ਜਾਨ ਪਿਆਸ ਪੈਸੇ ਵਿੱਚ ਹੈ, ਕਾਮੀ ਨਾਰ ਪਿਆਰ ਜਿਨੀ ਲੋਭੀ ਜਿਨੀ ਦਮ ਜਿਨੀ ਲੋਭੀ ਪ੍ਰਿਯ ਜਿਨੀ ਦਾਮ, ਤਿਨੀ ਰਘੁਨਾਥ ਨਿਰੰਤਰੋ ਪ੍ਰਿਯ ਲਾਗੇ ਮੁਖ ਰਾਮ। ਤੁਲਸੀਦਾਸ ਜੀ ਨੇ ਵੀ ਕਿਹਾ
ਮੈਨੂੰ ਮੇਰੇ ਰਾਮ ਪਿਆਰੇ ਨੇ ਜਿਸ ਤਰ੍ਹਾਂ ਕਾਮਿਨੀ ਇਸਤਰੀ ਪਿਆਰੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਕ ਕੀਨ, ਕਹੋ ਨਾਨਕ ਹਰ ਭਜ ਮਨਾ ਜਹ ਵਿਧੀ ਜਲ ਕੋ। ਮੱਛੀ ਦੇ ਅਨੁਭਵ ਵਿੱਚ ਪਾਣੀ ਹੈ ਅਨੁਭਵ, ਕਿਉਂਕਿ ਮੱਛੀ ਬਣੀ ਉਸ ਤੋਂ, ਅਸੀਂ ਅਨੁਭਵ ਤੋਂ ਬਣੇ ਹਾਂ, ਅਕਾਲ ਪੁਰਖ ਦੇ ਅਨੁਭਵ ਤੋਂ ਬਣੇ ਹਾਂ, ਔਰ ਅਨੁਭਵ ਸਾਨੂੰ ਹੋ ਸਕਦਾ। ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਾਂਗੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਲੈ। ਕਿਸ ਤਰ੍ਹਾਂ ਅਸੀਂ ਆਪਣੀਆਂ ਸਿਮਰਤੀਆਂ ਦੇ ਵਿੱਚ ਰਾਮ ਨੂੰ ਵਸਾਉਣਾ, ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਦੀ ਸਿਮਰਨ ਦੀ ਨੀਂਹ ਰੱਖਣੀ ਹੈ। ਇਸ ਤਰ੍ਹਾਂ ਇਹ ਜਿੰਨਾ ਸਕੂਲ ਨਜ਼ਰ ਆ ਰਿਹਾ ਹੈ ਜਨਮ, ਉਨਾ ਹੀ ਪਿੱਛੇ ਅਕਾਲ ਪੁਰਖ ਸਾਡੇ ਜਨਮ ਜਨਮ ਤੋਂ ਸਾਡੇ ਨਾਲ ਹੈ। ਮੈਂ ਨਾਲੋਂ ਕਦੇ ਨਾ ਪਿੱਛੇ। ਕੋਈ ਦੁਨੀਆਂ ਦੀ ਤਾਕਤ, ਕੋਈ ਦੁਨੀਆਂ ਦਾ ਦੁੱਖ, ਕੋਈ ਮਨ ਦੀ ਵਿਸ਼ੇਸ਼ ਸ਼ਕਤੀ ਆਪ ਨੂੰ ਸੁੱਖਾਂ ਦੀ ਮਣੀ ਤੋਂ, ਪ੍ਰਕਾਸ਼ ਤੋਂ ਅੰਧੇਰੇ ਵਿੱਚ ਨਹੀਂ ਲਿਜਾ ਸਕਦੀ। ਪਰ ਜੇ ਆਪ ਹੀ ਜਾਣਾ ਚਾਹੇ, ਕੋਈ ਰਾਜੇ ਦਾ ਬੱਚਾ ਆਪ ਹੀ ਘੁੱਟ ਲਾ ਲਏ, ਆਪ ਹੀ ਦੋ ਚਾਰ ਗੋਲੀਆਂ ਖਾ ਲਏ, ਨਸ਼ੇ ਵਿੱਚ ਹਿੱਲੀ ਜਾਏ, ਤਾਂ ਫਿਰ ਉਹਨੂੰ ਕੌਣ ਸਥਿਰ ਕਰੇਗਾ। ਇਸ ਤਰ੍ਹਾਂ ਹੀ ਇਹ ਜੀਵ ਰੂਪੀ ਇਸਤਰੀ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਲ ਸਵਾਰੀਆ, ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ। ਸਾਡੀ ਲਿਵ ਰਾਮ ਨਾਮ ਵਾਲੀ ਨਹੀਂ ਬਣੀ, ਸਾਡੀ ਲਿਵ ਰਾਮ ਦੀ ਸਿਮਰਤੀ ਵਾਲੀ ਨਹੀਂ ਬਣੀ।

0: ਕਬੀਰ ਜੀ ਕਹਿੰਦੇ ਨੇ ਜਿਹੜਾ ਸੁਪਨੇ ਦੇ ਵਿੱਚ ਵੀ ਉਸ ਰਾਮ ਸੁਪਨੇ ਜਾਗਰਤ ਤੋਂ ਸੁਪਨ ਬਣੀ ਕਿ ਸੁਪਨੇ ਤੋਂ ਜਾਗਰਤ ਬਣੀ ਔਰ ਇਹ ਮਨ ਦੀਆਂ ਸੁਪਨਾ ਮਨੋਰਾਜ ਤੇ ਪਰਮਤ ਸਾਲ ਤੋਂ ਉੱਤੇ ਚਾਰ ਵਿੱਚ ਸਾਡੀ ਜੀ ਪਾਤਮਾ ਰਹਿੰਦੀ ਹੈ ਜਾਗਰਤ ਸੁਪਨ ਸੁਖੋਪਤ ਤੁਰਿਆ ਔਰ ਜ਼ਿਆਦਾ ਇਹ ਚਾਰ ਅਗਿਆਨ ਕਾਲ ਵੇਲੇ ਜਿਹੜੇ ਆਤਮਾ ਭੂਪਤੀ ਹੈ ਉਹ ਕਿੱਥੇ ਰਹਿੰਦੀ ਹੈ ਸੁਪਨਾ ਮਨੋਰਾਜ ਪਰਮਤ ਸਾਲ ਤੇ ਸਾਕਸ਼ੀ ਭਾਸ ਹੋ ਗਏ ਸਾਕਸ਼ੀ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰੂ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਇਸ ਪ੍ਰਕਰਨ ਨੂੰ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਹੋਏਗਾ ਉਸੇ ਤਰ੍ਹਾਂ ਮੈਂ ਕੋਸ਼ਿਸ਼ ਕਰਾਂਗੀ ਅੱਗੇ ਲੈ ਕੇ ਚੱਲਾਂਗੀ ਆਓ ਹੁਣ ਆਪ ਸੰਗਤਾਂ ਨੇ ਪਿਆਰ ਨਾਲ ਸੁਣਿਆ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪਤਾ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਨੇ ਪਿਆਰ ਨਾਲ ਸੁਣਿਆ ਸਾਨੂੰ ਸਾਰਿਆਂ ਨੂੰ ਇਹ ਸੁਣੇ ਹੋਏ ਦਾ ਪਲ ਅਮਲੀ ਜੀਵਨ ਗੁਰੂ ਨਾਨਕ ਦੇਵ ਜੀ ਸਾਡੀ ਝੋਲੀ ਪਾਉਣ ਇੰਨਾ ਹੀ ਕਹਿੰਦੇ ਹੋਏ ਮੈਂ ਹੁਣ ਅਨੰਦ ਸਾਹਿਬ ਦਾ ਪਾਠ ਦਾ ਹੁਕਮ ਹੋਇਆ ਅਤੇ ਅਸੀਂ ਬੋਲਾਂਗੇ ਨਾਲ ਆਪ ਸਾਰੇ ਬੋਲਣਾ ਕੋਈ ਰਚਨਾ ਬਣਦੀ ਨਾ ਰਹੇ
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ਼ਰਧਾ ਦੇ ਨਾਲ ਸਾਰੀ ਸੰਗਤ ਸਰੀਰਕ ਅਤੇ ਮਾਨਸਿਕ ਅਤੇ ਆਤਮਕ ਪ੍ਰਣਾਮ ਕਰਦੇ ਹੋਏ ਆਓ ਆਪਣੀ ਜਗਤ ਗੁਰੂ ਸ਼ਬਦ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਕਤੀ ਮੰਗੀਏ ਕਿ ਆਪ ਹੀ ਹਿਰਦੇ ਦੇ ਵਿੱਚ ਵਸ ਕੇ ਆਪਣਾ ਜਸ ਗਾਓ ਅਤੇ ਸਾਨੂੰ ਸਰੋਤਾ ਬਣਨ ਦੀ ਤਾਕਤ ਬਖਸ਼ੋ। ਮਨ ਕਰ ਮੱਕਾ ਕਿਬਲਾ ਕਰ ਦੇਹੀ ਬੋਲਣ ਹਾਰ ਪਰਮ ਗੁਰ ਤੇਹੀ। ਸਾਰੀਆਂ ਘਟਾਂ ਦੇ ਵਿੱਚ ਬੋਲਣ ਵਾਲਾ ਵਾਹਿਗੁਰੂ ਹੈ, ਉਹ ਆਪ ਕਥੇ ਆਪ ਸੁਣਨੇ ਹਾਰ, ਜਿਸ ਤੋਂ ਉਹ ਚਾਹੇ ਉਸ ਤੋਂ ਹੀ ਆਪਣੀ ਉਸਤਤ ਆਪਣੀ ਕਥਾ ਕਰਾ ਸਕਦਾ ਹੈ। ਜੀਵ ਦੀ ਬੁੱਧੀ ਤੁਛ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਤਿੰਨ ਤਿੰਨ ਤੋਹੇ ਤੇਤੀ। ਅਖੰਡ ਨੂੰ ਜਾਣਨ ਲਈ, ਨਿਰੰਕਾਰ ਨੂੰ ਜਾਣਨ ਲਈ ਸਾਡੀ ਬੁੱਧੀ ਦੀ ਸਮਰੱਥਾ ਨਹੀਂ ਹੈ, ਪਰ ਅਸੀਂ ਫਿਰ ਵੀ ਆਪਣੇ ਗੁਰੂ ਦੇਵ ਤੋਂ ਉਹਨਾਂ ਦੇ ਚਰਨਾਂ ਤੋਂ ਇੱਕ ਕਿਨਕਾ ਮੰਗਦੇ ਹਾਂ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਜੀਵ ਦੀ ਬੁੱਧੀ, ਜੀਵ ਦਾ ਸਰੀਰ, ਜੀਵ ਦੀ ਮਾਨਸਿਕ ਮਿੱਥਿਆ ਵਿਰਤੀ, ਇਹ ਅਲਪ ਹੈ ਅਲਪਗ ਹੈ। ਅਲਪ ਤੋਂ ਅਵਿਧੀ ਜੀਵ ਤਾਵੇਂ ਬਹੁਤ ਸੋਚ ਬੋਚ, ਕਰਬਨੇ ਕੋ ਬਹੁਤ ਹੈ ਪਰ ਕਾਏ ਕਾਏ ਕੀ ਜੀਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ 10 ਗੁਰੂਆਂ ਦੀ ਜੋਤ ਹੈ, ਉਹ ਜੋਤ ਹੀ ਅੰਦਰ ਸ਼ਕਤੀ ਦੇਵੇ ਤਾਂ ਕਿ ਅਸੀਂ ਜੋਤ ਨਾਲ ਮਿਲ ਸਕੀਏ। ਆਓ ਕਬੀਰ ਜੀ ਦਾ, ਭਗਤ ਕਬੀਰ ਜੀ ਦੀ ਬਾਣੀ ਦੇ ਅੰਦਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ੁਭਾਇਮਾਨ ਹੈ, ਇਹ ਪਹਿਲਾ ਸਲੋਕ ਹੈ ਕਬੀਰ ਜੀ ਦਾ। ਉਹਨਾਂ ਦੇ ਕੀ ਭਾਵ ਨੇ ਪੂਰਵ ਪ੍ਰਕਰਣ ਦੇ ਅਨੁਸਾਰ ਜੋ ਪ੍ਰਸੰਗ ਚੱਲ ਰਿਹਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਬੀਰ ਜੀ ਨੇ ਕਿਹਾ ਮੇਰੀ ਚੇਤਾ ਸ਼ਕਤੀ ਦੇ ਵਿੱਚ, ਮੇਰੇ ਅੰਤਕਰਨ ਦੀ ਬਿਰਤੀ ਦੇ ਵਿੱਚ ਹੁਣ ਉਹ ਰਾਮ ਵਸ ਗਿਆ ਹੈ, ਜਿਸ ਰਾਮ ਦੇ ਲਈ, ਜਿਸ ਅਕਾਲ ਪੁਰਖ ਦੇ ਲਈ, ਜਿਸ ਪਰਮੇਸ਼ਵਰ ਦੇ ਲਈ ਬਹੁਤ ਜਨਮਾਂ ਤੋਂ ਜਦ ਤੋਂ ਸੰਸਾਰ ਦੀ ਰਚਨਾ ਹੋਈ ਹੈ, ਦੇਵੀ ਦੇਵਤੇ ਪ੍ਰਕਿਰਤੀ ਔਰ ਜੀਵ ਆਤਮਾਵਾਂ ਉਸ ਰਾਮ ਨੂੰ ਮਿਲਣ ਲਈ ਲੋਚਦੀਆਂ ਨੇ। ਓਡੋ ਨਾ ਕਾਗਾ ਕਾਰੇ ਦੇਗ ਮਿਲੀਜੇ ਆਪਣੇ ਰਾਮ ਪਿਆਰੇ। ਜਿਸ ਤਰ੍ਹਾਂ ਘਰ ਦੇ ਵਿੱਚ ਕੱਟਾ ਉੱਡਣ ਲੱਗ ਜਾਏ, ਸੜਕ 'ਤੇ ਕਿਸੇ ਪ੍ਰਕਾਰ ਦਾ ਕੱਟਾ ਹੋਏ ਤਾਂ ਅਸੀਂ ਅੱਖਾਂ ਨਾਲ ਪੂਰਾ ਦੇਖ ਨਹੀਂ ਸਕਦੇ। ਇਸ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ ਸਿਮਰਨ ਦੇ ਵਿੱਚ ਬੈਠਦੇ ਹਾਂ, ਪਰਮਾਤਮਾ ਦੀ ਸਿਮਰਤੀ ਕਰਨ ਲਈ ਤਰਸਦੇ ਹਾਂ। ਸ਼ਾਸਤਰਾਂ ਨੇ ਕਿਹਾ ਰਾਮ ਦਾ ਸਰੂਪ ਕੀ ਹੈ, ਰਮੰਤੀ ਇਤੀ ਰਾਮਾ। ਰਾਮ ਉਹ ਨਿਰਗੁਣ ਸਤਚਿਤ ਆਨੰਦ ਪਰਮ ਆਤਮ ਸੱਤਾ ਦਾ ਨਾਮ ਹੈ, ਜੋ ਆਤਮਾ ਰੂਪ ਕਰਕੇ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ। ਗੁਰੂ ਜੀ ਨੇ ਕਿਹਾ ਹੈ ਕਿ ਐਸੇ ਰਾਮ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਸਿਮਰਨ ਕਰੋ ਜਪੋ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ। ਜੀਵਨ ਦੇ ਵਿੱਚ ਕੁਛ ਵੀ ਹੋਰ ਜਾਣ ਵਾਲਾ ਨਹੀਂ, ਅੰਤਕਰਨ ਦੀਆਂ ਸਿਮਰਤੀਆਂ ਸਾਡੀ ਜੀਵਾਤਮਾ ਨੂੰ ਮੈਲਾ ਕੀਤੀ ਬੈਠੀਆਂ ਨੇ। ਮਨ ਇੱਕ ਐਸਾ ਪੰਛੀ ਹੈ ਜੋ ਦਿਨ ਰਾਤ ਉੱਡਦਾ ਰਹਿੰਦਾ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਪਾਏ।
गीता विच कृष्ण जी ने भी किया है कि हे अर्जुन, ए मन दी जो रफ्तार है वो रोशनी की स्पीड तो ज्यादा है। तू मैनू अपनी सिमरती दे विच परमात्मा करके देख, जेड़ा मेरे अंदर वाहिगुरु वसदा है, जेड़े मेरे अंदर आत्मा दा तत्व है, उसनू जे तू अपनी सिमरती च लै आएगा, हे अर्जुन ए मन विश्राम पा जाएगा। गुरु तेग बहादुर जी ने भी एक शब्द है, जेड़ा मन टिकदा नहीं गुरु शब्द दे जपण नाल, गुरु शब्द दे अनुभव नाल, गुरु दी निर्गुण रूप विच ते सरगुण रूप विच सिमरती लियाण दे नाल ए मन मंदर बन जांदा है। गुरु तेग बहादुर जी ने कहा, माई मैं तन पायो हर नाम, मन मेरा सावन ते सुत्यो कर बैठो विचरा। मेरा मन इस तरह शांत हो गया है जिस तरह बच्चा अपनी मां दी गोद दे विच बड़ी चैन दे नाल सौं जांदा है। पर बच्चे दा ते मां दा दृष्टांत केवल प्यार दी दृष्टि तो लेना, परमेश्वर दा प्यार इस संसार दे विषम दृष्टांतां तो किते परे। परमेश्वर दा प्यार इंद्रियां तो परे है, मन तो परे है, बुद्धि दे ज्ञान तो परे है। और इतना प्यार है जिसनु क्या है, तेरे परोसे प्यारे मैं लाड लड़ाया। भारत दे संत अकाल पुरख नाल जुड़िया हुई जीवात्मावां कई कई बरस जंगलां दे विच बैठ के शांत उस प्रभु नू आराधनियां ने। ऐसा केड़ा रस है जिस रस दे विच कबीर जी ने कहा है, बन्ना तन्ना तन्ना सब तज्यो है कबीर। माता जी चिंता कर दे रहे मुस मुस रोवे कबीर की माई, ए बारक कैसे जीवे रघुराई। गुरु नानक देव जी बारे भी कहंदे रहे कि ए तां हर वेले अखां ही बंद करके बैठे रहंदे ने। माता नू चिंता, पिता कालूदास जी नू चिंता, माता तृप्ता जी नू चिंता, पर बेबे नानकी ने गुरु नानक देव जी नू रब करके पछाणिया। असी रब नू रब नहीं देखदे। गीता विच कृष्ण जी ने कहा, ये यथा माम प्रपद्यंती तां सहै वजामि हम, मम वर्तम अनुवर्तनते मनुष्यः पार्थ सर्वशः। हे अर्जुन, एहो ही सब तो वड्डी दुख दी गल सृष्टि विच है कि जिस तरह दा मेरे अंदर वाहिगुरु वसदा है, जिस तरह दा अंदर आत्मा दा स्वरूप है सचित आनंद, उस तरह मैनू कोई वेखदा नहीं। ओ की करदे, जैसी भावना दे नाल मैनू कोई भजदा है मैं उस तरह ही उसनू दिसना शुरू हो जांदा। इस तरह ही गुरु नानक देव जी ने अपनी बाणी दे अंदर कहा कि तुसी इन्नियां सोचा ना सोचो कि सोचा सोचदिया सोचदिया मन सोचा विच ही रह जाए, मन पंछी दी तरह उगदा ही रहेगा तां परमेश्वर दे चरणां दा प्यार कदों लेगा। इस जन्म दे विच जे असी प्रभु दा प्यार ना लिया, अपनी सिमरनी दे विच राम नूं ना लियांदा, फिर कदों करांगे। पशु जोनी दे विच बच्चे नूं जन्म देण दा, छे छे बच्चियां नूं जन्म देण दा आप नूं अवसर प्राप्त हुंदा है। असी सारे पशु पंछी दुनिया चो आए हैं। इस दा प्रमाण साडी बिरती विच सिमरती नहीं है। असी भुल जांदे हां, भूलियो मन माया उरझायो, जो जो कर्म कियो लालच लग तह तह आप बंधायो। गुरु तेग बहादुर जी कहंदे ने, माया को संग त्याग, प्रभु जी की शरण लाग, जगत सुख मान मिथ्या, झूठो सब साज है। ये सब झूठा है। वो केड़ी राम दी सिमरती है, वो केड़ा सतनाम दा जाप है जिस वेले हरिमंदर साहब दे विच गुरु अर्जन देव जी हर की पौड़ी दे जगह दी जगह नूं खुदवा रहे सी संगतां दे कोलों, कहिंदे जगह बड़ी सखत सी।
ਨੀਚੇ ਖੁਦਾਈ ਨਹੀਂ ਹੋ ਰਹੀ ਸੀ। ਸੰਗਤਾਂ ਦੀਆਂ ਅੱਖਾਂ 'ਚੋਂ ਨੀਰ ਵਹਿਣ ਲੱਗ ਗਿਆ। ਗੁਰੂ ਦੇਵ ਪਿਤਾ ਨੀਚੇ ਹੁਣ ਹੋਰ ਸਾਡੇ ਕੋਲੋਂ ਜਿੰਨਾ ਵੀ ਅਸੀਂ ਸੰਦ ਲਗਾਉਂਦੇ ਹਾਂ ਨੀਚੇ ਖੁਦਵਾਈ ਹੋਰ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਨੇ ਆਪਣੀਆਂ ਸੰਗਤਾਂ ਨੂੰ ਹੁਕਮ ਦਿੱਤਾ, ਹਰੀ ਦੀ ਪੌੜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਆਪਾਂ ਗੁਰੂ ਅਰਜਨ ਦੇਵ ਪਿਤਾ ਜੀ ਨੇ ਕਿਹਾ, ਗੁਰੂ ਸਿੱਖੋ ਅਸੀਂ ਕੱਲ ਸਵੇਰੇ ਮਹਾਰਾਜ ਦਾ ਵੇਲੇ ਹੁਕਮਨਾਮੇ ਤੋਂ ਬਾਅਦ ਕੀਰਤਨ ਤੋਂ ਬਾਅਦ ਇਹ ਉਸਾਰੀ ਫਿਰ ਸ਼ੁਰੂ ਹੋਏਗੀ। ਗੁਰੂ ਜੀ ਤੋਂ ਆਗਿਆ ਲਏ ਬਿਨਾਂ ਗੁਰੂ ਦੇਵ ਕੋਈ ਵੀ ਕੰਮ ਨਹੀਂ ਕਰਦੇ। ਅਸੀਂ ਜੀਵ ਦੀ ਗੁਰੂ ਜੀ ਦੇ ਜੀਵਨ ਤੋਂ, ਗੁਰੂ ਜੀ ਦੀ ਸਿਮਰਤੀ ਤੋਂ ਇਹ ਸਿੱਖੀਏ ਉਹਨਾਂ ਦੇ ਚਰਨਾਂ ਤੋਂ ਕਿ ਅਸੀਂ ਵੀ ਹਰ ਕੰਮ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੀਏ। ਉਸ ਤੋਂ ਬਾਅਦ ਸਤਨਾਮ, ਸਤਨਾਮ ਦੀ ਧੁਨੀ, ਐਸਾ ਗੁਣੀ ਜਨਾਂ ਨੇ ਕਿਹਾ ਹੈ। ਅਲੱਗ ਅਲੱਗ ਇਤਿਹਾਸਕ ਵਿਆਖਿਆ ਦੱਸਦੇ ਨੇ। ਕੁਛ ਗੁਣੀ ਜਨ ਇੰਜ ਦੱਸਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਹਰ ਕੀ ਪੌੜੀ ਤੋਂ ਉੱਚੀ ਉੱਚੀ ਸਤਨਾਮ, ਵਾਹਿਗੁਰੂ ਦੀ ਧੁਨੀ ਸੁਣਾਈ ਦੇ ਰਹੀ ਸੀ। ਗੁਰੂ ਦੇਵ ਪਿਤਾ ਨੇ ਕਿਹਾ, ਕਿਹੜੀਆਂ ਸੰਗਤਾਂ ਨੇ? ਸਾਰੀਆਂ ਸੰਗਤਾਂ ਤਾਂ ਇੱਥੇ ਹੀ ਬੈਠੀਆਂ ਨੇ। ਜਦੋਂ ਜਾ ਕੇ ਦੇਖਿਆ, ਇਤਿਹਾਸਕਾਰ ਇਸ ਤਰ੍ਹਾਂ ਲਿਖਦੇ ਨੇ ਕਿ ਵਿਸ਼ਨੂੰ ਜੀ ਸਵਯਮ ਖੁਦਾਈ ਕਰ ਰਹੇ ਨੇ ਔਰ ਸ਼ੰਕਰ ਜੀ ਉਹ ਟੋਕਰੀ ਭਰ ਰਹੇ ਨੇ ਅਤੇ ਬ੍ਰਹਮਾ ਜੀ ਉਹ ਅੱਗੇ ਟੋਕਰੀ ਫੜ ਫੜ ਕੇ ਮਿੱਟੀ ਪਰੇ ਕਰ ਰਹੇ ਨੇ ਔਰ ਬਾਕੀ ਸਾਰੇ ਦੇਵਤੀ ਦੇਵਤੇ 33 ਕਰੋੜ ਦੇਵੀ ਦੇਵਤੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਉੱਤੇ ਚੱਕ ਗੁਰੂ ਰਾਮਦਾਸ ਉੱਥੇ ਅੱਗੇ ਸੰਗਤਾਂ ਬਣ ਕੇ ਸੇਵਾ ਕਰ ਰਹੇ। ਇਹ ਹੈ ਗੁਰੂ ਰਾਮਦਾਸ ਪਿਤਾ ਜੀ ਦੀ ਚਰਨਾਂ ਦੀ ਸ਼ਕਤੀ, ਗੁਰੂ ਦੀ ਸ਼ਕਤੀ ਕਿ 33 ਕਰੋੜ ਦੇਵੀ ਦੇਵਤੇ ਗੁਰੂ ਦੇ ਆਸ ਪਾਸ ਰਹਿੰਦੇ ਨੇ। ਗੁਰੂ ਸਭ ਤੋਂ ਵੱਡਾ ਹੈ, ਸਭ ਤੇ ਵੱਡ ਸਮਰੱਥ ਗੁਰੂ ਦੇ ਸਭ ਸੁੱਖ ਪਾਈ ਜਿਸ ਕਿਸੇ। ਇਸ ਕਰਕੇ ਸਭ ਤੋਂ ਵੱਡਾ ਤੀਰਥ ਅੰਤਰ ਆਤਮਾ ਹੈ, ਪਰ ਆਤਮਾ ਦੇ ਤੀਰਥ 'ਚ ਨਿਵਾਸ ਕਰਨ ਲਈ ਗੁਰੂ ਰਾਮਦਾਸ ਜੀ ਦੇ ਸਰੋਵਰ ਤੋਂ ਹਰ ਕੀ ਪੌੜੀ ਦਾ ਜਲ ਸਰਵ ਸ੍ਰੇਸ਼ਠ ਮੰਨਿਆ ਗਿਆ ਹੈ। ਜੋ ਕਿਸੇ ਤੀਰਥ 'ਤੇ ਨਹੀਂ ਜਾ ਸਕਦਾ, 68 ਤੀਰਥ ਜਿਹੇ ਸਾਧ ਭਗਤ, 68 ਤੀਰਥਾਂ ਦਾ ਫਲ ਹਰ ਕੀ ਪੌੜੀ 'ਤੇ ਹੈ। ਇਹ ਪੂਰੇ ਵੀ ਹੈ 68 ਤੀਰਥ ਦਾ, ਜਿੱਥੇ ਫਲ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਸਰੋਵਰ ਤੋਂ ਮਿਲਦਾ ਹੈ। ਅਸੀਂ ਕਦੀ ਇਹ ਅਨੁਭਵ ਕੀਤਾ ਹੈ ਕਿ ਗੁਰ ਈਸ਼ਰ, ਗੁਰੂ ਗੋਰਖ ਵਰਮਾ, ਗੁਰੂ ਪਾਰਵਤੀ ਮਾਈ ਕਿ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਉਸਾਰੀ ਦੇ ਲਈ ਸਾਰੇ ਹੀ ਦੇਵੀ ਦੇਵਤਾ ਆ ਕੇ ਸਤਨਾਮ ਵਾਹਿਗੁਰੂ ਜਪਦੇ ਪਏ ਨੇ? ਜਪਜੀ ਸਾਹਿਬ ਪ੍ਰਮਾਣ ਹੈ। ਗਾਵਨ ਤੁਦਨੋ

ਸਾਰੀ ਪਾਤਸ਼ਾਹੀਆਂ ਦੇ ਖੁਸ਼ੀਆਂ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਇੱਕ ਲੜਕੀ ਦੁਨੀਆਂ ਦੇ ਮਾਇਆਵੀ ਚੋਲੇ ਦੇ ਨਾਲ ਜਦੋਂ ਉਸਦੀ ਸ਼ਾਦੀ ਹੋ ਜਾਂਦੀ ਹੈ ਤਾਂ ਸਾਰੇ ਮਾਤਾ ਪਿਤਾ ਦੇ ਰਿਸ਼ਤਿਆਂ ਨੂੰ ਤੋੜ ਕੇ ਬੜੀ ਖੁਸ਼ੀ ਨਾਲ ਡੋਲੀ ਵਿੱਚ ਪੈ ਜਾਂਦੀ ਹੈ। ਇਸ ਤਰ੍ਹਾਂ ਹੀ ਅਸੀਂ ਪਰਮ ਪਿਤਾ ਪਰਮੇਸ਼ਵਰ ਦੇ ਨਾਲ ਵਰ ਪਾਇਆ ਅਵਿਨਾਸ਼ੀ ਰਾਮ ਜੀ ਹੋ, ਸਾਡਾ ਪਤੀ ਪਰਮੇਸ਼ਵਰ ਹੈ। ਅਸੀਂ ਉਸ ਦੀਆਂ ਕਾਮਣ ਹਾਂ, ਮੈਂ ਕਾਮਣ ਮੇਰਾ ਕੰਤ ਕਰਤਾਰ। ਅਸੀਂ ਕਦੀ ਰਾਮ ਨੂੰ ਆਪਣਾ ਪਤੀ ਨਹੀਂ ਮੰਨਿਆ, ਰਾਮ ਨੂੰ ਪਰਮੇਸ਼ਵਰ ਨੂੰ ਆਪਣਾ ਮਾਤਾ ਪਿਤਾ ਨਹੀਂ ਮੰਨਿਆ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਸੁਪਨੇ ਜਿਉਂ ਧਨ ਪਛਾਣ ਕਾ ਹੈ ਪਰ ਕਰਤ ਮਾਨ, ਬਾਰੂ ਕੀ ਭੀਤ ਜੈਸੇ ਵਸੂ ਦਾ ਕੋ ਰਾਜ ਹੈ। ਛਿਨ ਛਿਨ ਕਰ ਗਯੋ ਕਾਲ ਤੈਸੇ ਜਾਤ ਆਜ ਹੈ। ਇਸ ਲਈ ਕਬੀਰ ਜੀ ਦਾ ਇਹ ਸਲੋਕ ਕਿ ਸਾਡੀ ਸਿਮਰਤੀ ਦੇ ਵਿੱਚ ਰਾਮ ਕਿਵੇਂ ਵਸ ਜਾਏ, ਦੋ ਅਵਸਥਾ ਨੇ, ਇੱਕ ਜੀਵਾਤਮਾ ਜਿਹੜੀ ਸਤੋਗੁਣੀ ਹੁੰਦੀ ਹੈ ਉਸ ਦਾ ਮਨ ਸਿਮਰਨ ਕਰਦਿਆਂ ਇੱਕਦਮ ਟਿਕ ਜਾਂਦਾ ਹੈ, ਉਸ ਦਾ ਮਨ ਵਿਸਰਾਮ ਅਵਸਥਾ ਚ ਆ ਜਾਂਦਾ ਹੈ, ਉਸ ਆਤਮਾ ਨੂੰ ਮਹਾਤਮਾ ਕਿਹਾ ਜਾਂਦਾ ਹੈ, ਸੰਤ ਕਿਹਾ ਜਾਂਦਾ। ਉਹ ਮਿੱਥਿਆ ਆਤਮਾ ਤੇ ਗੌਣ ਆਤਮਾ ਵਿੱਚ ਉਸਦੀ ਜੀਵਾਤਮਾ ਰਮਣ ਨਹੀਂ ਕਰਦੀ, ਸੱਚੀ ਆਤਮਾ ਦੇ ਵਿੱਚ ਸਤ ਚਿੱਤ ਆਨੰਦ ਆਪਣੇ ਸਰੂਪ ਨੂੰ ਜਾਣ ਕੇ ਮਨ ਟਿਕ ਜਾਂਦਾ, ਮਨ ਮੰਦਰ ਹੋ ਜਾਂਦਾ। ਕਬੀਰ ਜੀ ਨੇ ਇਸ ਸਲੋਕ ਦੇ ਵਿੱਚ ਉਸ ਸਿਮਰਨੀ ਦੀ ਗੱਲ ਕੀਤੀ ਹੈ। ਅਸੀਂ ਜਿਸ ਤਰ੍ਹਾਂ ਮਾਲਾ ਜਪਦੇ ਹਾਂ, ਮੂਲ ਮੰਤਰ ਦੀਆਂ ਮਾਲਾ ਕਰਨ ਦੇ ਨਾਲ ਭਾਰਤ ਦੇ ਸੰਤਾਂ ਨੇ, ਨਿਰਮਲ ਸੰਪਰਦਾਇ ਵਿੱਚ ਖਾਲਸਾ ਪੰਥ ਵਿੱਚ ਪੰਜ ਪਿਆਰਿਆਂ ਨੇ ਸੈਂਕੜੇ ਸੈਂਕੜੇ ਮਾਲਾ ਰੋਜ਼ ਦੀ ਕਈਆਂ ਨੇ ਮੂਲ ਮੰਤਰ ਦੀ ਅਨੁਸ਼ਠਾਨ ਦੇ ਦੁਆਰਾ ਉਸ ਪਰਮਾਤਮਾ ਨਾਲ ਪਿਆਰ ਦੀ ਬਿਰਤੀ ਬਣਾਈ, ਸੈਂਕੜੇ ਸੈਂਕੜੇ ਮਾਲਾ, ਔਰ ਕਈਆਂ ਨੇ 500-500 600-600 ਤੱਕ ਵੀ 12-12 14-14 ਘੰਟਿਆਂ ਵਿੱਚ ਵੀ ਸੁਰਤ ਵਿੱਚ ਸਿਮਰਨ ਕੀਤਾ। ਇਹ ਉਹ ਭਾਰਤ ਦੀ ਧਰਤੀ ਹੈ, ਅੱਜ ਅਸੀਂ ਚਾਹੇ ਅਮਰੀਕਾ 'ਚ ਬੈਠੇ ਹਾਂ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸਾਨੂੰ ਉਹ ਪ੍ਰਕਾਸ਼ ਦੀ ਚੇਤਨਾ ਮਿਲਦੀ ਹੈ, ਅਸੀਂ ਇੱਥੇ ਵੀ ਗੁਰੂ ਨਾਲ ਜੁੜ ਸਕਦੇ ਹਾਂ, ਕਿਉਂਕਿ ਗੁਰੂ ਹਰ ਦੇਸ਼ ਵਿੱਚ ਹੈ, ਹਰ ਸਮੇਂ ਵਿੱਚ ਹੈ, ਹਰ ਵਸਤੂ ਵਿੱਚ ਹੈ। ਨਮਸਤੰਗ ਅਦੇਸੇ ਨਮਸਤੰਗ ਅਭੇਖੇ, ਉਹ ਜੋ ਰੂਪ ਰੰਗ ਤੋਂ ਨਿਆਰਾ ਹੈ ਉਹ ਸਾਡਾ ਆਪਣਾ ਆਪ ਹੈ, ਉਹ ਹੀ ਸਾਡਾ ਪਰਮੇਸ਼ਵਰ ਹੈ। ਕੀ ਅਸੀਂ ਕਦੀ ਇੰਨਾ ਪਿਆਰ ਆਪਣੇ ਵਾਹਿਗੁਰੂ ਨਾਲ ਕੀਤਾ? ਕਬੀਰ ਜੀ ਕਹਿੰਦੇ ਨੇ, ਆਪਣੀਆਂ ਯਾਦਾਂ ਦੇ ਵਿੱਚ ਵਸਾਉਣ ਦੇ ਲਈ ਉਸ ਪ੍ਰਭੂ ਨੂੰ ਪਰਮ ਪਿਤਾ ਪਰਮੇਸ਼ਵਰ ਦੇ ਚਰਨ ਇੰਨੇ ਮਿੱਠੇ ਨੇ। ਮਾਈ ਚਰਨ ਗੁਰੂ ਮਿੱਠੇ, ਗੁਰੂ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਪਿਤਾ ਜੀ, ਮੇਰੇ ਗੁਰੂਦੇਵ ਦੇ ਚਰਨ ਇੰਨੇ ਮਿੱਠੇ ਨੇ ਕਿ 6 ਰਸ ਜਿਹੜੇ ਨੇ, ਕੌੜਾ, ਮਿੱਠਾ, ਲੂਣਾ, ਕਸੈਲਾ, ਤੁਰਸ਼, ਇਹ ਸਾਰੇ ਹੀ ਚੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨੰਤ ਪੁੱਜਨ ਤੁਧ। ਉਹ ਕਿਹੜਾ ਰਸ ਹੈ ਜਿਸ ਰਸ ਨੂੰ ਕਿਹਾ ਹੈ ਰਾਮ ਰਸ ਪਿਆ ਰੇ, ਜਹ ਰਸ ਵਿਸਰ ਗਏ ਰਸ। ਜੇ ਇਸ ਜਨਮ ਵਿੱਚ ਵੀ ਭੋਜਨ ਤੇ ਭੋਗ ਤੋਂ ਉੱਚੇ ਨਾ ਉੱਠੇ, ਕਦੋਂ ਵਾਹਿਗੁਰੂ ਨੂੰ ਮਿਲਾਂਗੇ? ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਨੇ, ਆਪ ਭੋਗ ਕਰ ਕਰਕੇ ਇਹ ਵਿਖੇ ਬੰਨ ਸੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਨੇ ਕਿ ਆਪ ਮੇਰੇ ਗੁਰੂਦੇਵ ਦੇ ਚਰਨ ਪਰਸਕਿਤਾ ਦੇਖੋ, ਮਾਈ ਚਰਨ ਗੁਰੂ ਮੀਠੇ, ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾਂ ਦਰਸ਼ਨ ਗੁਰੂ ਦੀਠੇ। ਇਹ ਉਹ ਦਰਬਾਰ ਸਾਹਿਬ ਦੇ ਅੰਦਰ ਗੁਰੂ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਕੀਤਾ, ਉੱਥੇ ਇਹ ਵਾਕ ਸੁਣਾਈ ਦਿੱਤਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਏ ਆਰਾਮ। ਅੱਜ ਸਵੇਰ ਦਾ ਇਹ ਵਾਕ ਸੀ। ਉਸ ਵੇਲੇ ਦੇਵੀ ਦੇਵਤਿਆਂ ਨੇ ਜਦੋਂ ਇਹ ਕਾਰਜ ਕੀਤਾ ਤਾਂ ਗੁਰੂ ਅਰਜਨ ਦੇਵ ਪਿਤਾ ਜੀ ਨੇ ਸੂਹੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ, ਇਸ ਪਰਥਾਏ ਕਿ ਉਹ ਪਰਮਾਤਮਾ ਆਪ ਹੀ ਆ ਕੇ ਆਪਣਾ ਕਾਰਜ ਕਰਦਾ ਹੈ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਰੇ ਪਾਸੇ ਅੰਮ੍ਰਿਤ ਹੀ ਅੰਮ੍ਰਿਤ ਵਰਸ ਗਿਆ, ਅੰਮ੍ਰਿਤ ਦੇ ਕੁੰਡ ਦੇ ਕੋਲ ਕੋਈ ਜਾਏ ਅੰਮ੍ਰਿਤ ਨਾ ਮਿਲੇ, ਇਹ ਹੋ ਨਹੀਂ ਸਕਦਾ। ਇਸ ਤਰ੍ਹਾਂ ਜੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਦਾ,
जो जो गुरुद्वारे

ਜਾਂਦਾ ਹੈ, ਦੁਆਰ ਦੇ ਕੋਲ ਖੜੇ ਹੋ ਕੇ ਭਲਾ ਕੋਈ ਘਰ ਚ ਕਿਵੇਂ ਨਹੀਂ ਲਿਆ ਸਕਦਾ। ਗੁਰੂਦੁਆਰੇ ਹੋਏ ਸੋਝੀ ਪਾਇਸੀ, ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤਸੰਗਤ ਸਿੱਖੇ। ਜਿਸ ਵੇਲੇ ਮਰਦਾਨੇ ਦਾ ਧਿਆਨ ਮਾਇਆ ਵਿੱਚ ਨਹੀਂ ਸੀ, ਪਰਮਾਤਮਾ ਵਿੱਚ ਨਹੀਂ ਸੀ ਲੱਗਦਾ, ਤੇ ਮਰਦਾਨੇ ਦੀਆਂ ਅੱਖਾਂ ਚੋਂ ਨੀਰ ਵਹਿੰਦਾ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਉਸਦੇ ਮਸਤਕ ਤੇ ਹੱਥ ਰੱਖਿਆ, ਮਰਦਾਨਿਆ ਤੂੰ ਕਿਉਂ ਡੋਲਦਾ ਹੈ? ਪਰਮਾਤਮਾ ਇੰਨਾ ਪਿਆਰ ਦਾ ਸਾਗਰ ਹੈ, ਉਹ ਲੱਖਾਂ ਖੁਸ਼ੀਆਂ ਦਿੰਦਾ। ਕਹਿੰਦਾ ਮਹਾਰਾਜ ਮੇਰਾ ਮਨ ਨਹੀਂ ਲੱਗਦਾ। ਮਹਾਰਾਜ ਨੇ ਕਿਹਾ ਕਿ ਤੂੰ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਕਰ, ਸਤਨਾਮ ਮੰਤਰ ਦਾ ਜਾਪ ਸ਼ੁਰੂ ਕਰ, ਤੇਰੇ ਅੰਦਰ ਕਲਯੁਗ ਦਾ ਪ੍ਰਵੇਸ਼ ਨਹੀਂ ਹੋ ਸਕੇਗਾ। ਪਹਿਲੇ ਪਹਿਲੇ ਆ ਕੇ ਕਲਯੁਗ ਬਾਹਰੋਂ ਡਰਾਉਂਦਾ, ਕਿਉਂਕਿ ਕਲਯੁਗ ਦਾ ਸਮੇਂ ਕੱਲ ਮੈਨੇ ਕਲਪਨਾ, ਕਲਯੁਗ ਦੇ ਵਿੱਚ ਤਿੰਨ ਪੈਰਾਂ ਤੋਂ ਰਹਿਤ ਹੀ ਧਰਤੀ ਖੜੀ ਹੁੰਦੀ ਹੈ, ਚਾਰੇ ਪੈਰ ਧਰਮ ਦੇ। ਪਰ ਜੇ ਨਾਮ ਜਪਣ ਵਾਲਾ ਹੋਵੇ, ਕਲਯੁਗ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਅੱਗੇ ਮੱਥਾ ਟੇਕ ਕੇ ਪ੍ਰਤਿਗਿਆ ਲਈ ਸੀ ਕਿ ਜਿੱਥੇ ਗੁਰਦੁਆਰਾ ਸਾਹਿਬ ਹੋਣਗੇ, ਜਿੱਥੇ ਬਾਣੀ ਪੜੀ ਜਾਏਗੀ, ਉੱਥੇ ਮੈਂ ਅੰਦਰ ਪ੍ਰਵੇਸ਼ ਨਹੀਂ ਕਰਾਂਗਾ, ਮੈਂ ਜੋੜਿਆਂ ਦੇ ਬਾਹਰ ਤਾਂ ਖੜਾ ਰਹਾਂਗਾ ਕਿ ਕਿਸੇ ਦੀ ਚਰਨ ਧੂੜੀ ਮਿਲ ਜਾਏ। ਆਪ ਦੀ ਯਾਦ ਕਰਦੇ ਕਰਦੇ ਸੰਗਤਾਂ ਦੇ ਚਰਨਾਂ ਦੀ ਧੂੜੀ ਮੈਨੂੰ ਮਿਲਦੀ ਰਹੇ, ਤਾਂ ਕਿ ਇਸ ਯੁੱਗ ਦਾ ਵੀ ਵਿਸਤਾਰਾ ਹੋ ਜਾਏ। ਇਸ ਲਈ ਯੁੱਗ ਵੀ, ਦੇਵੀ ਦੇਵਤੇ ਵੀ, ਸ੍ਰਿਸ਼ਟੀ ਵੀ ਗੁਰੂ ਦੇਵ ਦੇ ਚਰਨ ਪਰਸਤ ਨੂੰ ਤਰਸਦੇ ਨੇ। ਅਸੀਂ ਕਿੰਨੇ ਖੁਸ਼ਕਿਸਮਤ ਹਾਂ, ਕਦੀ ਅਸੀਂ ਖੁਸ਼ੀ ਵਿੱਚ ਸਾਡੀ ਸੁਰਤ ਨੇ ਨ੍ਰਿਤ ਕੀਤਾ, ਇਹ ਮਨ ਨਾਚੇ ਸਤਿਗੁਰੂ ਆਗੇ, ਕਿ ਸਾਡੀ ਸੁਰਤ ਨੇ ਲੱਖਾਂ ਖੁਸ਼ੀਆਂ ਦਾ ਅਨੁਭਵ ਕੀਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਐਸੇ ਗੁਰੂ ਦੇਵ ਦਾ ਧਿਆਨ ਕਰਦੇ ਹੋਏ ਮਹਾਰਾਜ ਨੇ ਕਿਹਾ, ਕਲਯੁਗ ਦੇ ਵਿੱਚ ਜੇ ਆਪਦਾ ਮਨ ਨਹੀਂ ਟਿਕਦਾ, ਜਿਸ ਤਰ੍ਹਾਂ ਬੱਚਾ ਮਾਂ ਨੂੰ ਬੁਲਾਉਂਦਾ ਮਾਂ ਆ ਜਾਂਦੀ ਹੈ, ਇਸ ਤਰ੍ਹਾਂ ਹੀ ਆਪਣੇ ਪਿਤਾ ਪਰਮੇਸ਼ਵਰ ਨੂੰ ਆਵਾਜ਼ ਤਾਂ ਲਗਾਈਏ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂਤ ਸੁਨੇ ਪੁਕਾਰ, ਉਡੋ ਨਾ ਕਾਗਾ ਕਾਰੇ ਬੇਗ ਮਰੀਜੇ ਆਪਣੇ ਰਾਮ ਪਿਆਰੇ। ਕਬੀਰ ਜੀ ਦਾ ਇਹ ਸਲੋਕ ਵਾਰੀ ਵਾਰੀ ਕੁਛ ਦਿਨ ਸਲੋਕਾਂ ਦੀ ਵਿਆਖਿਆ ਚੱਲੇਗੀ, ਜਿੰਨੇ ਦਿਨ ਵੀ ਸੇਵਾ ਦਾ ਮੌਕਾ ਮਿਲੇਗਾ, ਕਿ ਕਿਸ ਤਰ੍ਹਾਂ ਸਾਡੀਆਂ ਸਿਮਰਤੀਆਂ ਮਨ ਦੇ ਆਧਾਰ ਦੇ ਉੱਤੇ ਦਿਖਦੀਆਂ ਪਈਆਂ। ਸਾਡੀਆਂ ਸਿਮਰਤੀਆਂ ਦੇ ਵਿੱਚ ਤਾਪ ਪਾਪ ਸੰਤਾਪ ਬਿਨਾਂ ਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ। ਹਰੀ ਸਾਡੇ ਪਾਪਾਂ ਦਾ ਨਾਸ਼ ਕਰਨ ਵਾਲੇ ਹੈ। ਕਲੋ ਨਾਸਤੇ ਕਲੋ ਨਾਸਤੇ, ਕਲੋ ਦੇ ਵਿੱਚ, ਕਲੂ ਦੇ ਵਿੱਚ ਸਾਰੇ ਪਾਪਾਂ ਦਾ ਨਾਸ਼ ਕਰਨਾ, ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਦਿੱਤੀ। ਅਬ ਕਲੂ ਆਇਓ ਰੇ, ਅਬ ਕਲੂ ਆਇਓ ਰੇ, ਇੱਕ ਨਾਮ ਬੋ ਆਨ ਰੁੱਤ ਨਾਹੀ। ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਅੱਜ ਵੀ ਗੁਰਦੁਆਰਿਆਂ ਦੇ ਅੰਦਰ, ਆਕਾਸ਼ ਮੰਡਲਾਂ ਦੇ ਅੰਦਰ, ਹਰ ਪ੍ਰੇਮੀ ਹਿਰਦੇ ਦੇ ਅੰਦਰ, ਹਰ ਗੁਰਸਿੱਖ ਦੇ ਅੰਦਰ ਧਰਮਸ਼ਾਲਾ ਬਣਾਈ ਬੈਠੀ ਹੈ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸਵਾ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਵਿਸ਼ਨੂੰ ਜੀ ਨੇ ਵੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਕਿਹਾ ਕਿ ਇਸ ਕਲਯੁਗ ਵਿੱਚ ਜਿਹੜਾ ਮੇਰਾ ਕੀਰਤਨ ਕਰਦਾ ਹੈ, ਮੇਰੇ ਵਾਹਿਗੁਰੂ ਦਾ ਕੀਰਤਨ ਕਰਦਾ, ਮੇਰਾ ਦਾ ਮਤਲਬ ਹੁੰਦਾ ਵਾਹਿਗੁਰੂ ਭਗਵਾਨ। ਜਦੋਂ ਜਦੋਂ ਸਰਗੁਣ ਰੂਪ ਵਿੱਚ ਅਵਤਾਰ ਧਾਰਦੇ ਨੇ, ਜਿੱਥੇ ਉਹ ਮੇਰਾ ਕਹਿੰਦੇ ਨੇ, ਮੇਰੇ ਦੇ ਨਾਲ ਮੇਰਾ ਸਤਿਗੁਰ ਰਖਵਾਲਾ, ਉਹਨਾਂ ਦੀ ਮਿੱਥਿਆ ਮੈਂ ਮਿੱਟ ਜਾਂਦੀ ਹੈ। ਉਸ ਲਈ ਮੇਰਾ ਉਹ ਪਰਮਾਤਮਾ ਨੂੰ ਕਹਿੰਦੇ ਨੇ, ਕਹਿੰਦੇ ਜੋ ਜੋ ਮੇਰੇ ਪਰਮਾਤਮਾ ਦਾ ਸਿਮਰਨ ਕਰੇਗਾ, ਨਾ ਹਮ ਬਸਾਵੀ ਬੈਕੁੰਠਾ, ਨਾ ਹਮ ਬਸਾਵੀ ਯੋਗੀ ਨਾਮ ਹਿਰਦੇ, ਮੈਂ ਉਸ ਵੇਲੇ ਜਿੱਥੇ ਕੀਰਤਨ ਹੁੰਦਾ ਵਾਹਿਗੁਰੂ ਦਾ, ਉਸ ਪਰਮੇਸ਼ਵਰ ਦਾ ਕੀਰਤਨ ਕਿਸੇ ਨਾਮ ਨਾਲ ਵੀ ਜਿੱਥੇ ਕੋਈ ਕਰਦਾ, ਚਾਹੇ ਰਾਮ ਨਾਮ ਨਾਲ, ਚਾਹੇ ਕ੍ਰਿਸ਼ਨ ਨਾਮ ਨਾਲ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ। ਗੁਰੂ ਨਾਨਕ ਦੇਵ ਪਿਤਾ ਜੀ ਨੇ ਸਾਨੂੰ ਸਤਨਾਮ ਮੰਤਰ ਦਿੱਤਾ, ਵਾਹਿਗੁਰੂ ਮੰਤਰ ਦਿੱਤਾ। ਆਓ ਆਪਾਂ ਗੁਰੂ ਜੀ ਦੇ ਨਾਮ ਨੂੰ, ਪਰਮੇਸ਼ਵਰ ਗੁਰੂ ਜੀ ਦੇ ਦਿੱਤੇ ਨਾਮ ਨੂੰ ਦੋ ਚਾਰ ਘੜੀਆਂ ਸਿਮਰਨ ਕਰ ਲਈਏ। ਕਬੀਰ ਜੀ ਦਾ ਸਲੋਕ ਬੋਲ ਕੇ ਦੋ ਮਿੰਟ ਲਈ ਸਿਮਰਨ ਕਰੇ।

0: ਕਹਿੰਦੇ ਹੋਏ ਆਪਾਂ ਕੋਈ ਅੱਖਰ ਸਾਡੇ ਕੋਲੋਂ ਵੱਧ ਘੱਟ ਬੋਲਿਆ ਗਿਆ ਹੋਵੇ, ਹੇ ਗੁਰੂ ਦੇਵ ਪਿਤਾ, ਆਪਣੇ ਅਣਜਾਣ ਬੱਚੇ ਸਮਝ ਕੇ, ਆਪਣੇ ਭੁੱਲਣਹਾਰ ਬੱਚੇ ਸਮਝ ਕੇ ਸਾਨੂੰ ਮਾਫ਼ ਕਰ ਦੇਣਾ, ਸਾਨੂੰ ਸ਼ੁੱਧ ਬਾਣੀ ਪੜ੍ਹਨ ਦੀ ਤਾਕਤ ਦੇਣਾ। ਜਿਨ੍ਹਾਂ ਨੇ ਤਬਲੇ ਦੀ ਹੁਣ ਸੰਗਤ ਕੀਤੀ ਹੈ, ਵਾਹਿਗੁਰੂ ਉਹਨਾਂ ਨੂੰ ਹੋਰ ਸ਼ਕਤੀ ਦੇਵੇ, ਆਪਣੀ ਇਹ ਸੰਗੀਤ ਵਿੱਦਿਆ ਦੀ ਦਾਤ ਦੇਵੇ, ਕਿਉਂਕਿ ਕਲਯੁੱਗ ਵਿੱਚ ਜਿਸਨੇ ਪੂਰਵ ਜਨਮ ਦੇ ਹੀਰੇ ਮੋਤੀ ਦਾਨ ਦਿੱਤੇ ਹੋਣ ਉਸ ਨੂੰ ਕੀਰਤਨ ਦੀ ਦਾਤ ਮਿਲਦੀ ਹੈ। ਇਸ ਕਰਕੇ ਆਓ ਉਹਨਾਂ ਦਾ ਧੰਨਵਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੀਏ। ਸਾਰੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਆਪਣੇ ਚਰਨਾਂ 'ਚ ਬਿਠਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਿਆਸੀ ਕਬੀਰ ਜੀ ਦਾ ਕੀਤਾ ਅਰਪਣਾ ਰਾਜ ਦਰੋਪਤੀ ਦੀ ਰੱਖ ਲਿਆ

ਇਸੇ ਸਦਾ ਧਰਮ ਦਾ ਝੰਡਾ ਜਗਤ ਵਿੱਚ ਝੁੱਲੇਗਾ ਮੈਂ ਸਦਕੇ ਰਾਖਾ ਸੰਤਾ ਲਾਇਆ ਪਵਨਜੂ ਸਤਿਗੁਰ ਪਿਆਰਾ ਬੰਦੇ ਜੀ ਅੱਜ

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਸਭ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਸਿੱਖਾਂ ਦਾ ਰਾਜਾ ਆਖਰੀ ਰਾਜਾ ਸੀ ਜਿਹੜਾ ਮਹਾਰਾਜਾ ਦਲੀਪ ਸਿੰਘ ਉਸਦੀ ਬਰਸੀ ਹੈ ਜਿਹੜੀ ਮਨਾਈ ਜਾ ਰਹੀ ਹੈ। ਜਿਹੜਾ ਉਸ ਵੇਲੇ ਜਦੋਂ ਇਹ ਪੰਜਾਬ ਆ ਜਿਹੜਾ ਬੜੀ ਚੜ੍ਹਦੀ ਕਲਾ ਵਿੱਚ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਉਹ ਕਾਬਲ ਤੱਕ ਫੈਲਿਆ ਹੋਇਆ ਸੀ, ਤੇ ਜਦੋਂ ਇਸ ਵਿੱਚ ਫੁੱਟ ਪੈਦਾ ਹੋਵੇ। ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਆਪਾਂ ਢਾਡੀ ਸਿੰਘਾਂ ਪਾਸੋਂ 20 ਮਿੰਟਾਂ ਵਾਸਤੇ ਸੁਣਨ ਲੱਗੇ ਹਾਂ। ਜਿਸ ਦਿਨ ਸ਼ੇਰ ਦੇ ਦਮਕ ਪੰਜਾਬ ਅੰਦਰ ਸਾਰਾ ਹੋਇਆ ਨੀ, ਕੋਈ ਮੁਲਤਾਨ ਦੇ ਵਿੱਚ ਸੱਚੀ ਸ਼ੇਰੇ ਪੰਜਾਬ ਸ਼ੇਰ ਹੀ ਸੀ। ਲੋਕ ਕੰਬਦੇ ਜਰਮਨ ਜਪਾਨ ਦੇ ਵਿੱਚ, ਅੱਜ ਖਾਰ ਪੁੱਟ ਗਈ ਉਹਦੇ ਮੰਦਰਾਂ ਦੇ, ਬਣ ਕੇ ਸੁਹਾਵ ਰੋਲੇ ਅਸਮਾਨ ਦੇ ਵਿੱਚ। ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ, ਇਹ ਵਾਕ ਸਿਆਣਿਆਂ ਦੇ ਸੱਚਵੇ ਨੇ। ਜਿੱਥੇ ਪੱਛੜਾਂ ਪਏ ਗਿੱਧਾ ਪਾਉਂਦੀਆਂ ਸੀ, ਉੱਥੇ ਅੱਜ ਪਏ ਭੂਤ ਨੇ ਨੱਚਦੇ ਨੇ। ਮਹਾਰਾਣੀ ਜਿੰਦਾ, ਅੰਗਰੇਜ਼ ਸਰਕਾਰ ਨੇ ਪਾੜਾ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤੀ। ਇਹਦੇ ਮਨ ਵਿੱਚ ਇੱਕ ਇੱਛਿਆ ਸੀ, ਮੇਰਾ ਦਲੀਪ ਆ ਜਿਹੜਾ ਜਿਨਾ ਵਤਨ ਹੋ ਗਿਆ ਇੰਗਲੈਂਡ ਦੀ ਧਰਤੀ ਵਿੱਚ, ਜੇ ਕਿਤੇ ਉਹ ਮੈਨੂੰ ਮਿਲ ਜਾਵੇ। ਆਖਰੀ ਇੱਛਿਆ ਰਾਣੀ ਜਿੰਦਾ ਦੀ ਇਹ ਸੀ। ਕਹਿੰਦੇ ਨੇ ਇਸ ਲਾਲਸਾ ਦੇ ਨਾਲ ਮਹਾਰਾਣੀ ਜਿੰਦਾ ਕਹਿੰਦੇ ਇਸ ਪਾੜਾ ਚਨਾਰ ਦੇ ਕਿਲੇ ਵਿੱਚੋਂ ਕਿਸੇ ਢੰਗ ਦੇ ਨਾਲ ਨਿਕਲੀ ਹੈ। ਨਾਲ ਇਸ ਦੇ ਗੋਮਤੇ ਅਤੇ ਸ਼ਾਮੋ ਗੋਲੀਆਂ ਸੀ, ਉਹ ਨਿਕਲੀਆਂ ਹਨ ਤੇ ਇੱਥੋਂ ਤੁਰਨ ਲੱਗੇ। ਪਾੜਾ ਚਨਾਰ ਕਿਲਾ ਜਿਹੜਾ ਉਸ ਵੇਲੇ ਪੰਜਾਬ ਵਿੱਚ ਸੀ, ਇੱਥੋਂ ਤੁਰਨ ਲੱਗੀ ਮਹਾਰਾਣੀ ਜਿੰਦਾ ਆਪਦੇ ਧਰਤੀ ਨੂੰ, ਪੰਜਾਬ ਦੇਸ਼ ਨੂੰ ਕਹਿਣ ਲੱਗੀ ਹੈ, ਤੁਰਨ ਲੱਗੀ ਹੈ। ਤੇ ਕੀ ਕਹਿਣ ਲੱਗੀ ਹੈ ਸੁਣੋ। ਢਾਡੀ ਜੱਥਾ ਇਉਂ ਬਿਆਨ ਕਰਦਾ ਹੈ,

ਰਾਣੀ ਅਤੇ ਗੋਮਤੀ ਸ਼ਾਮੋ ਇਹ ਜਾ ਰਹੀਆਂ ਹਨ ਇੱਕ ਮੰਦਰ ਦੇ ਵਿੱਚ ਇਕੱਠੀਆਂ ਹੋਈਆਂ ਹਨ। ਇੱਥੋਂ ਕਹਿੰਦੇ ਮੰਦਰ ਦੇ ਪੁਜਾਰੀ ਨੂੰ ਆਖਿਆ ਵੀ ਕੋਈ ਸਾਨੂੰ ਖਾਣ ਨੂੰ ਦਿਓ। ਉਸ ਨੇ ਇੱਕ ਮੁੱਠ ਕਹਿੰਦੇ ਚੌਲਾਂ ਦੀ ਪੱਥਰਾਂ ਦੇ ਉੱਤੇ ਪਾ ਦਿੱਤੇ। ਰਾਣੀ ਜਿੰਦਾ ਅਤੇ ਇਸ ਦੇ ਨਾਲ ਗੋਲੀਆਂ ਸੀ ਜਿਹੜੀਆਂ ਫਿਰ ਤੁਰ ਪਈਆਂ ਨੇਪਾਲ ਬੰਨੇ। ਨੇਪਾਲ ਦਾ ਰਾਜਾ ਰਾਣਾ ਜੰਗ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਮਿੱਤਰ ਪਿਆਰਾ ਸੀ। ਇਸ ਨੇ ਸੋਚਿਆ ਰਾਣੀ ਨੇ ਵੀ ਮੈਂ ਕਿਵੇਂ ਨਾ ਕਿਵੇਂ ਉੱਥੇ ਪੁੱਜ ਜਾਵਾਂ ਤੇ ਉਸ ਨੂੰ ਬੇਨਤੀ ਕਰਾਂ ਜਾ ਕੇ ਵੀ ਪੁੱਤਰ ਦਲੀਪ ਨੂੰ ਮੈਨੂੰ ਇੱਕ ਵਾਰੀ ਜ਼ਰੂਰ ਮਿਲਾ ਦੇਵੇ। ਕਹਿੰਦੇ ਜਾ ਰਹੀਆਂ ਹਨ, ਦਿਨ ਛਿਪ ਗਿਆ, ਜਾਂਦਿਆਂ ਨੂੰ ਹਨੇਰਾ ਹੋ ਚੱਲਿਆ। ਰਾਹ ਦੇ ਵਿੱਚ ਇੱਕ ਮੱਤ ਆਇਆ, ਇਸ ਵਿੱਚ ਇੱਕ ਸਾਧੂ ਰਹਿੰਦਾ ਸੀ। ਇਹ ਸਾਧੂ ਆ ਜਿਹੜਾ ਕੋਈ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਲੈਣ ਵਾਸਤੇ ਪਿੰਡ ਵਿੱਚ ਗਿਆ ਹੋਇਆ। ਇਹਨਾਂ ਨੇ ਸੋਚਿਆ, ਰਾਣੀ ਨੇ ਸੋਚਿਆ ਵੀ ਇਹ ਮੱਤ ਜਿਹੜਾ ਸੁਣਨਾ ਪਿਆ, ਹੁਣ ਪਾ ਹੈਗਾ ਠੰਡ ਹੈ, ਇਸ ਵਿੱਚ ਆਪਾਂ ਵੜ ਕੇ ਬੈਠ ਜਾਈਏ ਅਤੇ ਸੁਬਹਾ ਫਿਰ ਸਦਿਆਂ ਹਸਦਿਆਂ ਆਪਾਂ ਪੰਨ ਦਾ ਜਿਹੜਾ ਫਿਰ ਨਿਬੇੜ ਲਵਾਂਗੇ। ਇਹ ਤਿੰਨੇ ਜਣੀਆਂ ਇੱਥੇ ਬੈਠ ਗਈਆਂ ਹਨ, ਹਨੇਰਾ ਹੋ ਗਿਆ। ਸਾਧੂ ਆਇਆ, ਉਸ ਨੇ ਆ ਕੇ ਆਪਣਾ ਧੂੰਆਂ ਜਾ ਕੇ ਅੱਗ ਸੀ ਜਿਹੜੀ ਰੱਖੀ ਵੀ ਉਹਦੇ ਉੱਤੇ ਫੂਸ ਪਾਇਆ, ਉਹਨੂੰ ਅੱਗ ਬਾਲੀ, ਚਾਨਣ ਹੋਇਆ, ਦੀਵਾ ਜਗਾਇਆ। ਇਸ ਨੇ ਪੁੱਛਿਆ, ਭਾਈ ਤੁਸੀਂ ਕੌਣ? ਫਿਰ ਕਹਿਣ ਲੱਗੀਆਂ, ਅਸੀਂ ਮੰਗਦੀਆਂ ਪਿੰਡ ਵਿੱਚ ਗਈਆਂ ਸਾਂ, ਕੁਦਰਤੇ ਹਨੇਰਾ ਹੋ ਗਿਆ, ਅਸੀਂ ਆਖਿਆ ਵੀ ਚਲੋ ਤੜਕੇ ਚੱਲਾਂਗੇ, ਮੱਠ ਸੁਣਨਾ ਪਿਆ ਸੀ ਤੇ ਅਸੀਂ ਇੱਥੇ ਆ ਕੇ ਬੈਠ ਗਈਆਂ ਹਾਂ। ਤੇ ਜਦੋਂ ਬੋਲ ਰਹੀ ਸੀ ਰਾਣੀ, ਇਹ ਕਹਿਣ ਲੱਗਿਆ, ਸਾਧੂ ਕਹਿਣ ਲੱਗਿਆ, ਮੈਨੂੰ ਤਾਂ ਤੁਸੀਂ ਇਉਂ ਤੋਂ ਇਉਂ ਲੱਗਦੇ ਆ ਦੀਦੀ ਜਿਵੇਂ ਰਾਣੀ ਜਿੰਦਾਂ ਦਾ ਆਵਾਜ਼ ਹੁੰਦਾ। ਕਹਿੰਦੇ ਇਸ ਨੇ ਇਸ ਤੋਂ ਮਦਦ ਮੰਗੀ ਸਾਧੂ ਤੋਂ, ਗੱਲਾਂ ਬਾਤਾਂ ਕਰਦਿਆਂ ਹੋਇਆਂ ਰਾਤ ਆ ਜਿਹੜੀ ਲੰਘੀ। ਇਹ ਸਾਧੂ ਸੀ ਭਾਈ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਜੀ। ਇਹ ਕਹਿਣ ਲੱਗਿਆ, ਮੈਂ ਤੁਹਾਡੇ ਰਾਜ ਦਾ ਇੱਕ ਸੇਵਾਦਾਰ ਸਾਂ, ਸਿਪਾਹੀ ਸਾਂ। ਮੈਂ ਵੇਖਿਆ ਜਦੋਂ ਗੁੰਡਾ ਗਰਦੀ ਆ ਜਿਹੜੀ ਇੱਥੇ ਰਾਜ ਭਾਗ ਵਿੱਚ ਬੜੀ ਵੱਧ ਗਈ ਹੈ, ਇਹ ਰਾਜ ਭਾਗ ਆ ਜਿਹੜਾ ਹੁਣ ਰਹਿਣਾ ਨਹੀਂ ਗਾ, ਅੰਗਰੇਜ਼ਾਂ ਦਾ ਗੁਲਾਮ ਹੋਊਗਾ। ਤੇ ਮੈਂ ਉੱਥੋਂ ਛੱਡ ਕੇ ਤੇ ਇੱਥੇ ਆ ਬੈਠਾ ਤੇ ਮੈਂ ਸੋਚਿਆ ਵੀ ਹੁਣ ਸਿਮਰਨ ਕਰੀਏ, ਹੋਰ ਨਹੀਂ। ਪਰ ਰਾਣੀ ਨੇ ਦੱਸਿਆ ਵੀ ਕਿਵੇਂ ਨਾ ਕਿਵੇਂ ਜੇ ਤੂੰ ਸਾਨੂੰ ਰਾਣਾ ਜੰਗ ਬਹਾਦਰ ਨੂੰ ਮਿਲਾ ਦੇਵੇਂ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਇੱਥੋਂ ਫਿਰ ਤੁਰ ਪਈਆਂ ਹਨ। ਇਹ ਸਾਧੂ ਆ ਜਿਹੜਾ ਅੱਗੇ ਅੱਗੇ ਜਾ ਰਿਹਾ, ਇਹਨਾਂ ਦੇ ਮਗਰ ਕਹਿੰਦੇ ਇੱਕ CID ਵਾਲਾ ਬੰਦਾ ਜਿਹੜਾ ਉਸਨੂੰ ਸ਼ੱਕ ਪੈ ਗਿਆ ਵੀ ਇਹ ਕੌਣ ਹਨ। ਉਹ ਮਗਰ ਮਗਰ ਤੁਰਿਆ ਜਾ ਰਿਹਾ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ, ਰਾਣੀ ਨੂੰ ਵੀ, ਗੋਮਤੀ ਨੂੰ ਵੀ ਪਤਾ ਲੱਗ ਗਿਆ ਵੀ ਕੋਈ CID ਵਾਲਾ ਬੰਦਾ ਲੱਗਦਾ। ਇਹ ਕਹਿਣ ਲੱਗੇ, ਕੋਈ ਨੀ, ਕਰਦੇ ਇੰਤਜ਼ਾਮ, ਦਰਿਆ ਸੀ ਬਹੁਤ ਵੱਡਾ, ਉੱਥੇ ਪੁਲ ਬਣਿਆ ਹੋਇਆ ਸੀ, ਇਹ ਲੰਘ ਰਹੀਆਂ ਹਨ। ਇਹ ਰਾਣੀ ਕਹਿੰਦੇ ਗੋਮਤੀ ਸੀ ਜਿਹੜੀ, ਇਹ ਖਰੋ ਗਈ ਹੈ ਤੇ ਇਹ ਸਾਧੂ ਨੂੰ ਕਹਿਣ ਲੱਗੀ, ਵੇਖੋ ਜੀ ਪਿੰਡੇ ਜਿਹੜਾ CID ਵਾਲਾ ਬੰਦਾ ਸੀ ਉਸ ਨੂੰ ਕਹਿਣ ਲੱਗੀ, ਵੇਖੋ ਜੀ ਪਿੰਡੇ ਪਿੰਡੇ ਮੱਛ ਹੈ, ਬੱਲੇ ਬਹੁਤ ਵੱਡੇ ਵੱਡੇ ਵੱਡੇ ਮਗਰ ਮੱਛ। ਉਹ ਵੇਖਣ ਲੱਗੇ ਆ CID ਵਾਲਾ ਬੰਦਾ, ਇਸ ਨੇ ਪਿੱਛੋਂ ਧੱਕਾ ਦੇ ਦਿੱਤਾ ਤੇ ਉਹ ਜਿਹੜਾ CID ਵਾਲਾ ਬੰਦਾ ਸੀ ਉਹ ਵਿੱਚ ਜਾ ਪਿਆ ਦਰਿਆ ਦੇ। ਇਹ ਫਿਰ ਚੱਲ ਪਏ ਹਨ, ਚੱਲ ਪਏ ਤੇ ਰਾਣਾ ਜੰਗ ਬਹਾਦਰ ਨੂੰ ਜਾ ਕੇ ਰਾਣੀ ਜਿੰਨਾ ਜਿਹੜੀ ਇਸ ਦਾ ਮਲਾਪ ਹੋ ਗਏ ਆ, ਇਸ ਨੇ ਉਸ ਨੂੰ ਦੱਸਿਆ ਸਭ ਹਾਲ ਹਕੀਕਤ। ਕਹਿਣ ਲੱਗੇ, ਤੂੰ ਇੰਨਾ ਕੁ ਪਰਉਪਕਾਰ ਕਰ ਜੇ ਕਿਤੇ ਆਪਾਂ ਦਲੀਪ ਸਿੰਘ ਨੂੰ ਪੁੱਤਰ ਨੂੰ ਮਿਲਾ ਦੇਵੇ ਤਾਂ ਬੜੀ ਚੰਗੀ ਗੱਲ ਹੋਵੇ। ਇਹਨੇ ਬੜੀ ਕੋਸ਼ਿਸ਼ ਕੀਤੀ, ਬਹੁਤ ਚਿਰ ਦੇ ਬਾਅਦ ਕਹਿੰਦੇ ਅੰਗਰੇਜ਼ਾਂ ਨੇ ਆਗਿਆ ਦੇ ਦਿੱਤੀ ਮਾਂ ਨੂੰ ਮਿਲਣ ਲਈ। ਇੱਥੇ ਬਾਹਰ ਬਾਹਰ ਬੰਗਲਾ ਜਿਹੜਾ ਇਹਦਾ ਬਣਿਆ ਹੋਇਆ ਸੀ, ਉੱਥੇ ਰਾਣੀ ਜਿੰਨਾ ਜਿਹੜੇ ਇਹ ਰਾਸਤੇ ਚੜ੍ਹ ਕੇ ਕਲਕੱਤਿਓਂ ਆਈ ਹੈ। ਕਹਿੰਦੇ ਮਹਾਰਾਜਾ ਦਲੀਪ ਸਿੰਘ ਕਲਕੱਤਿਓਂ ਆਇਆ ਆਇਆ
ਤੇ ਰਾਣੀ ਜਿੰਨਾ ਜਿਹੜੀ ਉਸ ਨੂੰ ਉਡੀਕ ਰਹੀ ਹੈ, ਅਸੀਂ ਵੇਖਿਆ ਦੂਰ ਤੋਂ ਧੂੜ ਆ ਜਿਹੜੀ ਉੱਡਦੀ ਨਜ਼ਰ ਆ ਰਹੀ ਹੈ, ਤੇ ਹੋ ਸਕਦਾ ਮੇਰਾ ਪੁੱਤਰ ਦਲੀਪ ਹੋਵੇ, ਇਹ ਨੇੜੇ ਹੋਏ ਨੇੜੇ ਆ ਗਏ ਹਨ। ਰਾਣੀ ਜਿੰਦਾ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਗੱਫੀ ਵਿੱਚ ਲਿਆ, ਤੇ ਮਾਂ ਨੇ ਆਪਣੇ ਪੁੱਤਰ ਨੂੰ ਇੱਕ ਗੱਲ ਆਖੀ। ਜਦੋਂ ਮਰਾਣੀ ਜਿੰਦਾ ਨੇ ਵੇਖਿਆ ਸਿਰ ਤੇ ਹੱਥ ਫੇਰਿਆ, ਸਿਰ ਤੇ ਵਾਲ ਹੈ ਨਹੀਂ ਸੀ, ਇਸ ਤਰ੍ਹਾਂ ਹੱਥ ਮਾਰਿਆ ਸੀ ਦੇ ਉੱਤੇ, ਗਲ ਵਿੱਚ ਕਿਰਪਾਨ ਹੈ ਨਹੀਂ ਸੀ, ਮੂੰਹ ਤੇ ਹੱਥ ਮਾਰਿਆ ਅਤੇ ਉਸਦੇ ਕੇਸ ਹੈ ਨਹੀਂ ਸੀਗੇ, ਗੁਰੂ ਦੀ ਕੋਈ ਨਿਸ਼ਾਨੀ ਹੈ ਨਹੀਂ ਸੀ, ਧੱਕਾ ਦੇ ਤਾ ਤੇ ਦੂਰ ਕਰ ਦਿੱਤਾ, ਕਹਿਤਾ ਮੇਰਾ ਪੁੱਤ ਨਹੀਂ। ਕਹਿਣ ਲੱਗਾ ਆਦਰੀ, ਕਹਿਣ ਲੱਗਿਆ ਮਾਂ ਮੈਂ ਤੇਰਾ ਦਲੀਪ ਪੁੱਤਰ ਹਾਂ। ਕਹਿਣ ਲੱਗੀ ਆਪਣੇ ਪੁੱਤਰ ਨੂੰ ਰਾਣੀ ਜਿੰਦਾ, ਕਹਿੰਦੇ ਤਖਤੋਂ ਤਾਜ ਖੁੱਸਾ, ਰਾਜ ਭਾਗ ਖੁੱਸਾ ਤੇ ਸੁਹਾਗ ਖੁੱਸਾ, ਜੰਦ ਜਾਨ ਖੁੱਸੇ, ਸ਼ੇਰ ਖੜ ਖੁੱਸੋ ਖੁੱਸਾ, ਸ਼ੇਰ ਪੰਜਾਬ ਖੁੱਸਾ, ਰਾਜ ਭਾਗ ਖੁੱਸਾ, ਕੁਲ ਸੰਤਾਨ ਖੁੱਸੇ, ਪੁੱਤ ਮੈਨੂੰ ਇੱਜ਼ਤ ਵੀ ਮੇਰੇ ਨਦਾਨ ਖੁੱਸੇ, ਤੇ ਜੇਕਰ ਗਿਲਾ ਆਇਆ ਤਾਂ ਉਹ ਅੱਜ ਆਇਆ ਜਦੋਂ ਵੇਖੀ ਦਸ਼ਮੇਸ਼ ਦੀ ਛਾਣ ਖੁਸ਼ੀ। ਪੁੱਤਰ ਤੂੰ ਇਹ ਕੀ ਕੀਤਾ, ਧੱਕਾ ਦਿੱਤਾ ਦੂਰ ਕੀਤਾ, ਮਾਂ ਦੇ ਚਾਰ ਪੈਰਾਂ ਨੂੰ ਚਿੰਬੜ ਗਿਆ ਏ। ਕਹਿਣ ਲੱਗਿਆ ਮਾਂ ਮੈਨੂੰ ਬਖਸ਼ ਦੇ, ਮੈਂ ਤੇਰੀ ਸਹੁੰ ਖਾ ਕੇ ਕਹਿਣਾ ਤੇ ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੂੰਗਾ। ਇੱਕ ਵਾਰੀ ਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਇਹ ਵੀ ਮਿਲਣ ਵਾਸਤੇ ਗਿਆ ਸੀ, ਤੇ ਉਸ ਮਹਾਰਾਜਾ ਦਲੀਪ ਸਿੰਘ ਕੁਰਸੀ ਤੇ ਬੈਠਾ ਵੇਖ ਕੇ ਹੀ ਵਾਪਸ ਮੁੜ ਗਿਆ। ਉਹ ਕਹਿੰਦਾ ਮੈਂ ਨਹੀਂ ਮਿਲਣਾ ਦਲੀਪ ਨੂੰ, ਮੈਂ ਨਹੀਂ ਮਿਲਣਾ। ਉਹਨੇ ਤੇਰੇ ਦਲੀਪ ਨੇ ਬੜੇ ਆਵਾਜ਼ਾਂ ਮਾਰੀਆਂ ਪਰ ਉਹ ਨਾ ਮਿਲਿਆ। ਇਹਦੇ ਮਨ ਦੇ ਉੱਤੇ ਬੜੀ ਭਾਰੀ ਸੱਟ ਵੱਜੀ ਕਿ ਮੈਂ ਸਿੱਖ

ਵਾਲਾ ਬਣਿਆ ਅੰਮ੍ਰਿਤ ਛਕ ਕੇ ਲੋ ਕਹਿੰਦੇ ਮੇਲ ਹੋਇਆ ਇਹਨਾਂ ਦਾ ਮਾਂ ਪੁੱਤਰ ਕੁਦਰਤ ਨੇ ਸਿਰਾਂ ਦੇ ਵਿਛੜੇ ਆਣ ਮਲਾਏ।

ਮੁਖ ਚੁੰਮਿਆ ਮਾਤਾ ਨੇ ਪੁੱਤਰ ਦੇ ਹੱਥੀ ਤੇ ਫੇਰਿਆ ਉਸ ਵਕਤ ਹੋਰ ਦੁੱਖ ਨੇ ਖੁਸ਼ੀ ਵਿੱਚ ਆਏ

ਇੰਗਲੈਂਡ ਜਾਣ ਦੀ ਆਗਿਆ ਮਿਲੀ। ਉੱਥੇ ਥੋੜੇ ਜਿਹੇ ਦਿਨ ਇਕੱਠੇ ਰਹੇ, ਫਿਰ ਅੰਗਰੇਜ਼ਾਂ ਨੇ ਕਿਹਾ ਵੀ ਕੋਈ ਘਾਟ ਤਾਂ ਕਰਦੇ ਆ ਪੰਜਾਬ ਜਾਣ ਦੀਆਂ, ਇਹਨਾਂ ਨੂੰ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰੱਖਿਆ ਜਾਵੇ। ਮਹਾਰਾਜਾ ਦਲੀਪ ਸਿੰਘ ਨੂੰ ਵੱਖਰਾ ਰੱਖਿਆ ਗਿਆ, ਰਾਣੀ ਜਿੰਦਾਂ ਨੂੰ ਵੱਖਰਾ ਰੱਖਿਆ ਗਿਆ। ਆਖਰ ਰਾਣੀ ਜਿੰਦਾਂ ਸੀ ਜਿਹੜੇ ਇਸ ਦੇ ਇਹ ਅੰਤਮ ਸਮੇਂ ਦੇ ਉੱਤੇ ਜਦੋਂ ਆਈ ਆ, ਕਹਿਣ ਲੱਗੀ ਮੇਰੇ ਪੁੱਤਰ ਦਲੀਪ ਨੂੰ ਜੇ ਮਿਲਾ ਦਿੱਤਾ ਜਾਵੇ ਤੇ ਬਹੁਤ ਚੰਗੀ ਗੱਲ ਹੋਵੇਗੀ। ਪਰ ਅੰਗਰੇਜ਼ਾਂ ਨੇ ਇਸ ਨੂੰ ਮਿਲਣ ਨਹੀਂ ਦਿੱਤਾ ਗਾ। ਵੱਖੋ ਵੱਖਰੇ ਜਾਂਦੀ ਹੋਈ ਰਾਣੀ ਇੱਕ ਸੁਨੇਹਾ ਵੀ ਦੇ ਗਈ, ਔਰ ਸਮਾਂ ਜਿਹੜਾ ਉਹ ਹੋ ਗਿਆ। ਤੇ ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਆਪਾਂ ਫਿਰ ਲੈ ਦੀਵਾਨਾਂ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ।

काल कटक मारे आतुर चाल में पाया तुम दिल को से ना।

सतनाम शिवाय गुरु।

ਉਹਦੇ ਮੱਥੇ ਉੱਤੇ ਕਵੀਆਂ ਵੀਰ ਫੁਲਾਦੀਆਂ ਉਹਦੇ ਮੱਥੇ ਤੇ ਉਹਦੇ ਮੱਥੇ ਉੱਤੇ ਕਵੀਆਂ ਵੀਰ ਫੁਲਾਦੀਆਂ।

ਸੰਗਿਆ ਸੱਚੇ ਪਾਤਸ਼ਾਹ ਗੱਲ ਇਹ ਹੈ ਕਿ ਉਧਰ ਆ ਹੱਥੀ ਤੇ ਇਧਰ ਆ ਇੱਕ ਬੰਦਾ ਤੇ ਜੇ ਮੈਂ ਤੁਹਾਨੂੰ ਨੀ ਚੰਗਾ ਲੱਗਦਾ ਆਪਦੇ ਘਰਦਿਆਂ ਨੂੰ ਤਾਂ ਚੰਗਾ ਲੱਗਦਾ ਛੁੱਟੀਆਂ ਹੀ ਮੰਗਦੀ ਹੋ ਸਤਿਗੁਰੂ। ਮਹਾਰਾਜ ਕਹਿੰਦੇ ਕੀ ਗੱਲ ਦਿਨੇ ਚੰਦਾ ਫਤਿਹ ਤਾਂ ਤੇਰੀ ਹੋਣੀ ਹੈ। ਕਹਿੰਦਾ ਜੀ ਨਹੀਂ ਫਤਿਹ ਤਾਂ ਮੇਰੀ ਹੋਣੀ ਹੈ ਤੇ ਇਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਉਧਰ ਵੇਖੋ ਨਾ ਉਧਰ ਹਾਥੀ ਹੈ ਤੇ ਇਧਰ ਬੰਦੇ ਹੈ। ਸਤਿਗੁਰੂ ਨੂੰ ਡੋਲ ਗਿਆ ਇਹਦਾ ਮਨ। ਮਹਾਰਾਜ ਨੇ ਲੜਾਉਣਾ ਤੇ ਇੱਕ ਹੋਰ ਸਿੱਖ ਨੂੰ ਹੈ। ਸਤਿਗੁਰੂ ਸਿੱਖੀ ਦੀ ਫਰਕ ਕਰ ਰਹੇ ਹੈ। ਸਤਿਗੁਰੂ ਜਾ ਕੇ ਕੀ ਕਹਿਣ ਲੱਗੇ ਹੈ ਸੁਣੋ। ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਸੋਚ ਮਸੰਦਾ ਨੇ ਸੀਤ ਹੋਰ ਆਉਂਦ ਬਣਾਈ ਸਿੱਖ ਪਾਲਿਆ ਪੌੜੀ ਤੇ ਕਹਿੰਦੇ

சத்குருஜி சரணமா நாள் சொல்லும் சத்குருஜி அத்தினால் அறியா

ਮਸੰਗਾਂ ਨੇ ਇੱਕ ਜਿਉਂਦਾ ਬੰਦਾ ਇਸਤਰੀ ਦੇ ਉੱਤੇ ਪਾ ਲਿਆ ਤੇ ਉਹਦੇ ਉੱਤੇ ਪਾ ਕੇ ਚਿੱਟਾ ਚਾਦਰਾ ਉੱਤੋਂ ਰੱਸੀਆਂ ਜਿਹੀਆਂ ਵੱਲ ਦਿੱਤੀਆਂ ਤੇ ਲੈ ਕੇ ਸਤਿਗੁਰੂ ਦੇ ਕੋਲੇ ਆਰਾਮ ਨਾਲ ਸੱਤ ਕਹਿੰਦੇ ਮਹਾਰਾਜ ਦੇ ਕੋਲੇ ਨਾ ਲੈ। ਸਤਿਗੁਰੂ ਕਹਿਣ ਲੱਗੇ ਕੀ ਗੱਲ ਹੋ ਗਈ ਦੁਨੀ ਚੰਦਾ? ਇਹ ਕਹਿਣ ਲੱਗਿਆ ਜੀ ਸਿੱਖ ਚੜ੍ਹਾਈ ਕਰ ਗਏ। ਮਹਾਰਾਜ ਕਹਿਣ ਲੱਗੇ ਤਾਂ ਸੰਸਕਾਰ ਕਰਦੇ ਹੋ? ਕਹਿੰਦਾ ਜੀ ਇਹ ਜਾਣ ਲੱਗਿਆ ਕਹਿ ਗਿਆ ਸੀ ਮੈਨੂੰ ਮਰਨ ਲੱਗਿਆ ਤੇ ਜਦੋਂ ਮੈਂ ਮਰ ਗਿਆ ਮੇਰੇ ਪਿੰਡ ਲਿਜਾ ਕੇ ਮੇਰਾ ਸੰਸਕਾਰ ਕਰਿਓ, ਮੇਰਾ ਬਾਲ ਬੱਚਾ ਮੇਰਾ ਮੂੰਹ ਵੇਖ ਲੂਗਾ। ਸਤਿਗੁਰੂ ਅੱਧੇ ਘੰਟੇ ਦੀ ਸਾਨੂੰ ਛੁੱਟੀ ਦੇ ਦਿਓ ਤੇ ਫਿਰ ਅਜੇ ਛੇਤੀ ਹੀ ਮੁੜੇ ਆਵਾਂਗੇ। ਮਹਾਰਾਜ ਕਹਿੰਦੇ ਕੀ ਨਾਂ? ਜਦੋਂ ਨਾਂ ਦੱਸਿਆ ਨਾ ਤੇ ਸਤਿਗੁਰੂ ਕਹਿਣ ਲੱਗੇ ਦੁਨੀ ਚੰਦਾ ਇਹ ਤਾਂ ਸਾਡਾ ਬੜਾ ਹੀ ਪਿਆਰਾ ਸੇਵਕ ਹੈ। ਲੱਕੜ ਬਾਲਣ ਦਾ ਪ੍ਰਬੰਧ ਤੁਹਾਨੂੰ ਪਤਾ ਹੀ ਉੱਥੇ ਕੀਤਾ ਗਿਆ ਸਾਰਾ। ਲੈ ਚੱਲੋ ਫਿਰ ਚੁੱਕ ਲਿਆ ਭਾਈ ਇਸ ਨੂੰ ਜਿਹੜਾ ਪਾਇਆ ਸੀ ਨਸਰੀ ਜੀ ਦੇ ਉੱਤੇ ਤੇ ਉਹ ਜਦੋਂ ਲੈ ਕੇ ਤੁਰੇ ਜਾਂਦੇ ਆ ਇਹਦਾ ਵਿਚਾਰੇ ਦਾ ਹੁਣ ਦਿਲ ਧੜਕੇ ਜਾਵੇ ਵੀ ਹੁਣ ਸਾੜ ਲੈਂਗੇ ਇਹ ਤਾਂ। ਤੇ ਨਾਜਾ ਨੂੰ ਹੋੜੀ ਦੇ ਨੇ ਪੁੱਛਣ ਲੱਗੇ ਆ ਕਹਿਣ ਲੱਗਿਆ ਮਹਾਰਾਜ ਨਾਲ ਹੀ ਆਉਂਦੇ ਆ ਕਿ ਵਾਪਸ ਮੁੜ ਕੇ ਉੱਥੇ ਉੱਥੇ ਹੀ ਹੈ? ਇਹ ਕਹਿਣ ਲੱਗੇ ਸਤਿਗੁਰੂ ਦਾ ਨਾਲ ਹੀ ਆਉਂਦੇ ਆ ਤੇ ਤੇਰੇ ਮਨੀ ਵੇਖਦੇ ਆਉਂਦੇ ਆ, ਤੂੰ ਸਾਨੂੰ ਤਾਂ ਨਾ ਮਰਵਾ, ਚੁੱਪ ਕਰਕੇ ਹੁਣ ਤਾਂ ਭਾਣਾ ਮਨ। ਥੋੜੀ ਜਿਹੀ ਵਾਰ ਜਦੋਂ ਫੇਰ ਗਏ ਫਿਰ ਪੁੱਛਣ ਲੱਗਿਆ ਕਾਲੀਆਂ ਨੂੰ ਕਹਿਣ ਲੱਗਿਆ ਮਹਾਰਾਜ ਸਾਹਿਬ ਵਾਪਸ ਮੁੜ ਕੇ ਕਿ ਨਾਲ ਆਉਂਦੇ ਆ? ਕਹਿੰਦੇ ਵੀ ਇਹ ਤਾਂ ਨਾ ਸਤਿਗੁਰੂ ਦਾ ਨਾਲ ਹੀ ਆਉਂਦੇ ਆ। ਤੇ ਜਦੋਂ ਲਿਜਾ ਕੇ ਰੱਖਤਾ ਨਾ ਲੱਕੜਾਈਆਂ ਦੇ ਉੱਤੇ ਤੇ ਲੱਗ ਪਏ ਦਾਲੇ ਦਾਲੇ ਪਾਥੀਆਂ ਜਿਹੀਆਂ ਜੋੜਨ ਤੇ ਫਿਰ ਹੋੜੀ ਦੇ ਨੇ ਪੁੱਛਣ ਲੱਗਿਆ ਕਹਿਣ ਲੱਗਿਆ ਸਤਿਗੁਰੂ ਖੜੋਤੇ ਆ ਇੱਥੇ ਇਹ ਵਾਪਸ ਚਲੇ ਗਏ? ਇਹ ਕਹਿਣ ਲੱਗਿਆ ਵੀ ਸਤਿਗੁਰੂ ਤਾਂ ਉਸ ਫੁੱਲ ਨੂੰ ਹੱਥ ਪਾਈ ਖੜੇ ਆ ਜਿਹੜਾ ਤੇਰੀ ਹਿੱਕ ਦੇ ਉੱਤੇ ਰੱਖਣਾ। ਮਹਾਰਾਜ ਨੇ ਚੁੱਕਿਆ ਹੋਟਾ ਸਾਰਾ ਖੁੰਡ ਤੇ ਸਿੱਖ ਦੇ ਹਿੱਕ ਦੇ ਉੱਤੇ ਰੱਖ ਕੇ ਕਹਿਣ ਲੱਗੇ ਲਾਓ ਸਿੱਖਾ ਸਾਥੋਂ ਇਹੋ ਹੀ ਸਰਦਾ ਬਣਦਾ। ਤੇ ਸਿੱਖ ਨੇ ਚਾਦਰਾ ਜਾ ਚਲਾ ਕੇ ਮਾਰਿਆ ਕਹਿੰਦਾ ਸੱਜੇ ਪਾਤਸ਼ਾਹ ਮੈਨੂੰ ਤਾਂ ਜਿਉਂਦੇ ਨੂੰ ਸ੍ਰੀ ਦੇ ਉੱਤੇ ਪਾਈ ਫਿਰਦੇ। ਮਹਾਰਾਜ ਕਹਿੰਦੇ ਚੱਲ ਲੱਗਦੇ ਜਹਾਨ ਨੂੰ ਹੁਣ ਕੱਚਿਆਂ ਪਿੱਲਿਆਂ ਦੀ ਕੋਈ ਲੋੜ ਨਹੀਂ ਗੀ। ਤੇ ਦੁਨੇ ਚੰਦ ਮਸੰਦ ਫਿਰ ਮਹਾਰਾਜ ਦੇ ਕੋਲੇ ਆ ਗਿਆ ਕਹਿਣ ਲੱਗਿਆ ਸਤਿਗੁਰੂ ਅੱਜ ਦਾ ਪਹਿਰਾ ਨਾ ਜਿਹੜਾ ਰਾਤ ਦਾ ਉਹ ਕਿਲੇ ਦੇ ਦਰਵਾਜ਼ੇ ਦੇ ਅੱਗੇ ਸਾਡਾ ਮੇਰਾ ਤੇ ਮਸੰਦਾਂ ਦਾ ਪਹਿਰਾ ਜਿਹੜਾ ਉਹ ਕਿਲੇ ਦੇ ਦਰਵਾਜ਼ੇ ਅੱਗੇ ਲਾ ਦਿਓ ਹਾਥੀ ਆ ਜਿਹੜਾ ਰਾਤ ਨੂੰ ਨਾ ਆ ਜਾਂਦਾ ਹੋਵੇ। ਸਤਿਗੁਰੂ ਕਹਿਣ ਲੱਗੇ ਨਹੀਂ ਇਹ ਗੱਲ ਨਹੀਂ ਤੇਰਾ ਤੇ ਤੇਰੇ ਨਾਲ ਜਾਣਾ ਪਹਿਰਾ ਜਿਹੜਾ ਕਿਲੇ ਦੇ ਉੱਤੇ ਲਾਇਆ ਤਾਂ ਕਿ ਦੁਸ਼ਮਣ ਆ ਜਿਹੜਾ ਕਿਲੇ ਦੇ ਉੱਤੇ ਪੌੜੀਆਂ ਲਾ ਕੇ ਨਾ ਚੜਿਆ ਆਵੇ। ਤੂੰ ਕਿਲੇ ਦੀ ਰਾਖੀ ਕਰਨੀ ਹੈ

ਜੇ ਆਪਾਂ ਅੱਧ ਸਮਾਨ ਵਿੱਚ ਤੁਰੇ ਫਿਰਦੇ ਆ, ਇਹ ਕਹਿਣ ਲੱਗਿਆ ਇਉਂ ਕਰੋ ਤੁਸੀਂ ਪੰਜ ਸੱਤ ਪੱਗਾਂ ਇਕੱਠੀਆਂ ਜੋੜੋ, ਮੇਰੇ ਲੱਕ ਨੂੰ ਪਾ ਕੇ ਨਾ ਪਹਿਲਾਂ ਮੈਨੂੰ ਹੌਲੀ ਹੌਲੀ ਲਮਕਾ ਦਿਓ ਤੇ ਫਿਰ ਤੁਸੀਂ ਉਤਰੇ ਆਉਣਾ। ਕਹਿੰਦੇ ਇਹ ਕਹਿਣ ਲੱਗੇ ਨਾਲ ਦੇ ਤੂੰ ਤਾਂ ਭਾਵੇਂ ਕਿੰਨੀਆਂ ਪੱਗਾਂ ਹੁਣ ਤਾਂ ਵੀ ਤੋੜ ਦੇਗਾ, ਇੰਨਾ ਭਾਰਾ ਸਰੀਰ ਆ ਤੇਰਾ। ਇਹ ਕਹਿਣ ਲੱਗਿਆ ਚੰਗਾ ਫਿਰ ਖੂਹ ਦੇ ਉੱਤੋਂ ਇੱਕ ਲੱਜ ਚੁੱਕ ਲਿਆ ਮੋਟੀ ਸਾਰੀ। ਕਹਿਣ ਲੱਗਿਆ ਇਉਂ ਕਰੋ ਹੁਣ ਆਹ ਜਿਹੜਾ ਰਸਤਾ ਨਾ ਲੱਜ, ਇਹ ਮੇਰੇ ਲੱਕ ਨੂੰ ਪਾ ਕੇ ਨਾ ਤੇ ਲਮਕਾ ਦਿਓ ਕਿਲੇ ਤੋਂ ਹੌਲੀ ਹੌਲੀ। ਜਦੋਂ ਲੱਕ ਨੂੰ ਮਾਰ ਕੇ ਵੇਖੀ ਕਹਿਣ ਲੱਗੇ ਵੀ ਤਾਂ ਅੱਧਾ ਰਸਤਾ ਜਿਹੜਾ ਇਹ ਤਾਂ ਤੇਰੇ ਲੱਕ ਨੂੰ ਹੀ ਵੜਿਆ ਗਿਆ। ਕਹਿਣ ਲੱਗਾ ਕੇਰਾ ਅੱਧ ਚੋ ਲਿਜਾ ਕੇ ਮੈਨੂੰ ਸੁੱਟ ਦਿਓ ਤੇ ਫਿਰ ਮੈਂ ਜਾਣਾ ਤੇ ਮੈਂ ਜਾਣਾ। ਲੋ ਦੁਨੇ ਚੰਦ ਮਸੰਦ ਮੌਤ ਤੋਂ ਡਰਦਾ ਹੋਇਆ ਹੁਣ ਭੱਜਣ ਲੱਗਿਆ ਕੇਰੇ ਤੋਂ। ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਉਹਨੇ ਅੱਖ ਬਚਾ ਕੇ ਗੁਰੂ ਤੂੰ ਚੁੱਕਰ ਪਾਈ। ਉਹ ਚੜ ਗਿਆ ਉੱਤੇ ਕਿਲੇ ਦੇਵਾ ਉਹਦਾ ਨਸਾਈ।

ਬਹੁਤ ਸਮਾਂ ਜਿਹੜਾ ਥੋੜਾ ਜਿਹਾ 5 ਮਿੰਟ ਜ਼ਿਆਦਾ ਹੋ ਗਏ ਹੈ, ਕਿਉਂਕਿ ਆਹ 2-3 ਦਿਨ ਹੋ ਗਏ। ਉਦੋਂ ਦਾ ਸਮਾਂ ਜਿਹੜਾ ਸਾਡਾ ਪਹਿਲਾਂ 1.25 ਘੰਟਾ ਆਉਂਦਾ ਸੀ ਤੇ ਹੁਣ 1/2 ਘੰਟਾ ਰਹਿ ਗਿਆ, ਤੋ 5 ਮਿੰਟ ਜ਼ਿਆਦਾ ਲੱਗ ਗਿਆ। ਕਿਵੇਂ ਮੰਗਦੇ ਆ, ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਦੇ ਵੀਰਾਂ ਦੇ ਉਹਨਾਂ ਦੇ ਧੰਨਵਾਦੀ ਆ ਜਿਹਨਾਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਆ, ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਆਪਾਂ ਅਨੰਦ ਸਾਹਿਬ ਦਾ ਪਾਠ ਰਲ ਮਿਲ ਕੇ ਕਰੀਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਈ ਪਹਿਰ ਦਾ ਨਤੀਜਾ ਇਸ ਗਲਤੀ ਦਾ ਕਿ ਮਨੁੱਖ ਆਪਣੀ ਆਪਣੀ ਬੁੱਧ ਨਾਲ ਸਭ ਕੁਝ ਸੀਮਤ ਕਰੀ ਜਾਂਦਾ। ਰੱਬ ਨੂੰ ਆਪਣੇ ਅੰਦਾਜ਼ਿਆਂ ਦੇ ਘੇਰੇ ਵਿੱਚ ਰੱਖਣਾ ਚਾਹੁੰਦਾ। ਗੁਰੂ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਤੇਰੀ ਕੁਦਰਤ ਦੀ ਵਿਚਾਰ ਕਰਦਿਆਂ ਕਰਦਿਆਂ ਮੈਂ ਕੁਝ ਨਾਮ ਲਏ ਨੇ, ਅਸੰਖ ਜਪ ਅਸੰਖ ਭਾਵ ਦੇ, ਅਸੰਖ ਮੂਰਖ ਅੰਧ ਘੋੜ ਦੇ, ਚੰਗਿਆਂ ਦੇ ਮੰਦਿਆਂ ਦੇ। ਇੱਥੇ ਬਸ ਨਹੀਂ, ਕੁਝ ਐਸੇ ਵੀ ਨੇ ਜਿਹੜੇ, ਅਣਗਿਣਤ ਐਸੇ ਨੇ ਜਿਹੜੇ ਮੇਰੇ ਪਹੁੰਚ ਦੀ ਸੀਮਾ ਤੋਂ ਬਾਹਰ ਨੇ, ਉਹ ਅਗਮ ਨੇ। ਅਜੇ ਤੱਕ ਕੋਈ ਸਾਇੰਸਦਾਨ ਵੀ ਆਪਣੀ ਸਾਇੰਸ ਦੀ ਨਵੀਂ ਟੈਕਨੋਲੋਜੀ ਤੇ ਆਧਾਰਿਤ ਮਨੁੱਖ ਜਿਹੜਾ ਫਖਰ ਰੱਖਦਾ ਹੋਵੇ, ਉਹ ਵੀ ਅਜੇ ਕਈ ਤਾਰਿਆਂ, ਕਈ ਧਰਤੀਆਂ, ਕਈ ਆਸਮਾਨਾਂ ਦੀ ਛੋਹ ਤੋਂ ਦੂਰ ਬੈਠਾ, ਤਰਸ ਰਿਹਾ ਕਦੋਂ ਉੱਥੇ ਪਹੁੰਚਾਂ। ਬੜੀਆਂ ਧਰਤੀਆਂ ਐਸੀਆਂ ਨੇ ਜਿੱਥੇ ਸਾਇੰਸਦਾਨ ਅਜੇ ਤੱਕ ਹੱਥ ਖੜੇ ਕੀਤੀ ਬੈਠੇ ਨੇ, ਕਦੋਂ ਭਲਾ ਉੱਥੇ ਪਹੁੰਚ ਸਕਾਂਗੇ? ਸਦੀਆਂ ਲੱਗ ਜਾਣਗੀਆਂ ਕਿਸੇ ਇੱਕ ਤਾਰੇ ਦੀ ਛੋਹ ਤੱਕ ਲੈਂਦਿਆਂ ਹੋਇਆ, ਤੇ ਭਲਾ ਅਣਗਿਣਤ ਤਾਰਿਆਂ ਦੀ ਛੋਹ ਕਿਵੇਂ ਮਿਲੇਗੀ, ਕਦੋਂ ਤੱਕ ਮਿਲੇਗੀ? ਕਹਿਣ ਲੱਗੇ, ਅਨੇਕਾਂ ਨਾਮ ਤੇ ਅਨੇਕਾਂ ਥਾਂ ਐਸੇ ਨੇ, ਅਣਗਿਣਤ ਨੇ, ਜਿਹੜੇ ਅਗੰਮ ਅਗੰਮ ਅਸੰਖ ਲੋੜ ਨੇ। ਜਿੱਥੇ ਵਸਣ ਵਾਲਿਆਂ ਦੀ ਸਾਨੂੰ ਪਤਾ ਹੀ ਕੋਈ ਨਹੀਂ, ਸਾਂਝ ਕੋਈ ਨਹੀਂ। ਉੱਥੇ ਜੀਵ ਵਸਦੇ ਹੈ ਨਹੀਂ ਵਸਦੇ, ਵਸਦੇ ਨੇ ਤਾਂ ਕਿਵੇਂ ਵਸਦੇ ਨੇ, ਕਿਵੇਂ ਰਹਿ ਰਹੇ ਨੇ, ਉਹਨਾਂ ਦੇ ਸਾਧਨ ਕੀ ਨੇ, ਉਹਨਾਂ ਦੇ ਰੰਗ ਕੀ ਨੇ, ਰੂਪ ਕੀ ਹੈ, ਨਸਲ ਕੀ ਹੈ? ਬਹੁਤਾਤ ਕੁਦਰਤ ਦਾ ਹਿੱਸਾ ਉਹ ਹੈ ਜਿਹਦੀ ਛੋਹ ਦਾ ਸਾਨੂੰ ਅਭਾਸ ਹੈ। ਆ 84 ਲੱਖ ਜੂਨ ਤੇ ਅਸੀਂ ਆਖੀ ਜਾਂਦੇ ਹਾਂ, ਜਦੋਂ 84 ਵਿੱਚੋਂ ਇਹ ਵੀ ਆਖੀ ਜਾਂਦੇ ਹਾਂ ਕਿ 42 ਲੱਖ ਜੀਵ ਜਾਲਮੇ ਹੋਤੇ, ਭਲਾ ਕੋਈ ਮਨੁੱਖ ਕਿਸੇ ਵੇਲੇ ਲਿਸਟ ਬਣਾਇਓ, ਭਲਾ ਕਿੰਨੇ ਕੁ ਸਾਡੀ ਨਿਗਾਹ ਵਿੱਚ, ਸਾਡੀ ਪਹੁੰਚ ਵਿੱਚ ਆਉਂਦੇ ਨੇ? ਭਲਾ 42 ਲੱਖ ਅਸੀਂ ਗਿਣ ਸਕਦੇ ਹਾਂ? ਸੁਣੇ, ਸੁਣ ਵੱਡਾ ਅੱਖ ਹੈ ਸਭ ਕੋਲ, ਅਸੀਂ ਸੁਣੇ ਕਿ 42 ਲੱਖ ਜੀਵ ਜਾਲਮੇ ਹੋ, ਵਿਸ਼ਵਾਸ ਕਰਨਾ ਹੈ ਕਿਉਂਕਿ ਗੁਰੂ ਨੇ ਆਖ ਦਿੱਤਾ ਹੈ। 84 ਲੱਖ ਜੂਨ ਉਹ ਪਤਾ, ਇੱਕ ਵਿਸ਼ਵਾਸ ਤੇ ਖਲੋ ਕੇ ਪਤਾ, ਪਰ ਭਲਾ ਸਾਡੀ ਮਤ ਤੇ ਸਾਡੇ ਗਿਆਨ ਦੀ ਪਹੁੰਚ ਉਸ ਤੱਕ ਪਹੁੰਚ ਜਾਏ, ਇਹ ਗੱਲ ਅਸੰਭਵ ਹੈ। ਸੁਣ ਵੱਡਾ ਅੱਖ ਹੈ ਸਭ ਕੋਈ, ਕੇਵਲ ਵੱਡਾ ਦਿੱਠਾ ਹੋਇਆ, ਇਹ ਗੱਲ ਮੁਸ਼ਕਿਲ ਹੈ, ਹਰ ਕਿਸੇ ਦੀ ਪਹੁੰਚ ਵਿੱਚ ਨਹੀਂ। ਗੁਰੂ ਕਹਿੰਦੇ ਨੇ, ਉਹ ਅਣਗਿਣਤ ਅਸਥਾਨ, ਉਹ ਅਣਗਿਣਤ ਨਾਮ, ਉਹ ਅਣਗਿਣਤ ਲੋਕ ਨੇ ਜਿਹਨਾਂ, ਜਿਹੜੇ ਸਾਡੀ ਪਹੁੰਚ ਤੋਂ ਬਾਹਰ ਨੇ।

ਕਹਿਣ ਲੱਗੇ ਮੈਂ ਅਣਗਿਣਤ ਲੋਕ ਉਹ ਵੀ ਦੇਖਣਾ ਜਿਹੜੇ ਇਸ ਅਪਹੁੰਚ ਨੂੰ ਮੰਨਦੇ ਨੇ ਤੇ ਆਪਣੀ ਅਕਲ ਤੇ ਜ਼ਿਆਦਾ ਮਾਣ ਰੱਖਦੇ ਨੇ ਤੇ ਰੱਬ ਨੂੰ ਤੇ ਉਹਦੀ ਕੁਦਰਤ ਨੂੰ ਆਪਣੀ ਲੇਖਣੀ ਆਪਣੀ ਕਲਮ ਆਪਣੀ ਬੋਲੀ ਦੀ ਘੇਰੇ ਵਿੱਚ ਸੀਮਿਤ ਕਰਨਾ ਚਾਹੁੰਦੇ ਨੇ ਤੇ ਆਪਣੇ ਅੰਦਾਜ਼ੇ ਆਪਣੇ ਕਿਆਫਿਆਂ ਨਾਲ ਰੱਬ ਦਾ ਰੂਪ ਵੀ ਚਿਤਰੀ ਜਾਂਦੇ ਨੇ ਉਹਦੀ ਕੁਦਰਤ ਦੀ ਸੀਮਾ ਵੀ ਤੈਅ ਕਰੀ ਜਾਂਦੇ ਨੇ ਸੂਰਜ ਇੰਨੀ ਦੂਰੀ 'ਤੇ ਹੈ ਚੰਦਰਮਾ ਇੰਨੀ ਦੂਰੀ 'ਤੇ ਹੈ ਉਹ ਉਹਦੇ ਦੁਆਲੇ ਚੱਕਰ ਪਿਆ ਲਗਾਉਂਦਾ ਇਹ ਸਾਰਾ ਕੁਛ ਮਨੁੱਖ ਨੇ ਕਿਆਫਿਆਂ ਨਾਲ ਪੈਦਾ ਕੀਤਾ ਗੁਰੂ ਕਹਿੰਦੇ ਨੇ ਕਈ ਵਾਰ ਐਸਾ ਵੀ ਹੋ ਸਕਦਾ ਮਨੁੱਖ ਨੂੰ ਆਪਣੀ ਥਿਊਰੀ 'ਤੇ ਪਛਤਾਵਾ ਹੋਵੇ ਅਤੇ ਕੁਝ ਸਮੇਂ ਬਾਅਦ ਪਛਤਾਵਾ ਹੋਵੇ ਅਤੇ ਮਹਿਸੂਸ ਕਰੇ ਕਿ ਜੋ ਕੁਛ ਮੈਂ ਕੱਲ੍ਹ ਆਖ ਰਿਹਾ ਸਾਂ ਅੱਜ ਗਲਤ ਸਾਬਤ ਹੋ ਰਿਹਾ ਔਰ ਐਸਾ ਬਹੁਤ ਕੁਝ ਹੈ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਮਨੁੱਖ ਹੋਰ 100 ਸਾਲ ਪਹਿਲਾਂ ਹੋਰ

ਕਹਿੰਦਾ ਸੀ ਅੱਜ ਹੋਰ ਸਾਬਤ ਹੋ ਗਿਆ। ਉਹ ਵੀ ਵਕਤ ਸੀ ਜਦੋਂ ਅਸੀਂ ਐਸੀਆਂ ਕਹਾਣੀਆਂ ਘੜ ਲਈਆਂ ਕਿ ਚੰਦਰਮਾ ਇੱਕ ਰਿਸ਼ੀ ਹੈ, ਇੱਕ ਦੇਵਤਾ ਹੈ। ਗੌਤਮ ਨਾਲ ਉਹਦਾ ਕੁਛ ਕਾਰਨ, ਚਲੋ ਮੈਂ ਉਸ ਕਹਾਣੀ ਵਿੱਚ ਨਹੀਂ ਜਾਣਨਾ ਚਾਹੁੰਦਾ। ਗੌਤਮ ਨੂੰ ਨਾਰਾਜ਼ਗੀ ਆਉਂਦੀ ਹੈ, ਉਹ ਇਸ਼ਨਾਨ ਕਰਕੇ ਆਇਆ ਸੀ ਪਰ ਨਾ ਮਾਰਦਾ, ਦਾਗੀ ਹੋ ਜਾਂਦਾ ਹੈ। ਦੂਜੇ ਪਾਸੇ ਇੰਦਰ ਦੀ ਸੰਗਤ ਕਰਕੇ ਉਹਦੀ ਹੈਲਪ ਕਰਨ ਲਈ, ਮਦਦ ਕਰਨ ਲਈ ਇੱਕ ਗੁਨਾਹ ਕਰਦਾ ਹੈ। ਬੇਟਾਈਮਾਂ ਚ ਬਹੁਤ ਸਾਰੀਆਂ ਕਹਾਣੀਆਂ ਕੜੀਆਂ ਗਈਆਂ, ਬਹੁਤ ਸਾਰੀਆਂ ਕਹਾਣੀਆਂ ਕੜੀਆਂ ਗਈਆਂ। ਸਮਾਂ ਬੀਤਿਆ, ਕੁਝ ਸਦੀਆਂ ਬੀਤੀਆਂ। ਅੱਜ ਮਨੁੱਖ ਆਖਣ ਲੱਗ ਪਿਆ ਨਹੀਂ, ਚੰਦਰਮਾ ਇੱਕ ਧਰਤੀ ਦਾ ਟੁਕੜਾ ਹੈ ਤੇ ਧਰਤੀ ਨਾਲੋਂ ਟੁੱਟਿਆ ਹੋਇਆ ਇੱਕ ਟੁਕੜਾ ਹੈ। ਜਿੰਨਾ ਕੁ ਸੂਰਜ ਦੀ ਰੋਸ਼ਨੀ ਦੇ ਸਾਹਮਣੇ ਜਾਂਦਾ ਓਨਾ ਕੁ ਚਮਕ ਪੈਂਦਾ ਹੈ। ਜਦੋਂ ਸੂਰਜ ਦੀ ਰੋਸ਼ਨੀ ਤੋਂ ਅਜਲ ਹੋ ਜਾਂਦਾ ਹੈ, ਉਹਦੀ ਚਮਕ ਖਤਮ ਹੋ ਜਾਂਦੀ। ਅੱਜ ਸਾਇੰਸਦਾਨ ਇਹ ਆਖਣ ਲੱਗ ਪਿਆ, ਇਹ ਵੀ ਆਖਣ ਲੱਗ ਪਿਆ, ਕਿਉਂਕਿ ਧਰਤੀ ਨੂੰ ਅਸੀਂ ਮਾਂ ਆਖਦੇ ਹਾਂ ਅਤੇ ਇਹਦੇ ਨਾਲ ਟੁਕੜਾ ਟੁੱਟਿਆ ਹੋਇਆ, ਇਹਦਾ ਹੀ ਸਾਥੀ ਹੈ, ਇਸ ਲਈ ਇਹਨੂੰ ਮਾਮਾ ਆਖਣ ਲੱਗ ਪਏ ਸਨ। ਚੰਨ ਮਾਮਾ, ਮਾਂ ਦਾ ਭਰਾ ਮਾਮਾ ਹੀ ਹੁੰਦਾ। ਮਨੁੱਖ ਬਦਲ ਗਿਆ, ਛੁਰੀਆਂ ਬਦਲ ਗਈਆਂ, ਸਭ ਕੁਛ ਬਦਲਿਆ। ਅਤੇ ਗੁਰੂ ਕਹਿਣ ਲੱਗੇ, ਚੰਗਾ ਹੁੰਦਾ ਜੇ ਤੂੰ ਆਪਣੇ ਅੰਦਾਜ਼ੇ ਕਿਆਫੇ ਛੱਡ ਦੇਵੇਂ। ਰੱਬ ਨੂੰ ਸੀਮਤ, ਉਹਦੀ ਕੁਦਰਤ ਨੂੰ, ਉਹਦੇ ਕ੍ਰਿਸ਼ਮਿਆਂ ਨੂੰ, ਉਹਦੀ ਕਿਰਤ ਨੂੰ, ਉਹ ਵੱਡਾ ਇਸ ਲਈ ਉਹਦੀ ਕਿਰਤ ਵੀ ਵੱਡੀ ਹੈ। ਉਹਦੇ ਕਿਆਫਿਆਂ ਨਾਲ ਉਹਨੂੰ ਕੈਦ ਕਰਨ ਦੀ ਕੋਸ਼ਿਸ਼ ਨਾ ਕਰ, ਇਹ ਵੀ ਇੱਕ ਪਾਰ ਹੋਵੇਗਾ। ਪਾਰ ਟੋ ਰਿਹਾ, ਅੰਧੇਰਾ ਟੋ ਰਿਹਾ। ਗੁਰੂ ਕਹਿਣ ਲੱਗੇ, ਅਸੰਖ ਨਾਮ ਅਸੰਖ ਥਾਵ ਅਧਮ ਅਧਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ। ਬਾਕੀ ਫਿਰ ਇੱਕ ਸਵਾਲ ਖੜਾ ਹੋ ਗਿਆ, ਤਾਂ ਫਿਰ ਕੀ ਇਹ ਜਿਹੜੇ ਬੋਲਣ ਵਿੱਚ ਅੱਖਰ ਆਉਂਦੇ ਨੇ ਜਾਂ ਲਿਖਣ ਵਿੱਚ ਆਉਂਦੇ ਨੇ, ਮਨੁੱਖ ਦੋਹੀ ਤਰ੍ਹਾਂ ਨਾਲ ਸਿਫਤ ਕਰਦਾ ਨਾ, ਜਾਂ ਲਿਖ ਕੇ ਜਾਂ ਬੋਲ ਕੇ। ਜਦੋਂ ਬੋਲਦਾ ਉਦੋਂ ਵੀ ਕੁਛ ਅੱਖਰਾਂ ਦੇ ਸੰਗ੍ਰਹਿ ਤੋਂ ਬਣੇ ਹੋਏ ਸ਼ਬਦ ਉਹਨਾਂ ਦਾ ਉਚਾਰਨ ਕਰਦਾ। ਜਦੋਂ ਲਿਖਦਾ ਉਦੋਂ ਵੀ ਅੱਖਰਾਂ ਦੀ ਲਿਪੀ ਦੇ ਅੱਖਰਾਂ ਦੀ ਕੁਛ ਸੰਗ੍ਰਹਿਤਾ ਤੋਂ ਸ਼ਬਦ ਲਿਖਣ ਵਿੱਚ ਆਉਂਦੇ ਨੇ। ਆਖਰ ਤੇ ਅੱਖਰ ਹੀ, ਬੋਲਣ ਵਿੱਚ ਵੀ ਲਿਖਣ ਵਿੱਚ। ਤੇ ਇੱਥੇ ਸਵਾਲ ਪੈਦਾ ਹੋ ਗਿਆ, ਤਾਂ ਫਿਰ ਕੀ ਮੈਂ ਅੱਖਰਾਂ ਦੀ ਸੀਮਾ ਤੋਂ ਅਕਾਲ ਪੁਰਖ ਬਾਹਰ, ਇਹ ਬਾਹਰ ਹੈ, ਤਾਂ ਫਿਰ ਕੀ ਅੱਖਰਾਂ ਨਾਲ ਬੋਲਣਾ ਉਹਦੀ ਸਿਫਤ ਛੱਡ ਦਿਆਂ, ਲਿਖਣਾ ਛੱਡ ਦਿਆਂ? ਅਗ੍ਰੰਥ ਕਿਉਂ ਲਿਖੇ ਗਏ ਨੇ, ਕਿਉਂ ਲਿਖੇ ਗਏ, ਲੋਕ ਇਹਨਾਂ ਨੂੰ ਕਿਉਂ ਪੂਜਦੇ, ਇਹਨਾਂ ਦੀਆਂ ਕਥਾਵਾਂ ਕਿਉਂ ਹੁੰਦੀਆਂ, ਇਹ ਸਭ ਕੁਝ ਨਿਸ਼ਫਲ ਹੈ, ਛੱਡ ਦਿਆਂ? ਕਹਿਣ ਲੱਗੇ, ਨਹੀਂ ਐਸੀ ਗੱਲ ਨਹੀਂ, ਛੱਡਣਾ ਨਹੀਂ, ਫੈਸਲਾ ਛੱਡਣਾ, ਫੈਸਲਾ ਛੱਡਣਾ। ਫੈਸਲਾ ਮਨੁੱਖ ਉਹ ਕਰਦਾ ਜਿਹੜਾ ਸੰਪੂਰਨ ਅਧਿਕਾਰੀ ਹੋਵੇ। ਆ ਫਰਕ ਹੈ। ਵੇਦ ਲਿਖੇ, ਲਿਖਣ ਵਾਲੇ ਨੇ ਜਿੰਨੇ ਕੁ ਹੋ ਸਕੇ ਗੁਣ ਗਾਏ, ਪਰ ਇਹ ਫੈਸਲਾ ਬਿਲਕੁਲ ਨਾ ਕਰੇ ਕਿ ਜੋ ਕੁਝ ਮੈਂ ਵੇਦਾਂ ਵਿੱਚ ਅਕਾਲ ਪੁਰਖ ਨੂੰ ਚਿੱਤਰ ਦਿੱਤਾ ਹੈ ਉਹ ਆਖਰੀ ਹੈ। ਫੈਸਲਾ ਨਾ ਕਰੇ। ਜਦੋਂ ਫੈਸਲਾ ਕਰੇਗਾ ਉਦੋਂ ਗੁਰੂ ਇੱਕ ਜਵਾਬ ਦੇਵੇਗਾ,

ਹੈ ਕੁਝ ਖਾਣ ਵਾਲੀ ਹੋ ਰਹੀ ਹੈ। ਅਸੀਂ ਤੁਸੀਂ ਜੁੜ ਬੈਠੇ ਹਾਂ, ਮੀਲਾਂ ਤੋਂ ਦੌੜ ਕੇ ਚਾਹ ਨਾਲ ਸੰਗਤ ਆਉਂਦੀ ਹੈ, ਦਾਸ ਹਾਜ਼ਰ ਹੁੰਦਾ, ਅਸੀਂ ਆਪਸ ਵਿੱਚ ਸਾਂਝਾ ਕੀ ਕਰਦੇ ਹਾਂ? ਅੱਖਰੀ ਤਾਂ ਕਰਦੇ ਹਾਂ ਜੋ ਬੋਲਦੇ ਹਾਂ, ਅੱਖਰ ਨੇ ਜੋ ਸੁਣੇ ਜਾ ਰਹੇ ਨੇ, ਅੱਖਰ ਨੇ ਜਿਹਨਾਂ ਅੱਖਰਾਂ ਨੂੰ ਮੈਂ ਪੜ੍ਹਿਆ ਅਤੇ ਜਿੱਥੋਂ ਤੱਕ ਸੀਮਤ ਪੜ੍ਹ ਸਕੇ ਹਾਂ ਉਹ ਪੜ੍ਹਿਆ, ਉਹ ਵੀ ਤਾਂ ਅੱਖਰ ਨੇ। ਸਭ ਕੁਝ ਅੱਖਰਾਂ 'ਤੇ ਆਧਾਰਿਤ ਹੈ। ਮੈਂ ਇੱਕ ਵਾਰ ਕੀਤੀ ਸੀ, ਜਿਸ ਬੱਚੇ ਨੂੰ ਤੁਸੀਂ ਜਨਮ ਤੋਂ ਬਾਅਦ ਕਿਸੇ ਭੋਰੇ ਵਿੱਚ, ਕਿਸੇ ਤਹਿਖਾਨੇ ਵਿੱਚ, ਕਿਸੇ ਬੇਸਮੈਂਟ ਵਿੱਚ ਕੈਦ ਕਰਦੇ ਹੋ, ਉਹਦੇ ਕੰਨਾਂ ਵਿੱਚ ਵੀ ਕੋਈ ਆਵਾਜ਼ ਨਾ ਪਵੇ ਅਤੇ ਉਹਨੂੰ ਕੋਈ ਪੜ੍ਹਾਏ ਵੀ ਨਾ, 20 ਸਾਲ ਬਾਅਦ ਉਸ ਬੱਚੇ ਨੂੰ ਬਾਹਰ ਕੱਢ ਕੇ ਵੇਖ ਲਿਓ, ਕੁਛ ਵੀ ਨਹੀਂ ਹੋਵੇਗਾ। ਨਾ ਉਹ ਬੋਲ ਸਕੇਗਾ, ਨਾ ਉਹ ਸਮਝ ਸਕੇਗਾ, ਨਾ ਉਹ ਲਿਖ ਸਕੇਗਾ, ਕੁਛ ਵੀ ਨਹੀਂ। ਸਭ ਕੁਝ ਤਾਂ ਅੱਖਰਾਂ 'ਤੇ ਆਧਾਰਿਤ ਹੈ। ਕਿਸੇ ਦੇ ਬੋਲ ਸੁਣੇਗਾ ਤਾਂ ਬੋਲੇਗਾ, ਜਿਹਨੇ ਸੁਣਿਆ ਨਹੀਂ ਉਹਨੇ ਬੋਲਣਾ ਕੀ? ਇਸ ਲਈ ਅੱਖਰਾਂ ਦੀ ਆਪਣੀ ਥਾਵੇਂ ਵੈਲਿਊ ਹੈ। ਗੁਰੂ ਕਹਿੰਦੇ ਨੇ ਜੋ ਕੁਝ ਧਰਮ ਦੀ ਦੁਨੀਆਂ ਵਿੱਚ ਹੁੰਦਾ, ਜੋ ਕੁਝ ਅਧਰਮ ਦੀ ਦੁਨੀਆਂ ਵਿੱਚ ਹੁੰਦਾ, ਸਭ ਕੁਝ ਅੱਖਰਾਂ ਦੇ ਮੁਹਤਾਜ ਹੈ।

ਕਹਿਣ ਲੱਗੇ ਇੱਥੇ ਬਸ ਨਹੀਂ ਕਿ ਦੁਨੀਆ ਹੀ ਅੱਖਰਾਂ ਦੇ ਮੁਹਤਾਜ ਹੈ, ਮੇਰਾ ਰੱਬ ਵੀ ਜਦੋਂ ਕਿਸੇ ਦੇ ਮੱਥੇ ਦੇ ਲੇਖ ਲਿਖਦਾ ਭਾਵੇਂ ਉਹਦੇ ਅੱਖਰ ਸਾਡੇ ਪੜ੍ਹਨ ਵਿੱਚ ਨਹੀਂ ਆਉਂਦੇ, ਆਖਿਰ ਕੋਈ ਲਕੀਰ ਤਾਂ ਮਾਰਦਾ, ਲਕੀਰਾਂ ਹੀ ਤਾਂ ਅੱਖਰ ਹੁੰਦੇ ਨੇ, ਅੱਖਰ ਕੀ ਨੇ ਲਕੀਰਾਂ, ਲਕੀਰਾਂ ਦੀ ਵੱਖ ਵੱਖ ਕਿਸਮ। ਜਦੋਂ ਲਕੀਰ ਮਾਰਨੀ ਹੋਵੇ ਉਹ ਲਕੀਰ ਦਾ ਘੇਰਾ ਪੰਜਾਬੀ ਗੁਰਮੁਖੀ ਦਾ ਹੋਰ ਹੋਵੇਗਾ, ਉਰਦੂ ਦਾ ਹੋਰ ਹੋਵੇਗਾ, ਇੰਗਲਿਸ਼ ਦਾ ਹੋਰ ਹੋਵੇਗਾ। ਚਾਈਨਾ ਵਿੱਚ ਚਲੇ ਜਾਓ, ਉੱਥੋਂ ਦੀ ਲੇਖਣੀ ਵੇਖੋ, ਉੱਥੋਂ ਦੇ ਅੱਖਰ ਇਉਂ ਹੀ ਲੱਗਦੇ ਨੇ ਜਿਵੇਂ ਨਿਰੀਆਂ ਲਕੀਰਾਂ ਹੀ ਹੁੰਦੀਆਂ। ਲਕੀਰ ਮੱਥੇ 'ਤੇ ਲਿਖੇ ਹੋਏ ਲੇਖ ਸਾਨੂੰ ਲਕੀਰਾਂ ਹੀ ਦਿਸਦੀਆਂ ਨੇ, ਜਿਨ੍ਹਾਂ ਨੂੰ ਅਸੀਂ ਰੇਖਾ ਆਖ ਦਿੰਦੇ ਹਾਂ, ਮੱਥੇ ਦੀਆਂ ਰੇਖਾ ਲਕੀਰ। ਇਹ ਤਾਂ ਉਹਦੀ ਆਪਣੀ ਕਿਸਮ ਦੀ ਇੱਕ ਲਿਪੀ ਹੈ ਨਾ, ਉਹ ਇਸ ਕਿਸਮ ਦੀ ਰੇਖਾ ਲਿਖਦਾ, ਇਸ ਕਿਸਮ ਦੀ ਲਕੀਰ ਪਾਉਂਦਾ, ਸਾਡੇ ਕੋਲੋਂ ਪੜ੍ਹੀ ਨਹੀਂ ਜਾਂਦੀ ਕਿਉਂਕਿ ਉਹ ਭਾਸ਼ਾ ਅਸੀਂ ਨਹੀਂ ਜਾਣਦੇ। ਜਿਉਂ ਜਿਉਂ ਮਨੁੱਖ ਤਜਰਬੇ ਨਾਲ, ਜਿਹਨਾਂ ਨੂੰ ਅਸੀਂ ਜੋਤਸ਼ੀ ਆਖ ਦਿੰਦੇ ਨੇ, ਮਨੁੱਖ ਹੌਲੀ ਹੌਲੀ ਤਜਰਬੇ ਨਾਲ, ਉਹਦੇ ਨਾਲ ਬੀਤੇ ਹੋਏ ਦਿਨਾਂ, ਉਹਦੇ ਨਾਲ ਵਰਤ ਰਹੇ ਹਾਲਾਤ ਨਾਲ ਰੇਖਾਵਾਂ ਨੂੰ ਜੋੜਦਾ, ਫਿਰ ਹੌਲੀ ਹੌਲੀ ਸਮਝਣ ਲੱਗ ਪੈਂਦਾ ਇਸ ਰੇਖਾ ਵਾਲੇ ਨਾਲ ਆ ਬੀਤੀ। ਇਉਂ ਜੋਤਸ਼ੀ ਮਨ ਹੈ ਤਾਂ ਰੇਖਾ ਹੀ ਹੈ ਤਾਂ ਲਕੀਰ। ਗੁਰੂ ਕਹਿੰਦੇ ਨੇ ਉਹ ਵੀ ਅੱਖਰ ਹੀ ਪਾਉਂਦਾ, ਇਹਦਾ ਮਤਲਬ ਰੱਬ ਵੀ ਅੱਖਰ ਲਿਖਦਾ, ਉਹਨੂੰ ਵੀ ਅੱਖਰਾਂ ਦੀ ਲੋੜ ਪੈਂਦੀ। ਇਸ ਲਈ ਬੋਲਣ, ਜੇ ਉਹ ਬੋਲਦਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਪੈਸੜਾ ਕਰੀ ਗਿਆਨ ਵੇ ਲਾਲੋ, ਇਹ ਧੁਰ ਕੀ ਬਾਣੀ ਆਈ, ਤਾਂ ਬਾਣੀ ਤਾਂ ਉਹ ਹੀ ਜਿਹੜੀ ਅੱਖਰਾਂ ਨੂੰ ਸੀਮਤ ਕਰੇ। ਇਹਦਾ ਮਤਲਬ ਰੱਬ ਵੀ ਅੱਖਰ ਬੋਲਦਾ ਵੀ ਹੈ, ਅੱਖਰ ਲਿਖਦਾ ਵੀ ਹੈ, ਇਸ ਲਈ ਅੱਖਰ ਤੇ ਅੱਗੇ ਨਹੀਂ ਜਾ ਸਕਦਾ। ਜਦੋਂ ਸਿਰ ਮੱਥੇ ਤੇ ਸੰਜੋਗ ਲਿਖਦਾ ਉਦੋਂ ਵੀ ਕੋਈ ਅੱਖਰ ਹੀ ਪਾਉਂਦਾ, ਉਹ ਆਪਣੀ ਕਿਸਮ ਦੀ ਅੱਖਰ ਨੇ, ਉਹਦੀਆਂ ਆਪਣੀਆਂ ਲਕੀਰਾਂ ਨੇ।

ਇਸ ਲਈ ਅੱਖਰ ਤਿਆਗਨੇ ਨਹੀਂ ਪਰ ਇੱਕ ਗੱਲ ਸਮਝਣੀ ਹੈ ਜਿਨ ਇਹ ਲਿਖੇ ਤਿਸ ਸਿਰ ਨਾਇ ਜਿਸਨੇ ਇਹ ਅੱਖਰ ਤੇਰੇ ਮੱਥੇ ਤੇ ਲਿਖੇ ਨੇ ਨਾ ਜਿਹੜਾ ਆਪ ਅੱਖਰ ਲਿਖਦਾ ਕਿਉਂਕਿ ਉਹਦੇ ਵਿੱਚ ਲਿਖਣ ਵਾਲਾ ਹੋਰ ਕੋਈ ਲਿਖਾਰੀ ਨਹੀਂ ਇਸ ਲਈ ਇਹ ਅੱਖਰ ਉਹਦੇ ਤੇ ਕਿਸੇ ਨੇ ਨਹੀਂ ਲਿਖੇ ਹੇ ਮਨੁੱਖ ਜਿੰਨੀ ਕੁਦਰਤ ਹੈ ਜਿੰਨੀ ਤੈਨਾਤ ਹੈ ਜਿੰਨਾ ਬ੍ਰਹਿਮੰਡ ਹੈ ਉਹ ਨਾਵਾਂ ਤੇ ਥਾਵਾਂ ਦੇ ਮੁਹਤਾਜ ਹੈ ਉਹਦੇ ਅੱਖਰ ਵੀ ਨੇ ਉਹਨੂੰ ਅੱਖਰਾਂ ਦੇ ਘੇਰੇ ਵਿੱਚ ਵੀ ਲਿਆ ਜਾ ਸਕਦਾ ਪਰ ਰੱਬ ਨੂੰ ਆਪਣੇ ਅੱਖਰਾਂ ਦੇ ਘੇਰੇ ਵਿੱਚ ਲੈ ਕੇ ਉਹਦੀ ਸੀਮਾ ਤੈਅ ਕਰਨ ਦੀ ਕਿਆਫਿਆਂ ਨੂੰ ਇੱਕ ਫੈਸਲਾ ਸੁਣਾਉਣ ਦੀ ਕੋਸ਼ਿਸ਼ ਨਾ ਕਰੀ ਨਹੀਂ ਤੇ ਭਾਰ ਚੜੇਗਾ ਜਿਹਨੇ ਲਿਖੇ ਤੇ ਸਰਨਾ ਉਹ ਅੱਖਰਾਂ ਵਿੱਚ ਨਹੀਂ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਇੱਕ ਹੋਰ ਥਾਂ ਵੀ ਫੈਸਲਾ ਦਿੱਤਾ ਕਹਿਣ ਲੱਗੇ

ਜਿੰਨਾ ਵਿਸ਼ਟ ਮਾਨ ਅੱਖਰ ਹੈ ਜਿਹੜਾ ਦਿਸਦਾ, ਜਿੰਦੀਆਂ ਰੇਖਾ ਦਿਸਦੀਆਂ ਨੇ, ਪਾਰ ਬ੍ਰਹਮ ਇਸ ਅੱਖਰ ਤੋਂ ਨਿਰਲੇਪ ਹੈ, ਉਹ ਇਹਦੀ ਪਹੁੰਚ ਵਿੱਚ ਨਹੀਂ। ਕੋਈ ਅੱਖਰ ਐਸਾ ਨਹੀਂ ਜਿਹੜਾ ਪਾਰ ਬ੍ਰਹਮ ਦੀ ਸੰਪੂਰਨ ਰੇਖਾ ਬਣ ਸਕੇ, ਲਕੀਰ ਖਿੱਚ ਸਕੇ। ਤੇ ਰੱਬ ਐਡਾ ਇਹੋ ਕਾਰਨ ਰੱਬ ਨੂੰ ਜਦੋਂ ਆਖਿਆ ਨਾ ਖੁਸ਼ਬੂ ਆਖਿਆ, ਫੁੱਲ ਨਹੀਂ ਆਖਿਆ। ਉਹ ਮੱਧ ਜਿਉ ਬਾਸ ਬਸ ਵਸ਼ਨਾ ਆਖਿਆ, ਫੁੱਲ ਨਹੀਂ ਆਖਿਆ। ਹਾਲਾਂਕਿ ਵਾਸ਼ਨਾ ਵੀ ਤੇ ਫੁੱਲ ਵਿੱਚੋਂ ਹੀ ਪੈਦਾ ਹੁੰਦੀ ਹੈ, ਪਰ ਫੁੱਲ ਵਿੱਚ ਤੇ ਵਾਸ਼ਨਾ ਵਿੱਚ ਇਹੋ ਅੰਤਰ ਹੈ। ਫੁੱਲ ਸੀਮਾ ਹੈ, ਉਹਨੂੰ ਮਿਣਿਆ ਜਾ ਸਕਦਾ, ਉਹਦਾ ਰੰਗ ਨਿਸ਼ਚਿਤ ਕੀਤਾ ਜਾ ਸਕਦਾ, ਐਸ ਰੰਗ ਦਾ ਫੁੱਲ ਹੈ। ਬਲਕਿ ਕਈ ਤਾਂ ਰੰਗਾਂ ਦੇ ਨਾਂ ਹੀ ਫੁੱਲਾਂ ਦੇ ਨਾਂ ਤੇ ਪੈ ਗਏ ਨੇ, ਜਿਵੇਂ ਹੁਣ ਗੁਲਾਬੀ ਰੰਗ ਆਖ ਦਿੰਦੇ ਹਾਂ, ਗੁਲਾਬ ਕਰਕੇ ਪਿਆ ਨਿਸ਼ਚਿਤ ਹੈ। ਪਰ ਉਹ ਅਕਾਲ ਪੁਰਖ ਰੂਪ ਨਾ, ਰੇਖ ਨਾ, ਰੰਗ ਜਿਸ ਨਾ ਉਹਦਾ ਰੂਪ ਹੈ, ਨਾ ਉਹਦੀ ਰੇਖ ਹੈ, ਲਕੀਰ ਹੈ ਨਾ ਰੰਗ, ਇਸ ਲਈ ਫੁੱਲ ਨਹੀਂ ਹੋ ਸਕਦਾ। ਹਾਂ ਖੁਸ਼ਬੂ ਹੋ ਸਕਦਾ, ਖੁਸ਼ਬੂ ਉਸੇ ਫੁੱਲ ਵਿੱਚੋਂ ਦਿਸ ਮਿਲਦੀ ਹੈ, ਪਰ ਖੁਸ਼ਬੂ ਦਾ ਰੂਪ ਰੇਖ ਰੰਗ ਨਹੀਂ ਹੁੰਦਾ, ਖੁਸ਼ਬੂ ਗੁਲਾਮ ਨਹੀਂ ਹੁੰਦੀ, ਖੁਸ਼ਬੂ ਦੀ ਸੀਮਾ ਨਹੀਂ ਹੁੰਦੀ, ਖੁਸ਼ਬੂ ਨੂੰ ਮਿਣਿਆ ਨਹੀਂ ਜਾ ਸਕਦਾ, ਖੁਸ਼ਬੂ ਨੂੰ ਦੇਖਿਆ ਨਹੀਂ ਜਾ ਸਕਦਾ। ਨਿਕਲਦੀ ਉਸੇ ਫੁੱਲ ਵਿੱਚੋਂ, ਪੈਦਾ ਉਸੇ ਫੁੱਲ, ਇਸ ਬ੍ਰਹਿਮੰਡ ਇਸ ਸੰਸਾਰ ਵਿੱਚੋਂ ਹੀ ਰੱਬ ਦੇਖਿਆ ਜਾ ਸਕਦਾ, ਪਰ ਸੰਸਾਰ ਰੱਬ ਨਹੀਂ। ਬਸ ਆ ਫਰਕ ਹੈ, ਫੁੱਲ ਖੁਸ਼ਬੂ ਨਹੀਂ, ਪ੍ਰਾਪਤ ਫੁੱਲ ਵਿੱਚੋਂ ਹੀ ਹੁੰਦੀ ਹੈ, ਪਰ ਖੁਸ਼ਬੂ ਫੁੱਲ ਨਹੀਂ। ਰੱਬ ਪ੍ਰਾਪਤ ਇਸੇ ਸੰਸਾਰ ਵਿੱਚੋਂ ਹੁੰਦਾ, ਪਰ ਰੱਬ ਸੰਸਾਰ ਨਹੀਂ। ਸੰਸਾਰ ਜਿਹੜਾ ਉਹ ਦੁਨੀਆ ਮੁਕਾਮੇ ਫਾਨੀ, ਰੱਬ ਫਾਨੀ ਨਹੀਂ, ਇਹ ਸੀਮਾ ਹੈ, ਉਹ ਸੀਮਾ ਨਹੀਂ। ਇਸ ਲਈ ਗੁਰੂ ਆਖਣ ਲੱਗੇ ਭਲਿਆ, ਅੱਖਰ ਇੱਕ ਸੀਮਾ ਨੇ, ਲਿਖ, ਕਿਉਂਕਿ ਇਹ ਵੀ ਮਤਾ ਜੀ ਹੈ, ਲਿਖ ਗੁਣ ਕਈ ਚੱਲ, ਫੈਸਲਾ ਨਾ ਸੁਣਾ। ਗੁਰੂ ਨੇ ਫੈਸਲਾ ਸੁਣਾਉਣ ਵਾਲਿਆਂ ਨੂੰ ਮੁਖਾਤਬ ਕਰਕੇ ਆਖਿਆ, ਇੱਕ ਥਾਂ ਤੇ ਇੱਕ ਸ਼ਬਦ ਵਿੱਚ ਬੜੀ ਖੂਬਸੂਰਤ ਗੱਲ, ਬੜੀ ਲੰਬੀ ਲਿਖ ਦਿੱਤੀ। ਕਹਿੰਦੇ ਨੇ, ਜਾਣੋ ਨਾ ਹੀ ਭਾਵੈ ਕਵਨ ਬਾਤਾ, ਮਨ ਖੋਜ ਮਾਰਗ, ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਬੜੀ ਲੰਬੀ ਲਿਸ਼ਟ, ਤੇ ਅਖੀਰ ਤੇ ਜਾ ਕੇ ਕਹਿੰਦੇ ਨੇ, ਘਾਟ ਨਾ ਕਿਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਹਰ ਕੋਈ ਆਪਣੇ ਆਪ ਵਿੱਚ ਪੂਰਾ ਹੋਇਆ ਫਿਰਦਾ, ਸਭ ਕੋ ਪੂਰਾ ਆਪੇ ਹੋਵੇ, ਘਾਟ ਨਾ ਕੋਈ ਆਖੇ, ਯੋਗੀ ਕਹੇ ਯੋਗ ਭਲ ਮਿੱਠਾ, ਅਵਰ ਨਾ ਦੂਜਾ ਭਾਈ, ਕੋਈ ਹੋਰ ਸਾਡੇ ਬਰਾਬਰ ਨਹੀਂ, ਅਸੀਂ ਰੱਬ ਨੂੰ ਪਾ ਲਿਆ। ਯੋਗੀ ਕਹੇ ਯੋਗ ਭਲ ਮਿੱਠਾ, ਅਵਰ ਨਾ ਦੂਜਾ ਭਾਈ। ਗੁਰੂ ਕਹਿਣ ਲੱਗੇ, ਇਹ ਫੈਸਲੇ ਗਲਤ ਨੇ, ਅੱਖਰ ਨਾਲ ਤੂੰ ਸਿਫਤ ਕਰ, ਕਿਉਂਕਿ ਸਿਫਤੀ ਗੰਧ ਪਵੇ ਦਰਬਾਰ ਨੇੜੇ ਹੋਏਗਾ। ਪਰ ਆਪਣੇ ਅੱਖਰਾਂ ਦੀ ਸੀਮਾ ਵਿੱਚ ਉਸ ਰੱਬ ਨੂੰ ਲਿਆਉਣ ਦੀ ਕੋਸ਼ਿਸ਼ ਨਾ ਕਰ। ਅੱਖਾਂ ਸਿਰ ਸੰਜੋਗ ਵਖਾਣ ਜਿਨ ਇਹ

ਦੇਵਤਾ, ਉਹ ਤਾਂ ਪ੍ਰਮਾਣ ਹੀ ਸਾਰੀ ਸ਼ਕਤੀ ਹੈ, ਉਹਨੂੰ ਲਿਖ ਕੇ ਤੇ ਸੀਮਾ ਵਿੱਚ ਨਾ ਲਿਆ। ਉਹਨੇ ਜਿੰਨਾ ਕੁਝ ਕੀਤਾ ਹੈ ਨਾ, ਉਹ ਹੀ ਸਾਰਾ ਉਹਦਾ ਨਾਮ ਹੈ। ਉਹਦੇ ਕੀਤੇ ਨੂੰ ਪਛਾਣ, ਉਹਦੇ ਕੀਤੇ ਨੂੰ ਸਮਝ, ਇਸ ਲਈ ਸਮਝ ਕੇ ਤਾਂ ਕਿ ਕਰਨਹਾਰ ਦੇ ਨੇੜੇ ਹੋ ਸਕੇ। ਉਹਦੇ ਕੀਤੇ ਦੇ ਦੁਆਲੇ ਹੀ ਪਰਿਕਰਮਾ ਨਾ ਕਰੀ ਜਾ, ਐਸਾ ਨਾ ਹੋਵੇ ਕਿ ਕੀਤੇ ਦੇ ਦੁਆਲੇ ਪਰਿਕਰਮਾ ਕਰੀ ਜਾ। ਕੀਤੇ ਦੇ ਜਿਹੜਾ ਕਾਰਨ ਹੈ, ਜਿਸ ਨੇ ਬਣਾਇਆ ਹੈ, ਜੋ ਕਰਨਹਾਰ ਹੈ, ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਹੀ ਨਾ ਕਰੇ। ਜੋ ਮੈਂ ਪਰਸੋਸ ਕੀਤੀ ਸੀ ਕਿ ਮਨੁੱਖ ਨੂੰ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਬਾ ਕਬੀਰ ਜੀ ਦੇ ਰਾਹੀਂ ਇੱਕ ਲਫ਼ਜ਼ ਦਿੱਤੇ ਨੇ ਕਿ ਭਲਿਆ ਓਏ ਜੋ ਦੀਸੇ ਅੰਬਰ ਤਾਰੇ ਕਿਨੋ ਹੈ ਚੀਤੇ ਚੀਤਨਹਾਰ। ਤੂੰ ਚੰਦਰਮਾ ਤੱਕ ਪਹੁੰਚਣਾ ਚਾਹੁੰਦਾ, ਤੂੰ ਤਾਰਿਆਂ ਤੱਕ ਪਹੁੰਚਣਾ ਚਾਹੁੰਦਾ, ਤੇ ਮੈਂ ਉਹਦੇ ਤੱਕ ਪਹੁੰਚਣਾ ਚਾਹੁੰਦਾ ਜਿਹਨੇ ਇਹ ਬਣਾਏ ਨੇ। ਕਹੋ ਰੇ ਪੰਡਿਤ ਅੰਬਰ ਕਾਸਿਓ ਲੱਗਾ, ਬੂਝੇ ਬੂਝਨਹਾਰ ਤੋਂ ਲੱਗਾ। ਗੁਰੂ ਕਹਿਣ ਲੱਗੇ ਜੇ ਜੇਤਾ ਕੀਤਾ ਇਹ ਤਾਂ ਨਾ ਬਿਨ ਨਾ ਆਵੇ, ਉਹਦੇ ਗੁਣਾਂ ਤੋਂ ਬਿਨਾਂ ਕੋਈ ਚੀਜ਼ ਨਹੀਂ, ਉਹਦੀ ਮਰਜ਼ੀ ਬਿਨਾਂ ਕੋਈ ਚੀਜ਼ ਨਹੀਂ। ਜਿੰਨੇ ਨਾਵ ਨੇ, ਜਿੰਨੇ ਥਾਵ ਨੇ, ਜਿੰਨੀ ਕੁਦਰਤ ਹੈ, ਜਿੰਨੀ ਤੈਨਾਤ ਹੈ, ਜਿੰਨਾ ਬ੍ਰਹਿਮੰਡ ਹੈ, ਜਿੰਨੇ ਲੋਕ ਨੇ, ਸਾਰੇ ਉਸੇ ਦੇ ਬਣਾਏ ਹੋਏ ਨੇ। ਜਿੱਥੋਂ ਤੱਕ ਤੇਰੀ ਪਹੁੰਚ ਹੈ ਤੂੰ ਆਖੀ ਚੱਲ, ਪਰ ਫੈਸਲਾ ਨਾ ਸੁਣਾ। ਗੁਰੂ ਨੇ ਇਹੋ ਗੱਲ ਅਖੀਰ 'ਤੇ ਆਖੀ, ਕਹਿਣ ਲੱਗੇ ਹੇ ਮੇਰੇ ਰੱਬ, ਜਦੋਂ ਮੈਂ ਸਭ ਕੁਝ ਇਹ ਦੇਖਣਾ ਅਤੇ ਸਮਝਣਾ, ਮੈਂ ਸੋਚਣਾ ਤੇਰੀ ਕੁਦਰਤ ਨੂੰ ਕਿੱਥੋਂ ਤੱਕ ਆਖਾਂ, ਵਿਚਾਰ ਕਰ, ਮੇਰੀ ਪਹੁੰਚ ਥੋੜ੍ਹੀ ਹੈ। ਹੇ ਕਰਤੇ, ਜੇ ਕੁਦਰਤ ਤੇਰੀ ਐਡੀ ਮਹਾਨ ਹੈ ਅਤੇ ਤੂੰ ਕਿੱਡਾ ਮਹਾਨ ਹੋਵੇਂਗਾ, ਇਸ ਲਈ ਮੈਂ ਕੀ ਤੇਰੇ ਤੋਂ ਇੱਕੋ ਵਾਰ ਕੁਰਬਾਨ ਨਾ ਹੋ ਜਾ। ਤੇਰੀ ਕੁਦਰਤ ਬਦਲ ਰਹੀ ਹੈ, ਤੂੰ ਸਲਾਮਤ ਹੈ। ਗੁਰੂ ਕਹਿੰਦੇ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਥੋੜੀ ਸੁਲਤਾਨ ਤਨ ਤਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰਦਿਆਂ ਆਵਾਜ਼ ਮਾਰੀ ਗੁਰੂ ਕੇ ਸਿੱਖਾ ਸੰਸਾਰ ਇੱਕ ਮੇਲਾ ਹੈ। ਮੇਲੇ ਵਿੱਚ ਭੀੜ ਭੜੱਕਾ ਹੋਣ ਕਰਕੇ ਜਿਹੜਾ ਬੱਚਾ ਹੈ ਉਹ ਕਈ ਵਾਰ ਆਪਣੇ ਮਾਪਿਆਂ ਦੀ ਉਂਗਲ ਛੱਡ ਕੇ ਪਰੇਸ਼ਾਨ ਹੁੰਦਾ ਹੈ। ਮੇਲਾ ਉਨ੍ਹਾਂ ਚਿਰ ਚੰਗਾ ਲੱਗਦਾ ਹੈ ਬੱਚਾ ਮਾਂ ਦੀ ਗੋਦੀ ਵਿੱਚ ਹੋਵੇ, ਬੱਚੇ ਦੀ ਬਾਪ ਨੇ ਉਂਗਲ ਪਕੜੀ ਹੋਵੇ। ਆਪਾਂ ਅਕਸਰ ਇਕੱਠਾਂ ਵਿੱਚ ਵੇਖਦੇ ਹਾਂ ਜਿਸ ਮੌਕੇ ਬੱਚਾ ਮਾਂ ਬਾਪ ਨਾਲ ਵਿਛੜ ਜਾਂਦਾ ਹੈ, ਮੇਲੇ ਦੇ ਪ੍ਰਬੰਧਕ ਉਹਨੂੰ ਖਾਣ ਵਾਸਤੇ ਕਈ ਤਰ੍ਹਾਂ ਦੀਆਂ ਟੌਫੀਆਂ ਮਠਿਆਈਆਂ ਫਰੂਟ ਆ ਦਿੰਦੇ ਨੇ, ਬੱਚਾ ਚੁੱਪ ਕਰ ਜਾਏ। ਪਰ ਬੱਚੇ ਨੂੰ ਚੈਨ ਨਹੀਂ, ਉਹ ਫਰੂਟ ਉਹ ਮਠਿਆਈ ਉਹ ਪਦਾਰਥ ਮਾਂ ਬਾਪ ਦੀ ਪੂਰਤੀ ਨਹੀਂ ਕਰ ਸਕਦੇ। ਇਸੇ ਪ੍ਰਕਾਰ ਗੁਰਮੁਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਮਾਤਾ ਪਿਤਾ ਨੇ ਅਤੇ ਆਪਾਂ ਸੰਸਾਰ ਦੇ ਰੌਲੇ ਰੱਪੀ ਮੇਲੇ ਵਿੱਚ ਭੁੱਲੇ ਹੋਏ ਹਾਂ, ਗੁਆਚੇ ਹਾਂ। ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਵਾਜ਼ ਮਾਰਦੇ ਨੇ ਆ ਗੁਰਸਿੱਖਾ ਆਪਾਂ ਪ੍ਰਭੂ ਦੀ ਚਰਚਾ ਕਰਨੀ ਕਰੀਏ। ਅੱਗੋਂ ਸਿੱਖ ਬੇਨਤੀ ਕਰਦਾ ਪਾਤਸ਼ਾਹ ਇਹਦੇ ਨਾਲ ਕੀ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰੇ ਅੰਦਰ ਸ਼ਬਦ ਦੇ ਬਾਜੇ ਵੱਜਣਗੇ, ਤੇਰੇ ਅੰਦਰ ਟਕਾ ਆ ਜਾਏਗਾ। ਪਰ ਇੱਕ ਗੱਲ ਦਾ ਖਿਆਲ ਰੱਖੀ, ਤੇਰਾ ਚਲਾਕੀ ਕਰਨ ਦਾ ਬੜਾ ਸੁਭਾਅ ਹੈ, ਹਰ ਗੱਲ 'ਤੇ ਚਲਾਕੀ, ਹਰ ਗੱਲ 'ਤੇ ਚੁਸਤੀ। ਪਰਮਾਤਮਾ ਦੇ ਨਾਲ ਤੇਰੀ ਚਲਾਕੀ ਨਹੀਂ ਚੱਲਣੀ, ਅਤੇ ਜੇ ਭਲਾ ਚਲਾਕੀ ਕਰਨ ਦੀ ਗਲਤੀ ਕਰ ਲਈ ਜਮਾਂ ਦੀਆਂ ਚੋਟੀਆਂ ਖਾਣੀਆਂ ਪੈਣਗੀਆਂ, ਪਛਤਾਵਾ ਕਰਨਾ ਪਏਗਾ। ਪਰ ਨਾਲ ਇੱਕ ਗੱਲ ਦਾ ਖਿਆਲ ਰੱਖੀ, ਪਰਮਾਤਮਾ ਦੇ ਘਰ ਆਕੜ ਫਾਕੜ ਨਹੀਂ ਚੱਲਦੀ। ਤੇਰੀ ਵਡਿਆਈ, ਤੇਰੀ ਬੈਂ, ਤੇਰੀ ਆਕੜ ਫਾਕੜ, ਤੇਰਾ ਵਿਦਵਾਨ ਹੋਣਾ, ਇਹ ਪਰਮਾਤਮਾ ਦੇ ਦਰ 'ਤੇ ਚੱਲੇਗਾ ਨਹੀਂ। ਸ਼ਬਦ ਗੁਰਮੁਖੋ ਕਾਫੀ ਲਮੇਰਾ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਇਹਦੀ ਜੋ ਅੰਤਰੀ ਵਿਚਾਰ ਹੈ ਆਪਾਂ ਸਰਵਣ ਕਰੀਏ ਅਤੇ ਮਨ ਚਲਾਗਾ ਸਾਡਾ ਪ੍ਰਦੇਸ਼ ਵਿੱਚ। ਜਿਵੇਂ ਸੁਲਤਾਨਪੁਰ ਦੇ ਕਾਜੀ ਆਪਣੀ ਘੋੜੀ ਦੇ ਵਿਛੇਰੇ ਨੂੰ ਮੋੜਦਾ ਸੀ, ਉੱਥੋਂ ਦਾ ਨਵਾਬ ਕਾਬਲੇ 'ਚ ਘੋੜੇ ਖਰੀਦਦਾ ਸੀ। ਆਪਾਂ ਭਾਵੇਂ ਸਰੀਰ ਕਰਕੇ ਗੁਰੂ ਪੰਚਮ ਪਾਤਸ਼ਾਹ ਦੇ ਪਾਵਨ ਸਥਾਨ 'ਤੇ ਬੈਠੇ ਹਾਂ, ਪਰ ਆਪਣਾ ਮਨ ਪ੍ਰਦੇਸ਼ਾਂ ਵਿੱਚ ਘੋੜੇ ਖਰੀਦਦਾ ਹੈ। ਆਪਾਂ ਵਛੇਰੀਆਂ ਮੋੜ ਰਹੇ ਹਾਂ, ਇਹ ਕਥਾ ਤਾਂ ਸੁਣੀ ਆਪਾਂ ਮਨ ਨੂੰ। ਤਨ ਤਾਂ ਗੁਰਮੁਖੋ ਕੇਵਲ ਅਤੇ ਕੇਵਲ ਲਿਫਾਫਾ ਹੈ, ਲਿਫਾਫਾ ਹਾਜ਼ਰੀ ਲਾਉਣੀ ਹੈ ਮਨ ਦੇ। ਉਹਨੂੰ ਦੂਰ ਪਰਦੇਸੀ ਗਏ ਹੋਏ ਮਨ ਨੂੰ ਬੁਲਾਈਏ, ਅਤੇ ਬੁਲਾਉਣ ਦਾ ਇੱਕ ਤਰੀਕਾ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
1: ਰਾਗ ਸੂਹੀ ਸੰਤ ਮਹੱਲਾ ਚੌਥਾ ਘਰ ਤੀਜਾ।
0: ਉਹੀ ਰਾਗ ਦੇ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਮੇਰੇ ਬਾਲਕ ਤੀਜੇ ਘਰ ਸੁਰਤਾਲ ਵਿੱਚ ਸ਼ੰਤ ਉਚਾਰਦੇ ਨੇ। ਇਹਦੇ ਸੰਪਰਦਾਇ ਲੋਕਾਂ ਨੇ ਦੁਅਰਥ ਕੀਤੇ ਨੇ। ਇੱਕ ਤਾਂ ਅਰਥ ਹੈ ਛੰਦ ਦੀ ਚਾਲ, ਅਤੇ ਦੂਜਾ ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਅਰਥ ਕੀਤਾ ਹੈ ਜਿਹਦੇ ਵਿੱਚ ਕਾਵਿ ਅਤੇ ਸੰਗੀਤ ਦੋ ਪੱਖ ਹੋਣ। ਇਉਂ ਇਸ ਕਾਵਿ ਅਤੇ ਸੰਗੀਤ ਦੇ ਪੱਖ ਨੂੰ ਪੂਰਿਆਂ ਕਰਨ ਵਾਲਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬਾਲਕ ਦਾ ਅਚਾਰਿਆ ਹੋਇਆ ਸ਼ਬਦ।